ਸੰਭਾਏ ਕਾਹੇ ਮਨ ਪੋ ਕਰਿਆ ਉੜੇ ਉੜਾਵੇ ਸਕੋ ਸਾਂ ਤੇ ਪਾਸੇ ਬਾਰੇ ਸਰਿਆ ਤਿਨ ਕੌਣ ਖਿਲਾਵੇ ਕੌਣ ਜਗਾਵੇ ਮਨ ਮੈਂ ਸਿਮਰਨ ਕਰਿਆ ਸਾਵਨ ਦਾਨ ਦਾ ਸਸਦਾਨ ਠਾਕੁਰ ਕਰ ਤਲ ਤਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ ਰਾਗ ਆਸਾ ਮੱਲਾ ਚੌਥਾ ਸੋ ਪੁਰਖੇ ਕਿਉ ਓੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰਜਨਾ ਪੁੰਦਣ ਗੰਮਾ ਗਮ ਅਪਾਰਾ ਸਭ ਤਿਆਮ ਹੈ ਸਭ ਤਿਆਮ ਹੈ ਤੋ ਜੀ ਅਰ ਸੱਚੇ ਸਿਜਣ ਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਰਾ ਤਿਆ ਵੋ ਸੰਤੋ ਜੀ ਸਭ ਦੂ ਵਸਾਰਨ ਹਾਰਾ ਹਰਿ ਆਪੇ ਠਾਕਰੋ ਹਰਿ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘੜ ਘੜੇ ਅੰਤਰ ਸਰਬ ਨਿਰੰਤਰ ਜੀ ਹਰੇ ਕੋ ਪੁਰਖ ਸਮਾਣਾ ਇੱਕ ਦਾਤ ਏਕ ਭਿਖਾਰੀ ਜੀ ਸਭ ਤੇਰੇ ਚੋਜ ਵਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਦ ਬਿਨਾ ਵਰਨਾ ਜਾਣਾ ਤੋ ਪਾਰ ਬ੍ਰਹਮ ਬੇਅੰਤ ਬਹਿਨ ਜੀ ਤੇਰੇ ਕਿਆ ਗੁਣ ਆਵ ਖਾਣਾ ਜੋ ਸੇਵੈ ਤੋ ਜੀ ਜਾ ਨਾਨਕ ਤਿਨ ਕੁਰਬਾਣਾ ਅਰ ਤਿਆਵੇ ਤਿਆਵੇ ਤੋ ਜੀ ਸੇ ਜਨ ਜੁਗ ਮੈਂ ਸੋਵਾਸੀ ਸੇ ਮੂਹ ਸਹਿ ਮੂਦ ਪੈ ਜਿਨ ਹਰ ਧਿਆਇਆ ਜੀ ਤਿਨ ਤੁਟੀ ਜਮ ਕੀ ਵਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤਿਆਰ ਰੂ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਪੰਡਾਰ ਜੀ ਪਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਪਾਸਲਾਂ ਤੋਂ ਜੀ ਅਨਕ ਅਨੇਕ ਅਨੰਤਾ ਤੇਰੀ ਅਨੇਕ ਤੇ ਕਰਿਆਰ ਪੂਜਾ ਜੀ ਤਬ ਤਾਪੇ ਜਾਵੇ ਬੇਅੰਤਾ ਤੇਰੇ ਅਨੇਕ ਪੜੇ ਬਹੁ ਸਿਮਰ ਸਾਹ ਜੀ ਕਰ ਕਿਰਿਆ ਖਟ ਕਰਮ ਗ੍ਰੰਥਾ ਸੇ ਭਗਤ ਸੇ ਭਗਤ ਪ੍ਰਜਨ ਨਾਨਕ ਜੀ ਜੋ ਪਾਵੇ ਮੇਰੇ ਹਰ ਭਗਵੰਤਾ ਤੂੰ ਆਦਪੁਰ ਪਰੰਪਰ ਕਰਤਾ ਜੀ ਤੋ ਜੇ ਵਰਵਰ ਨ ਕੋਈ ਤੂੰ ਜੋ ਏਕੋ ਸਰਾਧਾ ਤੂੰ ਏਕੋ ਜੀ ਤੂੰ ਨੇਚਰ ਕਰਤਾ ਸੋਈ ਤੁਦੇ ਆਪੇ ਪਾਵੇ ਸੋਈ ਵਰਤੇ ਜੀ ਤੂੰ ਆਪੇ ਕਰੇ ਸੋਈ ਤੁਦੇ ਆਪੇ ਸਿੱਸਾ ਬੋ ਪਾਈ ਜੀ ਤੁਦੇ ਆਪੇ ਸਿੱਸਾ ਗੋਈ ਜਨ ਨਾਨਕ ਗੁਣ ਗਾਵੇ ਕਰਤੇ ਗੇ ਜੀ ਜੋ ਸਭਸੇ ਕਾ ਜਾਣੋ ਆਸਾ ਮਹਲਾ ਚੌਥਾ ਤੂੰ ਕਰਤਾ ਸਚਿਆਰ ਮੈਡਾ ਸਾਈ ਜੋ ਤੂੰ ਪਾਵੇ ਸੋਈ ਤੀਸੀ ਜੋ ਤੂੰ ਦੇ ਸੋਈ ਉਹ ਪਾਈ ਰਹਾਓ ਸਭ ਤੇਰੀ ਤੂੰ ਸਭ ਨਹੀਂ ਧਿਆਇਆ ਜਿਹਨੂੰ ਕਿਰਪਾ ਕਰੇ ਤੇ ਨਾਮ ਰਤਨ ਪਾਇਆ ਗੁਰਮਨ ਲਾਦਾ ਮਨ ਮੋਗਵਾਇਆ ਤੁਦੇ ਆਪ ਵਿਛੋੜਿਆ ਮਲਾਇਆ ਤੂੰ ਦਰਿਆ ਸਭ ਤੁਝੀ ਮਾਏ ਤੁਝ ਬਿਨ ਦੂਜਾ ਕੋਈ ਨਾ ਏ ਜੀ ਜਨ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣਾ ਏ ਸੋਈ ਜਨ ਜਾਣੇ ਹਰ ਗੁਣ ਸਾਧੀ ਆਪ ਖਾਣੇ ਜਿਨ ਹਰ ਸੇਵਿਆ ਤਿੰਨ ਸੋ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਦ ਬਿੰਦੂ ਜਾਵਰ ਨਾ ਕੋਏ ਤੂੰ ਕਰ ਕਰ ਵੇਖੇ ਜਾਣੇ ਸੋਈ ਜਾਨਾ ਨੂੰ ਗੁਰਮ ਪ੍ਰਟੋਏ ਆਸਾ ਮਹਲਾ ਪਹਿਲਾ ਤਿਤ ਸਰਵ ਲੈ ਪਹਿਲੇ ਨੂੰ ਆਸਾ ਪਾਣੀ ਭਾਵ ਤਿੰਨੇ ਕੀਆ ਪੰਗ ਜਮੋ ਪਗ ਨਹੀਂ ਚੱਲੇ ਆਉਂਦੇ ਕਾ ਤੈ ਡੁੱਬੇ ਅਲੇ ਮਨ ਏ ਨਾ ਚੇ ਸਮੂੜ ਮੰਨਾ ਹਰ ਬਿਸਰ ਤੇਰੇ ਗੁਣ ਗਲਿਆ ਰਹਾਓ ਨਾ ਹੋ ਜਾ ਸਦੀ ਨਹੀਂ ਪੜਿਆ ਮੂਰਖ ਮੂਹ ਦਾ ਜਨਮ ਬਿਆ ਪ੍ਰਾਣਵਾਨਾਂ ਨੇ ਦਿਨ ਕੀ ਸਰਣਾ ਜਿਨ ਤੋਂ ਨਾ ਹੀ ਵਿਸਰਿਆ ਆਸਾ ਮਹਲਾ ਪੰਜਵਾ ਭਈ ਪ੍ਰਾਪਤ ਮਾਨੁਖ ਦੇ ਉਰੀਆ ਗੋਬਿੰਦ ਮਿਲਣ ਕੀ ਹੈ ਤੇਰੀ ਬਰੀਆ ਵਰਕਾ ਇਤਰ ਕਿਤੇ ਨਾ ਕਾਮ ਮਿਲ ਸਾ ਸੰਧ ਭਜ ਕੇਵਲ ਨਾ ਸਰਨ ਜਾਮ ਲਾ ਪਉ ਜਲ ਤਰਨ ਕਹਿ ਜਨਮ ਬਿਰਥਾ ਜਾਤ ਰੰਗ ਮਾਇਆ ਕੇ ਰਹਾਓ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨ ਜਾਣਿਆ ਹਰ ਰਾਇਆ ਕਹੁ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰਾਖੋ ਸਰਮਾ ਪਾਤਸ਼ਾਹੀ ਦਸਵੀਂ ਕਾ ਵਿਵਾਜ ਬੇਨਤੀ ਚੋ ਪਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਾਵ ਜਨਮ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸਵੇ ਤੋਂ ਗਾਵੋ ਆਪਾਤ ਦੇ ਮੋਹਿ ਬਚਾਵੋ ਸੋਹੀ ਵਸੇ ਮੋਰੋ ਪਰਵਾਰਾ ਸੇਵ ਸੇ ਸਭੇ ਕਰਤਾਰਾ ਮੋਰ ਅੱਛਾ ਨਹੀਂ ਕਰਦਾ ਕਰੀਐ ਸਾ ਬੈਰਨ ਕੋ ਆਸ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੇ ਛਾੜ ਕੋਈ ਅਵਰਨਾ ਧਿਆਉਂ ਜੋ ਬਰ ਜਾਉਂ ਤੂੰ ਤੇ ਪਾਉਂ ਸੇਵਕ ਸੇ ਕਮਾਰੇ ਤਾਰੀਐ ਚੁਣ ਤੋਂ ਮਾਰੇ ਮਾਰੀਐ ਆਪਾਤ ਦੇ ਮੁਝੇ ਅਵਰੀਐ ਮਰਨ ਕਾਲ ਕਾ ਤਰਨ ਵਰੀਐ ਪੂਜੋ ਸਲਾਮ ਮਾਰੇ ਪਛਾ ਸ੍ਰੀ ਅਤੁ ਜੋ ਕਰੀਓ ਰੱਛਾ ਰਾਖ ਲਿਓ ਮੋਹਿ ਰਾਖਣ ਹਾਰੇ ਸਾਹਿਬ ਸੰਸਾਏ ਪਿਆਰੇ ਦੀਨ ਬਨ ਦੁਸ਼ਟਨ ਕੇ ਹੰਤਾ ਤੁਮ ਪੁਰੀ ਚਿਤ ਦਾ ਕੰਤਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸ਼ਿਵ ਜੀ ਬਵਤ

ਭਲੇ ਬੁਰੇ ਕੀ ਪੀਰ ਪਛਾਣ ਚੀਟੀ ਤੇ ਕੁੰਚਰਿਆ ਸਤੂਲਾ ਸਭ ਪਰ ਕਿਰਪਾ ਦ੍ਰਿਸ਼ ਕਰ ਫੂਲਾ ਸੰਤਨ ਦੋ ਪਾਏ ਤੇ ਦੁਖੀ ਸੋ ਪਾਏ ਸਾਧਨ ਕੇ ਸੁਖੀ ਏ ਕੇ ਕੀ ਪੀਰ ਪਛਾਣੈ ਖੜ ਖੜ ਕੇ ਪੜ ਪੜ ਕੀ ਜਾਣੈ ਜਾ ਬੁਝ ਕਰ ਕਰਾਂ ਕਰਤਾਰਾ ਪਰ ਜਾ ਤਾ ਤਵ ਦੇਹ ਅਪਾਰਾ ਜਾ ਬਾ ਕਰ ਕਰ ਤੋ ਕਬ ਹੂੰ ਤੋ ਮੈਂ ਮਿਲਤ ਦੇ ਤਰ ਸਭ ਹੂੰ ਜੇ ਤੇ ਬਨਸੀ ਸਭ ਤਾਰੇ ਆਪ ਆਪਣੀ ਬੂਝ ਉਚਾਰੇ ਤੂੰ ਸਭੀ ਤੇ ਰਹਿ ਤੰਦ ਆਲਮ ਜਾਣ ਬੇ ਭੇ ਤੇਰੇ ਆਲਮ ਨਿਰੰਕਾਰ ਨਿਰਵਿਕਾਰ ਨਿਰਲਮ ਆਦ ਅਨੀਲ ਅਨਾਦ ਸਮਤਾ ਕਾ ਮੂੜ ਚਾਤ ਭੇਦਾ ਜਾ ਕੋ ਭੇ ਨ ਪਾਵਤ ਬੇਦਾ ਤਾ ਕੋ ਕਿਰਪਾਨ ਅਨੁਮਾਨ ਤਹ ਮਹਾ ਮੂੜ ਕਾ ਭੇ ਨ ਜਾਣ ਤਹ ਮਹਾ ਦੇਵ ਕੋ ਕਹਿ ਸਦਾ ਸ਼ਿਵ ਨਿਰੰਕਾਰ ਕਾ ਚਿਨ ਨ ਬਹਿ ਵਾਪ ਆਪਣੀ ਬੇਤਬੋ ਦੈ ਜੇਤੀ ਬਣ ਪੈਮਿਨ ਤੋਹੇ ਤੇ ਤੀ ਤੁਮਰਾ ਲਖਨ ਜਾਏ ਪਸਾਰਾ ਕੇ ਬੈਸਾ ਪ੍ਰਥਮ ਸੰਸਾਰਾ ਇਹ ਕਹਿ ਰੂਪਾ ਨੂ ਸਰੂਪਾ ਰੰਗ ਪਿਹੋਰਾ ਕਹਿ ਪੂਪਾਂਡ ਹਜੇ ਰਸੇ ਤਜਕੇਨੇ ਉਦ ਬੋਇ ਖਾਨ ਬਹੁਰ ਰਚ ਦੀਨੀ ਕਹੂੰ ਭੂ ਰਾਜਾ ਹਮ ਬੈਠਾ ਕਹੂੰ ਸਿੰਘ ਪਿਓ ਸੰਗਰ ਕੈਠਾ ਸਗਰੀ ਸੇ ਦਿਖਾਏ ਅਚੰਭਵ ਆਜਗਾ ਸਰੂ ਸੇ ਅੰਬਵਰ ਛਾ ਮੇਰੀ ਤੁਮ ਕਰੋ ਸਿੱਖ ਬਾਰ ਸਿੱਖ ਸੰਗਰੋ ਦੁਰਜ ਤੇ ਉੜਤ ਪਾਤਾ ਸਿੰਘ ਮਲੇਸ਼ ਕਰੋ ਰਣਗਾਥਾ ਜੇ ਆ ਤੂੰ ਸਭ ਸਰਣੀ ਪਰੇ ਤਿਨ ਕੇ ਦੋਸਤ ਹੋਤਾ ਮਰੇ ਪੁਰਖ ਜਨ ਪਾਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਬਾਰ ਤੇ ਆਏ ਹੈ ਤਾਂ ਕਿ ਕਾਲ ਨਿਤ ਨੀ ਆਏ ਰੱਛਾ ਹੋਏ ਤਾਂ ਸਭ ਕਾਲਾ ਦੁਸ਼ਟ ਰੀ ਟਰੇ ਤਦਕਾਲਾ ਕਿਰਪਾ ਦ੍ਰਿ ਤਨ ਜਾਏ ਨਹਾਰੋ ਤਾਂ ਕਿ ਤਾਪ ਤਨਕ ਮੈਂ ਹਾਰੋ ਰੇਤ ਸਿੱਧ ਕਰਮ ਸਭ ਹੋਈ ਦੁਸ ਐਸ ਸਕੇ ਨਾ ਕੋਈ ਇੱਕ ਬਾਰ ਜਿਨ ਤੋਂ ਮੈਂ ਸੰਭਾਰਾ ਕਾਲ ਬਾਂ ਤੇ ਤਾਏ ਉਬਾਰਾ ਜਿਨ ਨਰ

ਕਾਮ ਕਲੀ ਮਹਲਾ ਤੀਜਾ ਆਨੰਦ ਪਿਓ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿ ਸੇਤੀ ਮਨ ਵਜੀਆਂ ਵਧਾਈਆਂ ਰਾਹ ਰਤਨ ਪ੍ਰਵਾਰ ਭਰੀਆਂ ਸ਼ਬਦ ਗਾਵਣੇ ਆਈਆ ਸ਼ਬਦ ਹੋਤਾ ਗਾ ਵੋਰੀ ਕੇਰਾ ਮਾਂਜਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾ ਰਹੋ ਤੂੰ ਮਨ ਮੇਰੇ ਦੋ ਸਾਵੇ ਸਾਰਨਾ ਅੰਗੀਕਾਰੋ ਕਰੇ ਤੇਰਾ ਕਰ ਸਭ ਸਵਾਰਨਾ ਸਭਨਾ ਗੱਲਾਂ ਸਮਰਾ ਸਵਾਮੀ ਸੋ ਕਿਉਂ ਮਨੋ ਵਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰੇ ਕਰ ਦਨ ਤੇਰੇ ਸਭ ਕਿਸੇ ਦੇ ਸੋ ਪਾਵੇ ਇਸ ਦਾ ਸਿਸਲਾ ਤੇਰੀ ਨਾ ਮਨ ਵਸਾਵੇ ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਗਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਾਹਿਬ ਗਵਾਈਆ ਕਰ ਸ਼ਾਂ ਸੁਭ ਮਨ ਆਏ ਵਸਿਆ ਜਿਨਿਸ਼ਾਂ ਸਾਹਿਬ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋਂ ਜੇ ਦੀਆਂ ਵਡਿਆਈਆਂ ਕਹੇ ਨਾਨਕ ਸੁਣੋ ਸੰਤ ਸ਼ਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਕਰ ਸੁਭਾਗੇ ਕਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀ ਆ ਪੈਂਦੋ ਤੁਧ ਵਸ ਕੀਤੇ ਕਾਲ ਕੰਟਕ ਮਾਰੇ ਆ ਤੁਰ ਕਰਮ ਪਾਇਆ ਤੁਝੇ ਨ ਕਹੋ ਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤੈ ਸੁਖ ਹੋਆ ਤਿਤਕਾਰ ਅਨਹਦ ਵਾਜੇ ਆਨੰਦ ਸੁਣੋ ਵਡ ਪਾਗੀਓ

ਰਾਜਾਨ ਜੋ ਵਰਤਾਏ ਸਾਈ ਜੁਗਤ ਨਾਨਕ ਉਪਰ ਕਹੀਐ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਉ ਜਿਤ ਜਿਤ ਕਰ ਰਾਖੈ ਤੈਸਾ ਤਿੰਨਾਉ ਆਪੇ ਕਰਨ ਕਰਾਵਣ ਜੋਗ ਪ੍ਰਭ ਹਾਵੈ ਸੋਈ ਫੁਨ ਹੋਗ ਪਸਰਿਉ ਆਪ ਹੋਇਨ ਤਰੰਗ ਲਖੇ ਨ ਜਾਹੇ ਪਾਰ ਬ੍ਰਹਮ ਕੇ ਰੰਗ ਜੈਸੀ ਮਤ ਦੇ ਤੈਸਾ ਪ੍ਰਗਾਸ਼ ਪਾਰ ਬ੍ਰਹਮ ਕਰਤਾ ਅਬਿਨਾਸ਼ ਸਦਾ ਸਦਾ ਸਦਾ ਦਇਆਲ ਸਿਮਰ ਸਿਮਰ ਨਾਨਕ ਭਏ ਨਿਹਾਲ ਸਲੋਕ ਉਸਤਤ ਕਰੇ ਅਨੇਕ ਜਨ ਅੰਤ ਨ ਪਾਰਾਵਾਰ ਨਾਨਕ ਰਚਨਾ ਪ੍ਰਭ ਰਚੀ ਬਹੁ ਬੇਦ ਅਨਕ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਬਿਹਾਰੀ ਕਈ ਕੋਟ ਪਏ ਤੀਰਥਵਾਸੀ ਕਈ ਕੋਟ ਬਨ ਭਰਮੈ ਉਦਾਸੀ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀ ਸਰੋਤੇ ਕਈ ਕੋਟ ਆਤਮ ਧਿਆਨ ਧਾਰੈ ਕਈ ਕੋਟ ਕਵ ਕਾਵਿ ਵਿਚਾਰੈ ਕਈ ਕੋਟ ਨਵਤਨ ਨਾਮ ਧਿਆਵੇ ਨਾਨਕ ਕਰਤੇ ਕਾ ਅੰਤ ਨਾ ਪਾਵੈ ਕਈ ਕੋਟ ਪਏ ਅਭਿਮਾਨੀ ਕਈ ਕੋਟ ਆਂਦੇ ਅਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭਿਗ ਆਤਮ ਨਿਕੋਰ ਕਈ ਕੋਟ ਪਰ ਦਰਬ ਕੋ ਹਿਰੈ ਕਈ ਕੋਟ ਪਰ ਦੁਖ ਨਾ ਕਰੈ ਕਈ ਕੋਟ ਮਾਇਆ ਸ਼ਰਮ ਮਾਹੇ ਕਈ ਕੋਟ ਪ੍ਰਦੇਸ਼ ਪਰਮਾਹੇ ਜਿਤ ਜਿਤ ਲਾਵੋ ਤਿਤ ਤਿਤ ਲਗਨਾ ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ ਕਈ ਕੋਟ ਸਿੱਧ ਜਤੀ ਜੋਗੀ ਕਈ ਕੋਟ ਰਾਜੀ ਰਸ ਭੋਗੀ ਕਈ ਕੋਟ ਪੰਖੀ ਸਰਪ ਪਾਏ ਕਈ ਕੋਟ ਪਾਥਰ ਬਿਰਖ ਨਿਵਜਾਏ ਕਈ ਕੋਟ ਪਵਨ ਪਾਣੀ ਬੈਸੰਤਰ ਕਈ ਕੋਟ ਦੇਸ਼ ਭੂ ਮੰਡਲ ਕਈ ਕੋਟ ਸਸੀਰ ਸੂਰ ਨਖੱਤਰ ਕਈ ਕੋਟ ਦੇਵ ਦਾਨਵ ਇੰਦਰ ਸਿਰ ਛਤਰ ਸਗਲ ਸਮਗਰੀ ਆਪਣੇ ਸੂ ਤਾਰੈ ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ ਕਈ ਕੋਟ ਰਾਜ ਸਤਾਮ ਸਾਤਕ ਕਈ ਕੋਟ ਬੇਦ ਪ੍ਰਾਨ ਸਿਮਰਤਰ ਸ਼ਾਸਤ ਕਈ ਕੋਟ ਕੀਏ ਰਤਨ ਸਮੁੰਦ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀਏ ਚਿਰਜੀਵੇ ਕਈ ਕੋਟ ਗਿਰੀ ਮੇਰ ਸਵਰਨ ਥੀਵੇ ਕਈ ਕੋਟ ਜਖਿਆ ਕਿਨਰ ਪਿਸ਼ਾਚ ਕਈ ਕੋਟ ਪੂਤ ਪ੍ਰੇ ਸੁਕਰ ਮਿਰਗਾਚ ਸਭ ਤੇ ਨੇਰੈ ਸਭ ਉਤੇ ਦੂਰ ਨਾਨਕ ਆਪ ਲਿਪਤ ਰਿਹਾ ਭਰਪੂਰ ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਜਨਮੈ ਜੀਵੈ ਮਰੈ ਕਈ ਕੋਟ ਬਹੁ ਜੋਨੀ ਫਿਰੈ ਕਈ ਕੋਟ ਬੈਠਤੀ ਕਾਏ ਕਈ ਕੋਟ ਘਾਲੇ ਥੱਕ ਪਾਹੇ ਕਈ ਕੋਟ ਕੀਏ ਧਨਵੰਤ ਕਈ ਕੋਟ ਮਾਇਆ ਮੈਂ ਚਿੰਤ ਜਾਂ ਜਾਂ ਭਾਣਾ ਤਾਂ ਤਾਂ ਰਾਖੇ ਨਾਨਕ ਸਭ ਕੁਛ ਪ੍ਰਭ ਕਹਿ ਹਾਥੇ ਕਈ ਕੋਟ ਭਏ ਬੈ ਰਾਗੀ ਰਾਮ ਨਾਮ ਸੰਗ ਤਿਨ ਲਿਵ ਲਾਗੀ ਕਈ ਕੋਟ ਪ੍ਰਭ ਕੋ ਖੋਜੰਤੇ ਆਤਮ ਮੈਂ ਪਾਰ ਬ੍ਰਹਮ ਲਹੰਤੇ ਕਈ ਕੋਟ ਦਰਸ਼ਨ ਪ੍ਰਪਿਆਸ ਤਿਨ ਕੋ ਮਿਲਿਓ ਪ੍ਰਭ ਅਵਿਨਾਸ਼ ਕਈ ਕੋਟ ਮੰਗ ਹੈ ਸਤ ਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ ਜਿਨ ਕੋ ਹੋਏ ਆਪ ਸੋ ਪ੍ਰਸੰਨ ਨਾਨਕ ਤੇ ਜਨ ਸਦਾ ਧਨ ਧਨ ਕਈ ਕੋਟ ਖਾਣੀ ਅਰਖੰਡ ਕਈ ਕੋਟ ਆਕਾਸ਼ ਬ੍ਰਹਿਮੰਡ ਕਈ ਕੋਟ ਹੋਏ ਅਵਤਾਰ ਕਈ ਜੁਗਤ ਕੀਨੋ ਵਿਸਥਾਰ ਕਈ ਵਾਰ ਪਸਰਿਓ ਪਾਸਾਰ ਸਦਾ ਸਦਾ ਇੱਕ ਇੱਕ ਅੰਕਾਰ ਕਈ ਕੋਟ ਕੀਨੇ ਬਹੁ ਭਾਂਤ ਪ੍ਰਭਤੇ ਹੋਏ ਪ੍ਰਮਾਇ ਸਮਾਤ ਤਾਂ ਕਾਂਤ ਨਾ ਜਾਣੈ ਕੋਈ ਆਪੇ ਆਪ ਨਾਨਕ ਪ੍ਰਭ ਸੋਏ ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿਨ ਹੋਵਤ ਆਤਮ ਪ੍ਰਗਾਸ਼ ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰੇ ਕੋ ਨੇਤਰੇ ਕਈ ਕੋਟ ਨਾਮ ਰਸ ਪੀਵੇ ਅਮਰ ਭਏ ਸਤਸਦ ਹੀ ਜੀਵੈ ਕਈ ਕੋਟ ਨਾਮ ਗੁਣ ਗਾਵੈ ਆਤਮ ਰਸ ਸੁਖ ਸਹਿ ਸਮਾਵੇ ਆਪਣੇ ਜਨ ਕੋ ਸਾਥ ਸਾਥ ਸੰਭਾਰੇ ਨਾਨਕ ਕੋਈ ਪਰਮੇਸ਼ਰ ਕੇ ਪਿਆਰੇ ਸਲੋਕ ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ ਨਾਨਕ ਤਿਸ ਬਲਿਹਾਰਨੈ ਜਲ ਥਲ ਮਹੀਲ ਸੋਏ ਅਸ਼ਟਪਦੀ ਕਰਨ ਕਰਾਵਨ ਕਰਨੈ ਜੋਗ ਜੋ ਤਿਸ ਭਾਵੈ ਸੋਈ ਹੋ ਖਿਨਮੈ ਥਾਪ ਥਾਪਣ ਹਾਰਾ ਅੰਤ ਨਹੀਂ ਕਿਛ ਪਾਰਾ ਵਾਰਾ ਹੁਕਮੇ ਤਾਰ ਤਰ ਹਾਵੈ ਹੁਕਮੇ ਉਪਜੈ ਹੁਕਮ ਸਮਾਵੈ ਹੁਕਮੇ ਊਚ ਨੀਚ ਵਿਹਾਰ ਹੁਕਮੇ ਅਨਕ ਰੰਗ ਪ੍ਰਕਾਰ ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਭ ਮੈਂ ਰਹਿਆ ਸਮਾਈ ਪ੍ਰਭ ਪਾਵੈ ਮਾਨੁਗਤ ਪਾਵੈ ਪ੍ਰਭ ਪਾਵੈ ਤਾਂ ਪਾਥਰ ਤਰਾਵੈ ਪ੍ਰਭ ਪਾਵੈ ਬਿਨ ਸਾਸ ਤੇ ਰਾਖੈ ਪ੍ਰਭ ਪਾਵੈ ਤਾਂ ਹਰ ਗੁਣ ਪਾਖੈ ਪ੍ਰਭ ਪਾਵੈ ਤਾਂ ਪਤਤ ਉਦਾਰੈ ਆਪ ਕਰੈ ਆਪਣੇ ਵਿਚਾਰੈ ਦੋਹਾਂ ਸ੍ਰਿਆਂ ਕਾ ਆਪ ਸੁਆਮੀ ਖੇਲੈ ਬਿਕਸੈ ਅੰਤਰ ਜਾਮੀ ਜੋ ਪਾਵੈ ਸੋ ਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਰ ਨ ਆਵੈ ਕਹੋ ਮਾਨੁਖ ਤੇ ਕਿਆ ਹੋਏ ਆਵੈ ਜੋ ਤਿਸ ਭਾਵੈ ਸੋਈ ਕਰਾਵੈ ਇਸ ਕੇ ਹਾਥ ਹੋਏ ਤਾਂ ਸਭ ਕੁਛ ਲੇ ਜੋ ਤਿਸ ਭਾਵੈ ਸੋਈ ਕਰੇ ਅਨਜਾਨਤ ਬਿਖਿਆ ਮੈਂ ਰਚੇ ਜੀ ਜਾਣਤ ਆਪਣਾ ਬਚੈ ਪਰਮੇ ਭੂਲਾ ਦਾ ਦਿਸ਼ਤਾਵੈ ਨਿਮਕ ਮਾਹੇ ਚਾਰ ਕੁੰਟ ਫਿਰੇ ਆਵੈ
ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜੰਨਾ ਮਿਲੇ ਖਿਨ ਮੈਂ ਨੀਚ ਕੀਟ ਕੋ ਰਾਜ ਪਾਰ ਬ੍ਰਹਮ ਗਰੀਬ ਨਵਾਜ ਜਾਂ ਕਾ ਦ੍ਰਿਸ਼ਟ ਕਛੂ ਨਾ ਆਵੇ ਤਿਸ ਤਤਕਾਲ ਦਾ ਦਿਸ਼ ਪ੍ਰਗਟਾਵੇ ਜਾਂ ਕੋ ਆਪਣੀ ਕਰੈ ਬਖਸ਼ੀਸ਼ ਤਾਂ ਕਾ ਲੇਖਾ ਨਾ ਗਣੈ ਜਗਦੀਸ਼ ਜੀਓ ਪਿੰਡ ਸਭ ਤਿਸ ਕੀ ਰਾਸ ਘਟ ਘਟ ਪੂਰਨ ਬ੍ਰਹਮ ਪ੍ਰਗਾਸ ਆਪਣੀ ਬਣਤਾ ਬਨਾਈ ਨਾਨਕ ਜੀ ਵੈ ਦੇਖ ਬਿਡਾਈ ਇਸਕਾ ਬਲ ਨਾਹੀ ਸਾਥ ਕਰਨ ਕਰਾਵਨ ਸਰਬ ਕੋ ਨਾਥ ਆਗਿਆਕਾਰੀ ਬਪੁਰਾ ਜੀਓ ਜੋ ਤਿਸ ਪਾਵੈ ਸੋਈ ਫੁਨਥੀਓ ਕਬਹੂ ਊਚ ਨੀਚ ਮੈਂ ਬਸੈ ਕਬਹੂ ਸੋਗ ਹਰਖ ਰੰਗ ਹੱਸੈ ਕਬਹੂ ਨਿੰਦ ਚਿੰਦ ਵਿਵਹਾਰ ਕਬਹੂ ਊਬ ਆਕਾਸ਼ ਪਿਆਲ ਕਬਹੂ ਬੇਤਾ ਬ੍ਰਹਮ ਵਿਚਾਰ ਨਾਨਕ ਆ ਮਿਲਾਵਣ ਹਾਰ ਕਬਹੂ ਨਿਰਤ ਕਰੇ ਬਹੁ ਭਾਂਤ ਕਬਹੂ ਸੋਏ ਰਹੇ ਦਿਨ ਰਾਤ ਕਬਹੂ ਮਹਾ ਕ੍ਰੋਧ ਬਿਕਰਾਲ ਕਬਹੂ ਸਰਬ ਕੀ ਹੋ ਤਰਵਾਲ ਕਬਹੂ ਹੋਏ ਬਹਿ ਬੜ ਰਾਜਾ ਕਬਹੂ ਪੇਖਾਰੀ ਨੀਚ ਕਰ ਸਾਜਾ ਕਬਹੂ ਆਪ ਕੀਰਤ ਮੈਂ ਆਵੈ ਕਬਹੂ ਪਲਾ ਪਲਾ ਕਹਾਵੈ ਜਿਉਂ ਪ੍ਰਭ ਰਾਖੇ ਤਿਵਹੀ ਰਹੇ ਗੁਰ ਪ੍ਰਸਾਦ ਨਾਨਕ ਸੱਚ ਕਹੇ ਕਬਹੂ ਹੋਏ ਪੰਡਿਤ ਕਰੇ ਬਖਿਆਨ ਕਬਹੂ ਮੋਨ ਧਾਰੀ ਲਾਵੈ ਧਿਆਨ ਕਬਹੂ ਤਟ ਤੀਰਥ ਇਸ਼ਨਾਨ ਕਬਹੂ ਸਿੱਧ ਸਾਧਕ ਮੁਖ ਗਿਆਨ ਕਬਹੂ ਕੀਟ ਹਸਤ ਪਤੰਗ ਹੋਏ ਜੀਆ ਅਨਕ ਜੋਨ ਪਰਮੈ ਪਰਮੀਆ ਨਾਨਾ ਰੂਪ ਜੋ ਸਵਾਂਗੀ ਦਿਖਾਵੈ ਜੋ ਪ੍ਰਭ ਪਾਵੈ ਤਿਵੈ ਨਚਾਵੈ ਜੋ ਤਿਸ ਪਾਵੈ ਸੋਈ ਹੋਏ ਨਾਨਕ ਦੂਜਾ ਅਵਰ ਨ ਕੋਏ ਕਬਹੂ ਸਾਧ ਸੰਗਤ ਤੇ ਪਾਵੈ ਉਸ ਸਥਾਨ ਤੇ ਬਹੁਰ ਨਾ ਆਵੈ ਅੰਤਰ ਹੋਏ ਗਿਆਨ ਪ੍ਰਗਾਸ਼ ਉਸ ਸਥਾਨ ਕਾ ਨਹੀਂ ਵਿਨਾਸ਼ ਮਨ ਤਨ ਨਾਮ ਰਤੇ ਕਰੰਗ ਸਦਾ ਬਸੈ ਪਾਰ ਬ੍ਰਹਮ ਕੈ ਸੰਗ ਜਿਉਂ ਜਲ ਮੈਂ ਜਲਾ ਇਹ ਖਟਾਨਾ ਤਿਉਂ ਜੋਤੀ ਸੰਗ ਜੋ ਸਮਾਨਾ ਮਿਟ ਗਏ ਗਵਨ ਪਾਏ ਵਿਸ਼ਰਾਮ ਨਾਨਕ ਪ੍ਰਭ ਕੈ ਸਾਧੁ ਕੁਰਬਾਨ ਸਲੋਕ ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ ਵੱਡੇ ਵੱਡੇ ਅਹੰਕਾਰੀਆ ਨਾਨਕ ਗਰਭ ਗਲੇ ਅਸ਼ਟਪਦੀ ਜਿਸ ਕੈ ਅੰਤਰ ਰਾਜ ਮਾਨ ਸੋ ਨਰਕ ਪਾਤੀ ਹੋ ਸਵਾਨ ਜੋ ਜਾਣੈ ਮੈਂ ਜੋਬਨਵੰਤ ਸੋਵਤ ਬਿਸ਼ਟਾਕਾ ਜੰਤ ਆਪਸ ਕੋ ਕਰਮਵੰਤ ਕਹਾਵੈ ਜਨਮ ਮਰੈ ਬੋਜੂਨ ਪ੍ਰਭਾਵੈ ਧਨ ਭੂਮਿਕਾ ਜੋ ਕਰੈ ਗੁਮਾਨ ਸੋ ਮੂਰਖ ਅੰਧਾ ਅਗਿਆਨ ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੈ ਨਾਨਕੀਹਾ ਮੁਕਤਾ ਗੈ ਸੁਖ ਪਾਵੈ ਧਨਵੰਤਾ ਹੋਏ ਕਰ ਗਰਭਾਵੈ ਤ੍ਰਿਣ ਸਮਾਨ ਕਾ ਸੰਗ ਨ ਜਾਵੇ ਬਹੁ ਲਸ਼ਕਰ ਮਾਨ ਖੂਪਰ ਕਰੇ ਆਸ ਪਲ ਪੀਤਰ ਤਾਂ ਕਾ ਹੋਏ ਵਿਨਾਸ਼ ਸਭ ਤੇ ਆਪ ਜਾਣੈ ਬਲਵੰਤ ਖਿਨ ਮੈਂ ਹੋਏ ਜਾਏ ਪਸਮੰਤ ਕਿਸੇ ਨ ਬਧੈ ਆਪ ਅੰਕਾਰੀ ਧਰਮ ਰਾਏ ਤਿਸ ਕਰੇ ਖੁਵਾਰੀ ਗੁਰ ਪ੍ਰਸਾਦ ਜਾਂ ਕਾ ਮਿਟੇ ਮਾਨ ਸੋ ਜਨ ਨਾਨਕ ਦਰਗਾਹ ਪ੍ਰਵਾਨ ਕੋਟ ਕਰਮ ਕਰੇ ਹੋ ਧਾਰੇ ਸ਼ਰਮ ਪਾਵੇ ਸਗਲੇ ਬਿਰਥਾਰੇ ਅਨਕ ਤਪੱਸਿਆ ਕਰੇ ਅੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ ਅਨਕ ਜਤਨ ਕਰ ਆਤਮ ਨਹੀਂ ਦਰਵੈ ਹਰ ਦਰਗਾਹ ਕੋ ਕੈਸੇ ਗਵੈ ਆਪਸ ਕੋ ਜੋ ਭਲਾ ਕਹਾਵੈ ਤਿਸੈ ਭਲਾਈ ਨਿਕਟ ਨ ਆਵੈ ਸਰਬ ਕੀ ਰੇਂਜਾਂ ਕਾ ਮਨ ਹੋਏ ਕਹੋ ਨਾਨਕ ਤਾਂ ਕੀ ਨਿਰਮਲ ਸੋਏ ਜਬ ਲਗ ਜਾਣੈ ਮੁਝਤੇ ਕਾਸ਼ ਹੋਏ ਤਬ ਇਸ ਕੋ ਸੁਖ ਨਾਹੀ ਕੋਏ ਜਾਵੇ ਜਾਣੇ ਮੈਂ ਕਿਛ ਕਰਤਾ ਤਬ ਲਾ ਗਰਭ ਜੋਨ ਮੈਂ ਫਿਰਤਾ ਜਬ ਤਾਰੇ ਕੋ ਬੈਰੀ ਮੀਤ ਤਬ ਲਗ ਨਿਚਲ ਨਾਹੀ ਚੀਤ ਜਬ ਲਗ ਮੋਹ ਮਗਨ ਸੰਗਮਾਏ ਤਬ ਲਗ ਧਰਮ ਰਾਏ ਦੇ ਸਜਾਏ ਪ੍ਰਭ ਕਿਰਪਾ ਤੇ ਬੰਧਨ ਟੁਟੈ ਗੁਰਪ੍ਰਸਾਦ ਨਾਨਕ ਹਉ ਛੂਟੈ ਸਹਿਸ ਖਟੇਲਾ ਕੋਟ ਧਾਵੈ ਤ੍ਰਿਪਤ ਨਾਵੈ ਮਾਇਆ ਪਾਛੈ ਪਾਵੈ ਅਨਕ ਭੋਗ ਵਿਖਿਆ ਕੇ ਕਰੈ ਨਾ ਤ੍ਰਿਪਤਾਵੈ ਖਪ ਖਪ ਮਰੈ ਬਿਨਾ ਸੰਤੋਖ ਨਹੀਂ ਕੂ ਰਾਜੈ ਸੁਪਨ ਮਨੋਰਥ ਬ੍ਰਿਥੇ ਸਭ ਕਾਜੈ ਨਾਮ ਰੰਗ ਸਰਬ ਸੁਖ ਹੋਏ ਬਿੜਭਾਗੀ ਕਿਸੈ ਪ੍ਰਾਪਤ ਹੋਏ ਕਰਨ ਕਰਾਵਣੇ ਆਪੇ ਆਪ ਸਦਾ ਸਦਾ ਨਾਨਕ ਹਰ ਜਾਪ ਕਰਨ ਕਰਾਵਨ ਕਰਨੇ ਹਾਰ ਸਕੇ ਹਾਥ ਕਹਾ ਵਿਚਾਰ ਜੈਸੀ ਦ੍ਰਿਸ਼ਟ ਕਰੇ ਤੈ ਸੋਏ ਆਪੇ ਆਪ ਆਪ ਪ੍ਰਭ ਸੋਏ ਜੋ ਕਿਸ ਕੀਨੋ ਸੋ ਆਪਣੇ ਰੰਗ ਸਭ ਤੇ ਦੂਰ ਸਭੋ ਕੈ ਸੰਗ ਬੂਜੈ ਦੇਖੈ ਕਰੈ ਬਵੇਕ ਆਪੇ ਏਕ ਆਪੇ ਅਨੇਕ ਮਰੈ ਨਾ ਬਿਨਸੈ ਆਵੇ ਨਾ ਜਾਏ ਨਾਨਕ ਸਦ ਹੀ ਰਹਿ ਸਮਾਏ ਆਪ ਉਪਦੇਸ਼ੈ ਸਮਝੇ ਆਪ ਆਪੇ ਰਚਿਆ ਸਭ ਕੈ ਸਾਥ ਆਪ ਕੀਨੋ ਆਪਣ ਵਿਸਤਾਰ ਸਭ ਕਾ ਸ਼ੁਸਕਾ ਉਹ ਕਰਨੇ ਹਾਰ ਉਸ ਤੇ ਭਿੰਨ ਕਹੋ ਕਿਛ ਹੋਏ ਥਾਨ ਥਨੰਤਰ ਇਹ ਕੈ ਸੋਏ ਆਪਣੇ ਚਲਤਾਪ ਕਰਨੇ ਹਾਰ ਕੌਤਕ ਕਰੈ ਰੰਗ ਪਾਰ ਮਨ ਮੈਂ ਆਪ ਮਨ ਆਪਣੇ ਮਾਏ ਨਾਨਕ ਕੀਮਤ ਕਹਿਣ ਨਾ ਜਾਏ ਸਤ ਸਤ ਸਤ ਪ੍ਰਭ ਸਵਾਮੀ ਗੁਰਪ੍ਰਸਾਦ ਕਿਨੈ ਵਖਿਆਨੀ ਸੱਚ ਸੱਚ ਸੱਚ ਸਭ ਕੀਨਾ ਕੋਟ ਮਧੇ ਕਿਨੈ ਬਿਰ ਲੈ ਚੀਨਾ ਭਲਾ ਭਲਾ ਭਲਾ ਤੇਰਾ ਰੂਪ ਅਤ ਸੁੰਦਰ ਅਪਾਰ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘਟ ਘਟ ਸੁਣੀ ਸ਼ਰਵਣ ਬਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ ਸਲੋਕ ਸੰਤ ਸ਼ਰਨ ਜੋ ਜਨ ਪਰੈ ਸੋ ਜਨ ਉਦਰ ਨਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਅਸ਼ਟਪਦੀ
संत कै दुखन आरजा कटै, संत कै दुखन जमते नहीं छुटै, संत कै दुखन सुख सब जाए, संत कै दुखन नरक मैं पाए, संत कै दुखन मत होए मलीन, संत कै दुखन शोभा ते हीन, संत के हदे को रखे न कोई, संत कै दुखन थान भ्रष्ट होए, संत कृपाल कृपा जे करै, नानक संत संग निंदक पी तरै, संत के दुखन ते मुख पवै, संतन कै दुखन काग ज्यों लवै, संतन कै दुखन सर्प जोन पाए, संत कै दुखन त्रिग जोन किरमाए, संतन कै दुखन तृष्णा मैं जलै, संत कै दुखन सब कुशलै, संत कै दुखन तेज सब जाए, संत कै दुखन नीच निचाए, संत दुखी का थाओ को नाहे, नानक संत पावे तो ए पी गात पाहे, संत का निंदक महा अतताई, संत का निंदक खिंटिक न पाई, संत का निंदक मा त्यारा, संत का निंदक परमेश्वर मारा, संत का निंदक राज तेहीन, संत का निंदक दुखी अरदीन, संत के निंदक को सर्व रोग, संत के निंदक को सदा बिजोग, संत की निंदा दुख मैं दुख, नानक संत पावे तो उसका भी होई मोग, संत का दुखी सदा पवित, संत का दुखी किसै का नहीं मित, संत के दुखी को डान लाग गए, संत के दुखी को सब त्याग गए, संत का दुखी मां अहंकारी, संत का दुखी सदा बिकारी, संत का दुखी जन्मे मरे, संत की दुख ना सुख ते टरे, संत के दुखी को ना ही ठाओ, नानक संत पावे तले मिलाए, संत का दुखी अद बीज ते टूटे, संत का दुखी कितै काज ना पहुंचे, संत के दुखी को उद्यान परमाइए, संत का दुखी उजड़ पाइए, संत का दुखी अंतर ते थोथा, ज्यों सास बिना मृतक की लोथा, संत के दुखी की जाड़ केश नाहे, आपन भी जापे ही खाए, संत के दुखी को अवर न राखण हार, नानक संत पावे तां लै उबार, संत का दुखी हों बिललाए, ज्यों जल बिहुण मछली तड़फड़ाए, संत का दुखी भूखा नहीं राजे, ज्यों पाव की दन नहीं त्रापै, संत का दुखी छुटै केला, ज्यों बुआड़ तिल खेत माहे दुहेला, संत का दुखी धर्म ते रहत, संत का दुखी सद मिथिया कहत, किरत निंदक का तुर ही पया, नानक ज्योति भावे सोई थिया, संत का दुखी बिगड़ रूप हो जाए, संत के दुखी को दरगाह मिले सजाए, संत का दुखी सदा सहकाइय, संत का दुखी ना मरै ना जीवाइय, संत के दुखी की पुजै नासा, संत का दुखी उठ चलै निराशा, संत का दुख न त्रिष्ट है कोई, जैसा पावै तैसा कोई होए, पया किरत न मेटै कोई, नानक जानै साचा सोए, नानक जानै साचा सोए, सब कट तिसके करनै हार, सदा सदा तिसको नमस्कार, प्रभ की उस्तत करो दिन रात, तिसे त्यावो सास ग्रास, सब कुश्वर तै तिसका किया, जैसा करे तैसा कुथिया, अपना खेलाव करने हार, दूसर कौन कहे विचार, जिसनो कृपा करे तिसा अपन नाम दे बड़ भागी, नानक जान से श्लोक, तजो सियाण पसुरजनो सिमरो हर हर राए, एक आसर मन रखो नानक दुख परम पौजा, अष्टपदी मानो की टेक वृथि सब जान, देवन को एक है भगवान, जिसके दिया रहे अगाए, बौर न तृष्णा ला गया, मारे रखे कुआ मानु कह कृष्णा ही हाथ, तिसका हुकुम बोध सुख होए, तिसका नाम रख कंठ परोए, सिमर सिमर सिमर प्रभ सोए, नानक बिघन न लागे कोई, उस्तत मन मैं कर निरंकार, कर मन मेरे सत व्यवहार, निर्मल रसनामृत पियो, सदा सुहेला कर ले जियो, नैनो पेगटा कुरका रंग, साह संग बिन सह सब संग, चरण चलो मारग गोबिंद, मिटे पाप जपिए हर बिंद, कर हर कर्म श्रवण हर कथा, हर दरगा नानक कूजल मथा, बड़ पागी ते जन जग माहे, सदा सदा हर के गुण गाहे, राम नाम जो करें विचार, से तनवंत गणी संसार, मन तन मुख बोले हर मुखी, सदा सदा जानो ते सुखी, एको एक एक पछाने, तुत की ओ सोजी जाने, नाम संग जिसका मन मान्या, नानक तिने निरंजन जाने, गुर प्रसाद आपन आप सुजै, तिसकी जानू तृष्णा बुझै, सा संग हर हर जस कह, सर्व रोग त्योहार जन रह, तन दिन कीर्तन केवल बखियान, ग्रस्त मैं सोई निर्वाण, एक ऊपर जिस जन की आसा, तिस की कटिए जम की फासा, पार ब्रह्म की जिस मन भूख, नानक तिसे न लागे दुख, जिसको हर ब्रह्मन चितावे, सुसन सुहेला नहीं डुलावे, जिस प्रभ अपना कृपा करे, सो सेवक को किसते डरे, जैसा सा तैसा दृष्टाया, अपने कार्य में आप समाया, सोदत सोदत सोदत सीजिया,
ਗੁਰਪ੍ਰਸਾਦ ਤਾ ਸਭ ਬੁਝਿਆ, ਜਬ ਦੇਖੋ ਤਬ ਸਭ ਕਿਛ ਮੂਲ, ਨਾਨਕ ਸੋ ਸੂਖਮ ਸੋਈ ਅਸਥੂਲ, ਨਾ ਕਿਛ ਜਨਮੈ ਨਾ ਕਿਛ ਮਰੈ, ਆਪਣੇ ਆਪਣ ਚਲਤ ਆਪ ਹੀ ਕਰੈ, ਆਵਣ ਜਾਵਣ ਦਿਸ਼ਟ ਅੰਦ੍ਰਿਸ਼ਟ, ਆਗਿਆਕਾਰੀ ਧਾਰੀ ਸਭ ਸ੍ਰਿਸ਼ਟ, ਆਪੇ ਆਪ ਸਗਲ ਮੈਂ ਆਪ, ਅਨਕ ਜੂਤ ਰਾਜ ਥਾਪ ਥਾਪ, ਅਪਨਾਸ਼ੀ ਨਾ ਹੀ ਕਿਛ ਖੰਡ, ਧਾਰਨ ਧਾਰ ਰਿਹੋ ਬ੍ਰਹਿਮੰਡ, ਅਲਖ ਭੇ ਪੁਰਖ ਪ੍ਰਤਾਪ, ਆਪ ਜਪਾਏ ਤਾਂ ਨਾਨਕ ਜਾਪ, ਜਿਨ ਪ੍ਰਭ ਜਾਤਾ ਸੋ ਸ਼ੋਭਾ ਵੰਤ, ਸਗਲ ਸੰਸਾਰ ਉਦਰੈ ਤਿਨ ਮੰਤ, ਪ੍ਰਭ ਕੇ ਸੇਵਕ ਸਗਲ ਉਧਾਰਨ, ਪ੍ਰਭ ਕੇ ਸੇਵਕ ਦੂਖ ਵਿਸਾਰਨ, ਆਪੇ ਮੇਲ ਲਏ ਕਿਰਪਾਲ, ਗੁਰ ਕਾ ਸ਼ਬਦ ਜਪ ਭਏ ਨਿਹਾਲ, ਉਨਕੀ ਸੇਵਾ ਸੋਈ ਲਾਗੈ, ਜਿਸਨੂੰ ਕਿਰਪਾ ਕਰੈ ਬੜ ਭਾਗੈ, ਨਾਮ ਜਪਤ ਪਾਵੈ ਵਿਸਰਾਮ, ਨਾਨਕ ਤਿਨ ਪੁਰਖ ਕੋ ਉਤਮ ਕਰਮਾਨ, ਜੋ ਕਿਛ ਕਰੈ ਸੋ ਪ੍ਰਭ ਕੈ ਰੰਗ, ਸਦਾ ਸਦਾ ਬਸੈ ਹਰ ਸੰਗ, ਸਹਿ ਸੁਭਾਏ ਹੋਵੈ ਸੋ ਹੋਏ, ਕਰਨੈ ਹਾਰ ਪਛਾਣੈ ਸੋਏ, ਪ੍ਰਭ ਕਾ ਕੀਆ ਜਨਮੀੜ ਲਗਾਨਾ, ਜੈਸਾ ਸਾ ਤੈਸਾ ਦ੍ਰਿਸ਼ਟਾਨਾ, ਜਿਸ ਤੇ ਉਪਜੇ ਤਸਮਾਏ ਸਮਾਇਓ, ਸੁਖ ਨਿਧਾਨ ਉਨਹੂੰ ਬਨ ਆਏ, ਆਪਸ ਕੋ ਆਪ ਦੀਨੋ ਮਾਨ, ਨਾਨਕ ਪ੍ਰਭ ਜਨ ਏਕੋ ਜਾਨ ਸਲੋਕ, ਸਰਬ ਕਲਾ ਭਰਪੂਰ ਪ੍ਰਭ, ਬਿਰਥਾ ਜਾਨਣ ਹਾਰ, ਜਾਂ ਕੈ ਸਿਮਰਨ ਉਦਰੀਐ, ਨਾਨਕ ਤਿਸ ਬਲਿਹਾਰ, ਅਸ਼ਟਪਦੀ ਟੂਟੀ ਗਾਂਢਣ ਹਾਰ ਗੋਪਾਲ, ਸਰਬ ਜੀਆਂ ਆਪੇ ਪ੍ਰਤਪਾਲ, ਸਗਲ ਕੀ ਚਿੰਤਾ ਜਿਸ ਮਨ ਮਾਹੇ, ਤਿਸ ਤੇ ਬਿਰਥਾ ਕੋਈ ਨਾ ਹੈ, ਰੇ ਮਨ ਮੇਰੇ ਸਦਾ ਹਰ ਜਾਪ, ਅਬਨਾਸ਼ੀ ਪ੍ਰਭ ਆਪੇ ਆਪ, ਆਪਣ ਕੀ ਆ ਕਛੂ ਨ ਹੋਏ, ਜੇ ਸੋ ਪ੍ਰਾਣੀ ਲੋਚੈ ਕੋਏ, ਤਿਸ ਬਿਨਾਂ ਹੀ ਤੇਰੇ ਕਿਛ ਕਾਮ, ਗਤ ਨਾਨਕ ਜਪ ਏਕ ਹਰ ਨਾਮ, ਰੂਪਵੰਤ ਹੋਏ ਨਾਹੀ ਮੋਹੈ, ਪ੍ਰਭ ਕੀ ਜੋ ਸਗਲ ਕਟ ਸੋਹੈ, ਧਨਵੰਤਾ ਹੋਏ ਕਿਆ ਕੋ ਗਰਬੈ, ਜਾਂ ਸਭ ਕਿਛ ਤਿਸ ਕਾ ਦੀਆ ਦਰਬੈ, ਅਤ ਸੂਰਾ ਜੇ ਕਉ ਕਹਾਵੈ, ਪ੍ਰਭ ਕੀ ਕਲਾ ਬਿਨਾ ਕਹਤਾਵੈ, ਜੇ ਕੋ ਹੋਏ ਬਹਿ ਦਾਤਾਰ, ਤਿਸ ਦੇਨ ਹਾਰ ਜਾਣੈ ਗਵਾਰ, ਜਿਸ ਗੁਰਪ੍ਰਸਾਦ ਟੂਟੈ ਹੋ ਰੋਗ, ਨਾਨਕ ਸੂਜਨ ਸਦਾ ਰੋਗ, ਜਿਉ ਮੰਦਰ ਕੋ ਥਾਮੈ ਥੰਮਣ, ਤਿਉ ਗੁਰ ਕਾ ਸ਼ਬਦ ਮਨੈ ਸਥੰਮਣ, ਜਿਉ ਪਖਾਣ ਨਾਵ ਚੜ ਤਰੈ, ਪ੍ਰਾਣੀ ਗੁਰਚਰਨ ਲਗਤ ਨਿਸਤਰੈ, ਜਿਉ ਅੰਧਕਾਰ ਦੀਪਕ ਪ੍ਰਗਾਸ਼, ਗੁਰਦਰਸ਼ਨ ਦੇਖ ਮਨ ਹੋਏ ਵਿਗਾਸ, ਜਿਉ ਮਹਾਂ ਉਦਾਨ ਮੈਂ ਮਾਰਗ ਪਾਵੇ, ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ, ਤਿਨ ਸੰਤਨ ਕੀ ਬਾਛੋ ਧੂਰ, ਨਾਨਕ ਕੀ ਹਰ ਲੋਚਾ ਪੂਰ, ਮਨ ਮੂਰਖ ਕਾਹੇ ਬਿਲਾਈਐ, ਪੁਰਬ ਲਿਖੇ ਕਾ ਲਿਖਿਆ ਪਾਈਐ, ਦੁਖ ਸੁਖ ਪ੍ਰਭ ਦੇਵਣ ਹਾਰ, ਅਵਰ ਤਿਆਗ ਤੂੰ ਤਿਹੈ ਚਿਤਾਰ, ਜੋ ਕਿਛ ਕਰੈ ਸੋਈ ਸੁਖਮਾਨ, ਭੂਲਾ ਕਾਹੇ ਫਿਰੈ ਅਜਾਨ, ਕੌਣ ਬਸਤਾਈ ਤੇਰੇ ਸੰਗ, ਲਪਟ ਰਹੋ ਰਸ ਲੋਭੀ ਬਤੰਗ, ਰਾਮ ਨਾਮ ਜਬ ਹਿਰਦੇ ਮਾਏ, ਨਾਨਕ ਪਾਸੇ ਤੀਕਰ ਜਾਏ, ਜਿਸ ਵੱਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਘਰ ਪਾਇਆ, ਤਜ ਮਾਨ ਲੇ ਮਨ ਮੋਲ, ਰਾਮ ਨਾਮ ਹਿਰਦੇ ਮੈਂ ਤੋਲ, ਲਾਦ ਖੇਪ ਸੰਤਾ ਸੰਗ ਚਾਲ, ਅਵਰ ਤਿਆਗ ਵਿਖਿਆ ਜੰਜਾਲ, ਧਨ ਧਨ ਕਹੈ ਸਭ ਕੋਏ, ਮੁਖ ਉਜਲ ਹਰ ਦਰਗਾ ਸੋਏ, ਵਪਾਰ ਵਿਰਲਾ ਵਪਾਰ ਹੈ, ਨਾਨਕ ਤਾਂ ਕਹਿ ਸਦ ਬਲਿਹਾਰੈ, ਚਰਨ ਸਾਧ ਕੇ ਤੋਏ ਤੋਏ ਪੀਓ, ਅਰਪ ਸਾਧ ਕੋ ਆਪਣਾ ਜੀਓ, ਸਾਧ ਕੀ ਤੂਰ ਕਰੋ ਇਸ਼ਨਾਨ, ਸਾਧੂ ਪਰ ਜਾਈਐ ਕੁਰਬਾਨ, ਸਾ ਸੇਵਾ ਵਡ ਭਾਗੀ ਪਾਈਐ, ਸਾ ਸੰਗ ਹਰ ਕੀਰਤਨ ਗਾਈਏ, ਅਨਕ ਬਿਗੰਤੇ ਸਾਧੂ ਰਾਖੇ, ਹਰ ਗੁਣ ਗਾਏ ਅੰਮ੍ਰਿਤ ਰਸ ਚੱਖ, ਹਰ ਗੁਣ ਗਾਏ ਅੰਮ੍ਰਿਤ ਰਸ ਚੱਖੈ, ਓਟ ਗਈ ਸੰਤਾਂ ਦਰ ਆਇਆ, ਸਰਬ ਸੁਖ ਨਾਨਕ ਤੇ ਪਾਇਆ, ਮ੍ਰਿਤਕ ਕੋ ਜੀਵਾਲਣ ਹਾਰ, ਭੁੱਖੇ ਕੋ ਦੇਵਤ ਆਧਾਰ, ਸਰਬ ਨਿਧਾਨ ਜਾਂ ਕੀ ਦ੍ਰਿਸ਼ਟੀ ਮਾਏ, ਪੁਰਬ ਲਿਖੇ ਕਾ ਲੈਣਾ ਪਾਏ, ਸਭ ਕਿਛ ਤਿਸਕਾਉ ਕਰਨੈ ਜੋਗ, ਤਿਸ ਬਿਨ ਦੂਸਰ ਹੋਆ ਨ ਹੋਗ, ਜਪ ਜਨ ਸਦਾ ਸਦਾ ਦਿਨ ਰਹਿਣੀ, ਸਭ ਤੇ ਉੱਚ ਨਿਰਮਲੇ ਕਰਨੀ, ਕਰ ਕਿਰਪਾ ਜਿਸ ਕੋ ਨਾਮ ਦੀਆ, ਨਾਨਕ ਸੋ ਜਨ ਨਿਰਮਲ ਥੀਆ, ਜਾਂ ਕੈ ਮਨ ਗੁਰ ਕੀ ਪ੍ਰਤੀਤ, ਤਿਸ ਜਨ ਆਵੈ ਹਰ ਪ੍ਰਭ ਚੀਤ, ਭਗਤ ਭਗਤ ਸੁਣੀਏ ਤੇ ਲੋਏ, ਜਾਂ ਕੈ ਹਿਰਦੈ ਏਕੋ ਹੋਏ, ਸੱਚ ਕਰਨੀ ਸੱਚ ਤਾਂ ਕੀ ਰਹਿਤ, ਸੱਚ ਹਿਰਦੈ ਸਤ ਮੁਕੈਤ, ਸਾਚੀ ਦ੍ਰਿਸ਼ ਸਾਚਾ ਆਕਾਰ, ਸੱਚ ਵਰਤੈ ਸਾਚਾ ਪਾਸਾਰ, ਪਾਰ ਬ੍ਰਹਮ ਜਿਨ ਸੱਚ ਕਰ ਜਾਤਾ, ਨਾਨਕ ਸੋ ਜਨ ਸਤ ਸਮਾਤਾ, ਸਲੋਕ ਰੂਪ

ਕਿੰਨੀ ਦਾਤ ਕਰਹਿ ਭਗਤੀ ਆਤਮ ਕਹਿ ਚਾਹੀ ਪ੍ਰਭ ਆਪਣੇ ਸਿਉ ਰਹਿ ਸਮਾਈ ਜੋ ਹੋਵਾ ਹੋਵਤ ਸੋ ਜਾਣੈ ਪ੍ਰਭ ਆਪਣੇ ਕਾ ਹੁਕਮ ਪਛਾਨੈ ਤਿਸ ਕੀ ਮਹਿਮਾ ਕੌਣ ਬਖਾਨੋ ਤਿਸ ਕਾ ਗੁਣ ਕਹਿ ਏਕ ਨਾ ਜਾਣੋ ਆਠ ਪਹਿਰ ਪ੍ਰਭ ਵਸੈ ਹਜੂਰੀ ਕਹੁ ਨਾਨਕ ਸੇਈ ਜਨ ਪੂਰੇ ਮਨ ਮੇਰੇ ਤਿਨ ਕੀ ਉੱਟ ਲੇ ਹੇ ਮਨ ਤਨ ਆਪਣਾ ਤਿਨ ਜਨ ਦੇ ਹੇ ਜਿਨ ਜਾਣ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੋਕ ਕਾ ਦਾਤਾ ਤਿਸ ਕੀ ਸ਼ਰਨ ਸਰਬ ਸੁਖ ਪਾਵੈ ਤਿਸ ਕੈ ਦਰਸ਼ ਸਭ ਪਾਪ ਮਿਟਾਵੈ ਅਵਰ ਸਿਆਣਪ ਸਗਲੀ ਛਾੜ ਤਿਸ ਜਨ ਕੀ ਤੂੰ ਸੇਵਾ ਲਾਗ ਆਵਣ ਜਾਣ ਨ ਹੋਈ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ ਸਲੋਕ ਸਤ ਪੁਰਖ ਜਿਨ ਜਾਣਿਆ ਸਤਗੁਰ ਤਿਸ ਕਾ ਨਾਉ ਤਿਸ ਕੈ ਸੰਗ ਸਿਖ ਉਦਰੈ ਨਾਨਕ ਹਰ ਗੁਣ ਗਾਓ ਅਸ਼ਟਪਦੀ ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲੁ ਸਿਵ ਕੋ ਗੁਰ ਸਦਾ ਦਿਆਲੁ ਸਿੱਖ ਕੀ ਗੁਰ ਦੁਰਮਤ ਮਲ ਹਿਰੈ ਗੁਰ ਬਚਨੀ ਹਰ ਨਾਮ ਉਚਰੈ ਸਤਿਗੁਰ ਸਿੱਖ ਕੀ ਬੰਧਨ ਕੱਟੈ ਗੁਰ ਕਾ ਸਿੱਖ ਬੇਕਾਰ ਤੇ ਹਟੈ ਸਤਿਗੁਰ ਸਿੱਖ ਕਉ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ ਨਾਨਕ ਸਤਿਗੁਰ ਸਿੱਖ ਕਉ ਜੀ ਨਾਲ ਸੰਵਾਰੈ ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ ਆਪਸ ਕਉ ਕਰ ਕਛੁ ਨਾ ਜਨਾਵੈ ਹਰਿ ਹਰਿ ਨਾਮ ਹਿਰਦੈ ਸਭ ਧਿਆਵੈ ਮਨ ਬੇਚੈ ਸਤਿਗੁਰ ਕੈ ਪਾਸ ਤੇ ਸੇਵਕ ਕੇ ਕਾਰਜ ਰਾਸ ਸੇਵਾ ਕਰਤ ਹੋਏ ਨਿਕਾਮੀ ਤਿਸ ਕੋ ਹੋਤ ਪਰਾਪਰ ਸਵਾਮੀ ਆਪਣੀ ਕਿਰਪਾ ਜੇ ਸਾਬ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਬੀਸ ਬਿਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ ਸੋ ਸਤਿਗੁਰ ਚਿਸਰਦੈ ਹਰ ਨਾਉ ਅਨੇਕ ਬਾਰ ਗੁਰ ਕੋ ਬਲ ਜਾਉ ਸਰਬ ਨਿਧਾਨ ਜੀ ਕਾ ਦਾਤਾ ਆਠ ਪੈਰ ਪਾਰ ਬ੍ਰਹਮ ਰੰਗਰਾਤਾ ਬ੍ਰਹਮ ਮੈਂ ਜਨ ਜਨ ਮੈਂ ਪਾਰ ਬ੍ਰਹਮ ਇੱਕ ਆਪ ਨਹੀਂ ਕਛ ਭਰਮ ਸਹਿ ਸਿਆਣਪ ਲਿਆ ਨਾ ਜਾਈਐ ਨਾਨਕ ਐਸਾ ਗੁਰ ਵਡਭਾਗੀ ਪਾਈਐ ਸਫਲ ਦਰਸ਼ਨ ਪੇਖਤ ਪੁਨੀਤ ਪਰਸਰ ਚਰਨ ਗਰ ਨਿਰਮਲ ਰੀਤ ਭੇਟ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਾਹ ਗਵੇ ਸੁਣ ਕਰ ਬਚਨ ਕਰਨ ਆਗਾਨੇ ਮਨ ਸੰਤੋਖ ਆਤਮ ਪਤੀਆਂ ਨੇ ਪੂਰਾ ਗੁਰ ਅਖਿਓ ਜਾਂ ਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਪੇਖਾ ਹੋਏ ਸੰਤ ਗੁਣ ਬੇਅੰਤ ਕੀਮਤ ਨੀ ਪਾਏ ਨਾਨਕ ਜਿਸ ਭਾਵੈ ਤਿਸ ਲਏ ਮਿਲਾਈ ਜੇਵਾ ਏਕ ਉਸਤਤ ਅਨੇਕ ਸਤਪੁਰਖ ਪੂਰਨ ਵਿਵੇਕ ਕਾਹੂ ਬੋੜ ਨ ਪਹੁੰਚਰ ਪ੍ਰਾਣੀ ਅਗਾਮਿਆ ਗੋਚਰ ਪੁਰਬ ਨਿਰਬਾਣੀ ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨੈ ਨਾ ਪਾਈ ਅਨਕ ਭਗਤ ਬੰਧਨ ਨਿਤ ਕਰੈ ਚਰਨ ਕਮਲ ਹਿਰਦੈ ਸਿਮਰੈ ਸਤ ਬਲਿਹਾਰੀ ਸਤਿਗੁਰ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਣੇ ਇਹ ਹਰ ਰਸ ਪਾਵੈ ਜਨ ਕੋਇ ਅੰਮ੍ਰਿਤ ਪੀਵੈ ਅਮਰ ਸੋਹੋਇ ਉਸ ਪੁਰਖ ਨਾਹੀ ਕਦੇ ਬਿਨਾਸ਼ ਜਾ ਕੇ ਮਨ ਪ੍ਰਗਟੇ ਗੁਣਤਾਸ ਆਠ ਪਹਿਰ ਹਰ ਕਾ ਨਾਮ ਲੇ ਸਚ ਉਪਦੇਸ਼ ਸੇਵਕ ਕੋ ਦੇ ਬੋ ਮਾਇਆ ਕੈ ਸੰਗ ਨ ਲੇਪ ਮਨ ਮੈਂ ਰੱਖੈ ਹਰ ਹਰ ਏਕ ਅੰਧਕਾਰ ਦੀਪਕ ਪ੍ਰਗਾਸੀ ਨਾਨਕ ਭਰਮ ਬੋ ਦੁਖ ਤਾਂ ਤੇ ਨਾਸੀ ਤਪਤ ਮਾਹੇ ਠੰਡ ਵਰਤਾਈ ਅਨੰਦ ਭਇਆ ਦੁਖ ਨਾਠੇ ਭਾਈ ਜਨਮ ਮਰਨ ਕੇ ਮਿਟੇ ਅੰਦੇਸ਼ੇ ਸਾਧੂ ਕੇ ਪੂਰਨੀ ਉਪਦੇਸ਼ੇ ਭਉ ਚੂਕਾ ਨਿਰਭਉ ਹੋਏ ਬਸੇ ਸਗਲ ਵਿਆਧ ਮਨ ਤੇ ਖੈ ਨਸੇ ਜਿਸ ਕਾ ਸਤਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮਰਾਰੀ ਥਿਤ ਪਾਈ ਚੁੱਕੇ ਭਰਮ ਗਵਨ ਸੁਣ ਨਾਨਕ ਹਰ ਹਰ ਜਸ ਸ੍ਰਵਣ ਨਿਰਗੁਣ ਆਪ ਸਰਗੁਣ ਪੀ ਉਹੀ ਕਲਾ ਧਾਰ ਜਨ ਸਗਲੀ ਮੋਹੀ ਆਪਣੇ ਚਿਰਤ ਪ੍ਰਭਾਵ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿਨ ਦੂਜਾ ਨਾਹੀ ਕੋਏ ਸਰਬ ਨਿਰੰਤਰ ਏਕੋ ਸੋਏ ਉਤਪੋਤ ਰਵਿਆ ਰੂਪ ਰੰਗ ਭਇ ਪ੍ਰਗਾਸ਼ ਸਾਧ ਕੈ ਸੰਗ ਰਚ ਰਚਨਾ

ਬਿਨ ਭਜਨ ਵਿਖਿਆ ਸਗਲੀ ਸ਼ਾਰ ਹਰ ਹਰ ਨਾਮ ਕਮਾਵਣਾ ਨਾਨਕ ਇਹ ਧਨ ਸਾਰ। ਅਸ਼ਟਪਦੀ ਸੰਤ ਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ ਅਵਰ ਪਾਵ ਸਮੀਤ ਬਿਸਾਰੂ ਚਰਨ ਕਮਲ ਰਿਦ ਮੈਂ ਉਰ ਧਾਰੋ ਕਰਨ ਕਾਰਨ ਸੋ ਪ੍ਰਭ ਸਮਰੱਥ ਦ੍ਰਿੜਕਰ ਗਾਉ ਨਾਮ ਹਰ ਵੱਥ। ਇਹ ਧਨ ਸੰਚੋ ਹੋਵੋ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ ਏਕ ਆਸ ਰਾਖੋ ਮਨ ਮਾਹਿ ਸਰਬ ਰੋਗ ਨਾਨਕ ਮਿਟ ਜਾਹਿ ਜਿਸ ਧਨ ਕੋ ਚਾਰ ਕੁੰਟੀ ਉੜਤਾਵੈ ਸੋ ਧਨ ਹਰ ਸੇਵਾ ਤੇ ਪਾਵੈ ਜਿਸ ਕੋ ਨਿਤ ਬਾਂਛੈ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕੋ ਕਰਹਿ ਭਲੀ ਕਰਨੀ ਸਾ ਸੋਭਾ ਭਜ ਹਰ ਕੀ ਸ਼ਰਣੀ ਅਨ ਕਿਉ ਪਾਵੀ ਰੋਗ ਨ ਜਾਏ ਰੋਗ ਮਿਟੈ ਹਰਿ ਅਵਖ ਦਲਾਏ। ਸਰਬ ਨਿਧਾਨ ਮੈਂ ਹਰ ਨਾਮ ਨਿਧਾਨ ਜਪ ਨਾਨਕ ਦਰਗ ਹੈ ਪ੍ਰਵਾਨ ਮਨ ਪਰ ਬੋਧੋ ਹਰ ਕਹਿ ਨਾਏ ਦਹਨ ਸਤਾਵ ਤੇ ਆਵੈ ਠਾਏ ਤਾਂ ਕੋ ਬਿਘਨ ਲਾਗੈ ਕੋਏ ਜਾਂ ਕਹਿ ਹਿਰਦੈ ਬਸੈ ਹਰ ਸੋਈ।

ਠੰਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਉ ਭਉ ਬਿਨ ਸਹਿ ਪੂਰਨ ਹੋਏ ਆਸ ਭਗਤ ਪਾਏ ਆਤਮ ਪ੍ਰਗਾਸ਼ ਤਿਤ ਕਰ ਜਾਏ ਬਸਿਆ ਬਿਨਾਸੀ ਕਉ ਨਾਨਕ ਕਾਟੀ ਜਮ ਫਾਸੀ ਤਤ ਵਿਚਾਰ ਕਹੈ ਜਨ ਸਾਚਾ ਜਨ ਮਰੈ ਸੋਕਾ ਚੋਕਾ ਚਾ ਆਵਾਗਮਨ ਮਿਟੈ ਪ੍ਰਭ ਸੇਵ ਆਪਤੇ ਅਕਸ਼ਰਨ ਗੁਰਦੇਵ ਇਉਂ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਣ ਆਧਾਰ ਅਨਕਿਉ ਪਾਪ ਨ ਛੂਟਣ ਹਾਰੇ ਸਿਮਰ ਸਾਸਤ ਬੀਤ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਬੰਚਿਤ ਨਾਨਕ ਫਲ ਪਾਏ ਸੰਗ ਨ ਚਾਲਸ ਤੇਰਾ ਧਨਾ ਤੂੰ ਕਿਆ ਲਪਟਾਵੇਂ ਮੂਰਖ ਮਨਾ ਸੋਤ ਮੀਤ ਕੁਟਾਂਬਰ ਬਨਤਾ ਇੰਤੇ ਕਉ ਤੁਮ ਕਵਨ ਸਨਾਥਾ ਰਾਜ ਰੰਗ ਮਾਇਆ ਵਿਸਾਰ ਇੰਤੇ ਕਉ ਕਵਨ ਛੁਟਕਾਰ ਆ ਸਹਸਤੀ ਰਥ ਸਵਾਰੀ ਝੂਠਾ ਡੰਫ ਝੂਠ ਪਾਸਾਰੀ ਜਿੰਦੀ ਏ ਤਿਸ ਬੁਝੇ ਨਾ ਬੇਗਾਨਾ ਨਾਮ ਵਿਸਾਰ ਨਾਨਕ ਪਛਤਾਨਾ ਗੁਰ ਕੀ ਮਾ ਤੂੰ ਲੇ ਆਣੇ ਭਗਤ ਬਿਨਾ ਬੋਡੂ ਬੇਸਿਆਣੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਲ ਵਿਕ ਜਾਹੇ ਆਪ ਜਪੋ ਅਵਰਾ ਨਾਮ ਜਪਾਵੋ ਸੁਨਤ ਕਹਿਤ ਰਹਿਤ ਗਤ ਪਾਵੋ ਸਾਰ ਭੂਤ ਸਤ ਹਰ ਕੋ ਨਾਉ ਸਹਿ ਸੁਭਾਏ ਨਾਨਕ ਗੁਣ ਗਾਓ ਗੁਣ ਗਾਵ ਤਰੀ ਉਤਰ ਮੈਲ ਬਿਨਸ ਜਾਏ ਹਉਮੈ ਬਿਗ ਫੈਲ ਹੋਏ ਚਿੰਤ ਬਸੈ ਸੁਖ ਨਾਲ ਸਾਸ ਗ੍ਰਾਸ ਹਰ ਨਾਮ ਸੰਭਾਲ ਛਾੜ ਸਿਆਣਪ ਸਗਲੀ ਮਨਾ ਸਾਰ ਸੰਗ ਪਾਵੈ ਸਚ ਧਨਾ ਹਰ ਪੂੰਜੀ ਸੰਚ ਕਰੋ ਵਿਵਹਾਰ ਇਹਾਂ ਸੁਖ ਦਰਗਾਹ ਜੈਕਾਰ ਸਰਬ ਨਿਰੰਤਰ ਏਕੋ ਦੇਖ ਕਉ ਨਾਨਕ ਜਾਂ ਕੈ ਮਸਤਕ ਲੇਖ ਏਕੋ ਜਪ ਏਕੋ ਸਾਲਾਹ ਏਕ ਸਿਮਰ ਏਕੋ ਮਨ ਆਹ ਏਕ ਸਕੇ ਗੁਣ ਗਾਓ ਅਨੰਤ ਮੰਤਨ ਜਾਪ ਏਕ ਭਗਵੰਤ ਏਕੋ ਏਕ ਏਕ ਹਰਿ ਆਪ ਪੂਰਨ ਪੂਰ ਰਹਿ ਪ੍ਰਭਿਆਪ ਅਨਕ ਵਿਸਥਾਰ ਏਕ ਤੇ ਭਏ ਏਕ ਅਰਾਧ ਪਰਾਸ਼ਤ ਗਏ ਮਨ ਤਨ ਅੰਤਰ ਏਕ ਪ੍ਰਭ ਰਤਾ ਗੁਰ ਪ੍ਰਸਾਦ ਨਾਨਕ ਏਕ ਜਾਤਾ ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸ਼ਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ ਜਾਚਕ ਜਨ ਜਾਚੈ ਪ੍ਰਵਧਾਨ ਕਰ ਕਿਰਪਾ ਦੇਵ ਹਰਨਾਮ ਸਾਧਨਾ ਕੀ ਮੰਗੋ ਧੂਰ ਪਾਰ ਬ੍ਰਹਮ ਮੇਰੀ ਸ਼ਰਧਾ ਪੂਰ ਸਦਾ ਸਦਾ ਪ੍ਰਭ ਕੀ ਗੁਣ ਗਾਵੋ ਸਾਸ ਸਾਸ ਪ੍ਰਭ ਤੁਮੈ ਧਿਆਵੋ ਚਰਨ ਕਮਲ ਸਿਉ ਲਾਗੈ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤ ਨੀਤ ਏਕੋ ਟੇਕੋ ਆਧਾਰ ਨਾਨਕ ਮੰਗੈ ਨਾਮ ਪ੍ਰਭਸਾਰ ਪ੍ਰਭ ਕੀ ਦ੍ਰਿਸ਼ਟ ਮਹਾਂ ਸੁਖ ਹੋਏ ਹਰ ਰਸ ਭਾਵੈ ਬਿਰਲਾ ਕੋਏ ਜਿਨ ਚਾਖਿਆ ਸੀ ਜੰਤਰ ਤਾਨੇ ਪੂਰਨ ਪੁਰਖ ਨਹੀਂ ਡੋਲਾਨੇ ਸੋ ਭਰ ਭਰੇ ਪ੍ਰੇਮ ਰਸ ਰੰਗ ਉਪਜੈ ਚਾਉ ਸਾਧਕੈ ਸੰਗ ਪਰੇ ਸ਼ਰਨ ਆਨ ਸਭ ਤਿਆਗ ਅੰਤਰ ਪ੍ਰਗਾਸ਼ ਅੰਨ ਦਿਨ ਲਿਵ ਲਾਗ ਬੜਭਾਗੀ ਜਪਿਆ ਪ੍ਰਭ ਸੋਈ ਨਾਨਕ ਨਾਮ ਰਤੇ ਸੁਖ ਹੋਏ ਸੇਵਕ ਕੀ ਮਨਸ਼ਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਇਓ ਦਇਆਲ ਸੇਵਕ ਕੀਨੋ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਭਇਆ ਜਨਮ ਮਰਨ ਦੂਖ ਭਰਮ ਗਇਆ ਇਸ਼ ਪੁਨੀ ਸ਼ਰਧਾ ਸਭ ਪੂਰੀ ਰਬ ਰਹਿਆ ਸਤਸੰਗ ਹਜ਼ੂਰੀ ਜਿਸ ਕਾ ਸਤਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉਂ ਬਿਸਰੈ ਜੇ ਘਾਲ ਨਾ ਭੰਨੈ ਸੋ ਕਿਉਂ ਬਿਸਰੈ ਜੇ ਕੀਆ ਜਾਣੈ ਸੋ ਕਿਉਂ ਬਿਸਰੈ ਜਿਨ ਸਭ ਕੁਛ ਦੀਆ ਸੋ ਕਿਉਂ ਬਿਸਰੈ ਜੇ ਜੀਵਨ ਜੀਆਂ ਸੋ ਕਿਉਂ ਬਿਸਰੈ ਜੇ ਅਗਨ ਮੈਂ ਰੱਖ ਹੈ ਗੁਰਪ੍ਰਸਾਦ ਕੋ ਬਿਰਲਾ ਲੱਖ ਹੈ ਸੋ ਕਿਉਂ ਬਿਸਰੈ ਜੇ ਵਿਕਤੇ ਕੱਢ ਹੈ ਜਨਮ ਜਨਮ ਕਾ ਟੂਟਾ ਗੰਢ ਹੈ ਗੁਰਪੁਰੈ ਤਤ ਹੈ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਸਾਜਨ ਸੰਤ ਕਰੋ ਏ ਕਾਮ ਆਨ ਤਿਆਗ ਜਪੋ ਹਰਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਬਰਾ ਨਾਮ ਜਪਾਵੋ ਭਗਤ ਭਾਏ ਤਰੀਏ ਸੰਸਾਰ ਬਿਨ ਭਗਤੀ ਤਨ ਹੋਸੀ ਸ਼ਾਰ ਸਰਬ ਕਲਿਆਣ ਸੁਖ ਨਿਦਰਾਮ ਬੂਢ ਜਾਤ ਪਾਏ ਵਿਸ਼ਰਾਮ ਸਗਲ ਦੁੱਖ ਕਾਹੂ ਤਨਾਸ਼ ਨਾਨਕ ਨਾਮ ਜਪੋ ਗੁਣਤਾਸ ਉਪਜੀ ਪ੍ਰੀਤ ਪ੍ਰੇਮ ਰਸ ਚਾਓ ਮਨ ਤਨ ਅੰਤਰ ਹੀ ਸੁਆਓ ਨੇਤਰੋਂ ਪੇਖ ਦਰਸ਼ਕ ਹੋਏ ਮਨ ਬਿਕਸੈ ਸਾਰ ਚਰਨ ਧੋਏ ਭਗਤ ਜਨਾ ਕੈ ਮਨ ਤਨ ਰੰਗ ਬਿਰਲਾ ਕੋ ਪਾਵੈ ਸੰਗ ਏਕ ਬਸਤੀ ਜੇ ਕਰਮਇਆ ਗੁਰਪ੍ਰਸਾਦ ਨਾਮ ਜਪ ਲਿਆ ਤਾਂ ਕਿ ਉਪਮਾ ਕਹੀ ਨਾ ਜਾਏ ਨਾਨਕ ਰਹਿਆ ਸਰਬ ਸਮਾਏ ਪ੍ਰਭਕ ਛੰਦ ਦੀਨ ਦਿਆਲ ਭਗਤ ਵਸ਼ਵਲ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾਂ ਕਰਤ ਪ੍ਰਤਪਾਲ ਆਦਪੁਰ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਣ ਆਧਾਰ ਜੋ ਜੋ ਜਪੈ ਸੋ ਹੋਏ ਪੁਨੀਤ ਭਗਤ ਪਾਏ ਲਾਵੈ ਮਨ ਹੀਤ ਹਮ ਨਿਰਗੁਣ ਯਾਰ ਨੀਚੇ ਜਾਨ ਨਾਨਕ ਤੁਮਰੀ ਸ਼ਰਨ ਪੁਰਖ ਭਗਵਾਨ ਸਰਬੈਕੁੰਠ ਮੁਕਤ ਮੋਕ ਪਾਏ ਇਕ ਨਿਮਖ ਹਰ ਕੇ ਗੁਣ ਗਾਏ ਅਨਕ ਰਾਜ ਭੋਗ ਬੜਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ ਬਹੁ ਭੋਜਨ ਕਾ ਪ੍ਰਸੰਗੀਤ ਰਸਨਾ ਜਪਤੀ ਹਰ ਹਰ ਨੀਤ ਭਲੀ ਸੋ ਕਰਨੀ ਸੋਭਾ ਧਨਵੰਤ ਹਿਰਦੈ ਬਸੇ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦੇਹੁ ਨਿਵਾਸ ਸਰਬ ਸੁਖ ਨਾ

ਅਸ਼ਟਪਦੀ ਆਪ ਕਥ ਹੈ ਆਪ ਸੁਣੈ ਹਾਰ ਆ ਭੈ ਕਿ ਆਪ ਵਿਸਥਾਰ ਜਾਂ ਤਿਸ ਭਾਵੈ ਤਾਂ ਸ੍ਰਿਸ਼ਟਿ ਉਪਾਏ ਆਪਣੇ ਭਾਣੇ ਲੈ ਸਮਾਈ ਤੁਮ ਤੇ ਭਿੰਨ ਨਹੀਂ ਕਿਛ ਹੋਏ ਆਪਨ ਸੂਤ ਸਭ ਜਗਤ ਪਰੋਏ ਜਾ ਕੋ ਪ੍ਰਭ ਜੀ ਆਪ ਬੁਝਾਏ ਸਚ ਨਾਮ ਸੋਈ ਜਨ ਪਾਏ ਸੋ ਸਮਦਰਸ਼ੀ ਤਤ ਕਾ ਬੇਤਾ ਨਾਨਕ ਸਗਲ ਸ੍ਰਿਸ਼ਟ ਕਾ ਜੇਤਾ ਜੀ ਜੰਤਰ ਸਭ ਤਾਂ ਕਹਿ ਹਾਰ ਦੀਨ ਦਇਆਲਿਆ ਨਾਥ ਕੋ ਨਾਥ ਜਿਸ ਰੱਖ ਹੈ ਤਿਸ ਕੋਈ ਨਾ ਮਾਰੈ ਸੋ ਮੂਆ ਜਿਸ ਮਨੋ ਬਿਸਾਰੈ ਤਿਸ ਤਾਂ ਜਬਰ ਕਹਾਂ ਕੋ ਜਾਏ ਸਭ ਸਰੀਕ ਨਿਰੰਜਨ ਰਾਏ ਜੀ ਕੀ ਜੁਗਤ ਜਾਂ ਕਹਿ ਸਭ ਹਾਥ ਅੰਤਰ ਬਾਹਰ ਜਾਨੋ ਸਾਥ ਗੁਣ ਨਿਧਾਨ ਬੇਅੰਤ ਅਪਾਰ ਨਾਨਕ ਦਾਸ ਸਦਾ ਬਲਿਹਾਰ ਪੂਰਨ ਪੂਰ ਰਹੇ ਦਇਆਲ ਸਭ ਉਪਰ ਹੋਵਤ ਕਿਰਪਾਲ ਆਪਣੇ ਕਰਤਵ ਜਾਣੈ ਆਪ ਅੰਤਰ ਜਾਮੀ ਰਹਿਓ ਬਿਆਪ ਪ੍ਰਤਪਾਲ ਜੀਨ ਬਹੁ ਭਾਂਤ ਜੋ ਜੋ ਰਚਿਓ ਸੋ ਤਿਸੈ ਧਿਆਂਤ ਜਿਸ ਭਾਵੈ ਤਿਸ ਲਏ ਮਿਲਾਈ ਭਗਤ ਕਰੈ ਹਰ ਕੇ ਗੁਣ ਗਾਈ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕ ਇਕ ਜਾਣਿਆ ਜਨ ਲਗਾ ਹਰ ਏਕ ਕੈ ਨਾਏ ਤਿਸ ਕੀ ਆਸ ਨ ਬਿਰਥੀ ਜਾਏ ਸੇਵਕ ਕੋ ਸੇਵਾ ਬਣਿਆਈ ਹੁਕਮ ਬੂਝ ਪਰਮ ਪਦ ਪਾਈ

ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ਼ੁ। ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ ਸਗਲ ਸਮਗਰੀ ਇਕ ਘਟ ਮਾਹਿ ਅਨਕਰੰਗ ਨਾਨਾ ਦ੍ਰਿਸ਼ਟਾ ਹੈ। ਨੌ ਨਿਧਿ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸ਼ਰਾਮ ਸੁਨ ਸਮਾਧ ਅਨਹਤ ਅਨਾਦ ਕਹਿਣਾ ਜਾਈਏ ਚਰਜ ਵਿਸਮਾਰ ਤਿੰਨ ਦੇਖਿਆ ਜੇ ਸਾਹਿਬ ਦਿਖਾਏ ਨਾਨਕ ਤਿਸ ਜਨ ਸੋਜੀ ਪਾਏ। ਸੋ ਅੰਤਰ ਸੋ ਬਾਹਰ ਅਨੰਤ ਘਟਘਟ ਵਿਆਪਰਿਆ ਭਗਵੰਤ ਧਰਨ ਮਾਹੇ ਆਕਾਸ਼ ਪਿਆਲ ਸਰਵ ਲੋਕ ਪੂਰਨ ਪ੍ਰਤਪਾਲ ਬਣ ਤਿਨ ਪਰਬਤ ਹੈ ਪਾਰ ਬ੍ਰਹਮ ਜੈਸੀ ਆ ਗਿਆ ਤੈਸਾ ਕਰਮ ਪਾਉਣ ਪਾਣੀ ਬੈਸੰਤਰ ਮਾਹੀ ਚਾਰ ਕੁੰਡ ਦਾ ਦਿਸ਼ੇ ਸਮਾਹੀ ਤਿਸ ਤੇ ਭਿੰਨ ਨਹੀਂ ਕੋਠਾਓ ਗੁਰਪ੍ਰਸਾਦ ਨਾਨਕ ਸੁਖ ਪਾਓ। ਬੇਰ ਪ੍ਰਾਣ ਸਿਮਰਤ ਮੈਂ ਦੇਖ ਸਸੀਅਰ ਸੂਰ ਨਖਿੱਤਰ ਮੈਂ ਏਕ ਬਾਣੀ ਪ੍ਰਭ ਕੀ ਸਭ ਕੋ ਬੋਲੈ ਆਪ ਅਡੋਲ ਨਾ ਕਬਹੂੰ ਡੋਲੈ ਸਰਵ ਕਲਾਂ ਕਿਰਖੇ ਲੈ ਖੇਲ ਮੂਲ ਨਾ ਪਾਈਐ ਗੁਣੈ ਮੂਲ ਸਰਬ ਜੋਤ ਮੈਂ ਜਾਂ ਕੀ ਜੋਤ ਉਤਾਰ ਰਿਹੋ ਸਵਾਮੀ ਓਤ ਪੋਤ। ਗੁਰਪ੍ਰਸਾਦ ਭਰਮ ਕਾ ਨਾਸ਼ ਨਾਨਕ ਤਿਨ ਮੈਂ ਏ ਵਿਸਾਸ ਸੰਤ ਜਨਾ ਕਾ ਵੇਖਣ ਸਭ ਬ੍ਰਹਮ ਸੰਤ ਜਨਾ ਕੈ ਹਿਰਦੈ ਸਭ ਧਰਮ ਸੰਤ ਜਨਾ ਸੁਣੇ ਸ਼ੁਭ ਬਚਨ ਸਰਬ ਆਪੀ ਰਾਮ ਸੰਗਰਚਨ ਜਿਨ ਜਾਤਾ ਤਿਸ ਕੀਏ ਰਹਿਤ ਸਤ ਬਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੁਖ ਮਾਨੈ ਕਰਨ ਕਰਾਵਣ ਹਾਰ ਪ੍ਰਭ ਜਾਨੈ ਅੰਤਰ ਬਸੇ ਬਾਹਰ ਪੀਓ ਹੀ ਨਾਨਕ ਦਰਸ਼ਨ ਦੇਖ ਸਭ ਮੋਹੀ ਆਪ ਸਤ ਕੀਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਤ ਤਿਸ ਭਾਵੈ ਤਾਂ ਕਰੇ ਵਿਸਤਾਰ ਤਿਸ ਭਾਵੈ ਤਾਂ ਏ ਕੰਕਾਰ ਅਨਕਲਾ ਲਖੀ ਨਾ ਜਾਏ ਜਿਸ ਭਾਵੈ ਤਸਲੇ ਮਿਲਾਏ ਕਵਨ ਨਿਕਟ ਕਵਨ ਕਹੀਏ ਦੂਰ ਆਪੇ ਆਪਿਆ ਭਰਪੂਰ ਅੰਤਰਗਤ ਸਾਹਿਬ ਜਨਾਏ ਨਾਨਕ ਤਿਸ ਜਨ ਆਪ ਬੁਝਾਏ ਸਰਬ ਭੂਤ ਅਵਰਤਾਰਾ ਸਰਬ ਨੈਣਾ ਭੇਖਣ ਹਾਰਾ ਸਗਲ ਸਮਗਰੀ ਜਾ ਕਾ ਤਨਾ ਆਪਣ ਜਸ ਆਪ ਹੀ ਸੁਣਾ ਆਵਣ ਜਾਣੇ ਖੇਲ ਬਣਾਇਆ ਆਗਿਆਕਾਰੀ ਕੀ ਨੀ ਮਾਇਆ ਸਭ ਕੈ ਮਦ ਅਲਿਪਤੋ ਰਹਿ ਜੋ ਕੁਛ ਕਹਿਣਾ ਸੋ ਆਪੇ ਕਹਿ ਆ ਗਿਆ ਆਵੈ ਆ ਗਿਆ ਜਾਏ ਨਾਨਕ ਜਾ ਭਾਵੈ ਤਾਂ ਲਏ ਸਮਾਏ ਇਸ ਤੇ ਹੋਏ ਸੋ ਨਾਹੀ ਬੁਰਾ ਉਰੈ ਕਹੋ ਕਿਨੈ ਕਿਛ ਕਰਾ ਆਪ ਭਲਾ ਕਰਤੂਤ ਅਤ ਨੀਕੀ ਆਪੇ ਜਾਣੈ ਆਪਣੇ ਜੀ ਕੀ ਆਪ ਸਾਚ ਧਾਰੀ ਸਭ ਸਾਚ ਉਤਪੋਤ ਆਪਣ ਸੰਗਰਾਜ ਤਾਂ ਕਿ ਗਤਮਿਤ ਕਹੀ ਨਾ ਜਾਏ ਦੂਸਰ ਹੋਏ ਤਾਂ ਸੋਝੀ ਪਾਏ ਤਿਸਕਾ ਕੀਆ ਸਭ ਪ੍ਰਵਾਨ ਗੁਰਪ੍ਰਸਾਦ ਨਾਨਕੇ ਜਾਨ ਜੋ ਜਾਣੈ ਤੇ ਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ ਧਨ ਧਨ ਧਨ ਜਾਣ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਾਣਿਆ ਵਣ ਕਾ ਹੈ ਸੁਆਉ ਜਨ ਕੈ ਸੰਗ ਚਿਤ ਆਵੈ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ।

ਪਰਮ ਸਤਿਕਾਰਯ ਸਤਿਸੰਗ ਜੀ, ਸੁਖਮਨੀ ਸਾਹਿਬ ਦੇ ਪਾਠ ਜੋ ਆਰੰਭ ਕੀਤੇ ਸਨ ਸੰਪੂਰਨ ਹੋਏ ਨੇ। ਅੱਜ ਦੇ ਸਮੁੱਚੇ ਸਮਾਗਮ ਦੀ ਸੇਵਾ ਸਮੂਹ ਰੰਧਾਵਾ ਪਰਿਵਾਰ, ਭਾਈ ਇੰਦਰਜੀਤ ਸਿੰਘ ਜੀ ਉਹਨਾਂ ਵੱਲੋਂ ਸ਼ੁਕਰਾਨੇ ਵਜੋਂ ਅਤੇ ਪਰਿਵਾਰ ਦੀ ਚੜ੍ਹਦੀ ਕਲਾ, ਅਤੇ ਇਸੇ ਤਰ੍ਹਾਂ ਭਾਈ ਦਲਵਿੰਦਰ ਸਿੰਘ ਬੀਬੀ ਅਤੇ ਭਾਈ ਇੰਦਰਜੀਤ ਸਿੰਘ ਢਿੱਲੋਂ ਪਰਿਵਾਰ ਵੱਲੋਂ ਪਰਿਵਾਰ ਦੀ ਸੁੱਖ ਸ਼ਾਂਤੀ ਚੜ੍ਹਦੀ ਕਲਾ ਅਤੇ ਮਾਤਾ ਸੁਖਵਿੰਦਰ ਕੌਰ ਦੀ ਸਲਾਨਾ ਯਾਦ ਦੇ ਵਿੱਚ ਅੱਜ ਦੇ ਸਮਾਗਮ ਹੋ ਰਹੇ ਨੇ। ਆਪ ਸਭ ਦਾ ਧੰਨਵਾਦ ਜਿਨ੍ਹਾਂ ਨੇ ਬੜੇ ਪਿਆਰ ਨਾਲ ਬੈਠ ਕੇ ਸੁਖਮਨੀ ਸਾਹਿਬ ਦਾ ਪਾਠ ਸਰਵਣ ਕੀਤਾ। ਜਿੱਥੇ ਆਪਾਂ ਸੰਗਤ ਰੂਪ ਵਿੱਚ ਪਾਠ ਕਰ ਰਹੇ ਹਾਂ ਨਾ, ਅਤੇ ਬਾਣੀ ਦਾ ਜੋ ਪ੍ਰਯੋਜਨਾ ਕੋਡ ਆਫ ਕੰਡਕਟ ਜੋ ਗੁਰਮਤਿ ਅਨੁਸਾਰ ਜੋ ਸਾਨੂੰ ਪ੍ਰਯੋਜਨਾ ਬਾਣੀ ਦਾ ਕਿ ਬਾਣੀ ਹਰ ਇੱਕ ਸਿੱਖ ਨੇ ਆਪ ਪੜ੍ਹਨੀ ਹੈ। ਬਾਣੀ ਚਾਹੇ ਅਖੰਡ ਪਾਠ ਹੋਵੇ, ਚਾਹੇ ਸਹਿਜ ਪਾਠ ਹੋਵੇ, ਚਾਹੇ ਕੋਈ ਵੀ ਬਾਣੀ ਹੈ, ਜਾਂ ਤਾਂ ਪਰਿਵਾਰ ਰਲ ਮਿਲ ਕੇ ਆਪ ਖੁਦ ਕਰਨ, ਜੇ ਆਪ ਨਹੀਂ ਕਰਦੇ ਤਾਂ ਪਾਠੀ ਲਾ ਕੇ ਸੁਣ, ਅਤੇ ਜੇ ਇਹਨਾਂ ਤੋਂ ਇਲਾਵਾ ਆਪਾਂ ਆਮ ਤੌਰ 'ਤੇ ਪਾਠ ਰੱਖੇ ਜਾਂਦੇ ਨੇ ਅਤੇ ਫਿਰ ਉਹਨਾਂ ਨੂੰ ਸਰਵਣ ਨਹੀਂ ਕੀਤਾ ਜਾਂਦਾ। ਅਤੇ ਬੇਨਤੀ ਹੈ ਜਿਨ੍ਹਾਂ ਨੇ ਅੱਜ ਸਰਵਣ ਕੀਤਾ ਉਹਨਾਂ ਨੂੰ ਬੇਨਤੀ ਕਿ ਤੁਹਾਡੇ ਜੀਵਨ ਦਾ ਇੱਕ ਨਿਤਨੇਮ ਬਣ ਜਾਏ ਕਿ ਆਪਾਂ ਨਿਤਨੇਮ ਹੀ ਬਣਨਾ, ਔਰ ਜਿਨ੍ਹਾਂ ਨੇ ਨਿਤਨੇਮ ਕੀਤਾ ਉਹਨਾਂ ਦਾ ਧੰਨਵਾਦ। ਜਿਹੜੇ ਨਹੀਂ ਕਰਦੇ ਉਹਨਾਂ ਨੂੰ ਮੈਂ ਅੱਜ ਤੋਂ ਹੀ ਬੇਨਤੀ ਕਰਾਂਗਾ ਕਿ ਤੁਹਾਡੇ ਜੀਵਨ ਵਿੱਚ ਇੱਕ ਜਪਜੀ ਸਾਹਿਬ ਦਾ ਪਾਠ ਜ਼ਰੂਰ ਨਿਤਨੇਮ ਅਨੁਸਾਰ ਹੋਣਾ ਚਾਹੀਦਾ। ਬਾਕੀ ਬਾਣੀ ਜਿੰਨੀ ਵੱਧ ਤੋਂ ਵੱਧ ਪੜ੍ਹੋ, ਉਹਦੀ ਕੋਈ ਬੰਦਿਸ਼ ਨਹੀਂ ਆ ਗਈ। ਸੋ ਗੁਰੂ ਕਿਰਪਾ ਕਰੇ, ਜਿੱਥੇ ਆਪਾਂ ਸੰਗਤ ਰੂਪ ਵਿੱਚ ਸਿੱਖ ਕੀਤਾ ਉੱਥੇ ਕੋਸ਼ਿਸ਼ ਕਰੋ ਕਿ ਸਾਡੇ ਘਰ ਵਿੱਚ ਗੁਟਕੇ, ਪੋਥੀਆਂ, ਔਰ ਇੱਥੋਂ ਤੱਕ ਕਿ ਆਪਾਂ ਆਪਣਾ ਪਾਠ ਵੀ ਆਰੰਭ ਰੱਖੀਏ। ਹਰ ਇੱਕ ਸਿੱਖ ਦੇ ਘਰ ਵਿੱਚ ਪੋਥੀਆਂ, ਜਿਹੜੇ ਸਾਨੂੰ ਵਹਿਮ ਭਰਮ ਭੁਲੇਖੇ ਪਾਏ ਨੇ ਨਾ, ਇਹਨਾਂ ਨੂੰ ਕੱਢੋ, ਕਿਉਂਕਿ ਪੋਥੀ ਸਾਨੂੰ ਪੜ੍ਹਨ ਵਾਸਤੇ ਦਿੱਤੀ ਹੈ। ਇਹ ਘਰ ਵਿੱਚ ਚਾਹੇ ਤੁਸੀਂ ਬੇਸਮੈਂਟ ਰਹਿੰਦੇ ਜੇ, ਕਿਤੇ ਵੀ ਰਹਿੰਦੇ, ਜਿੱਥੇ ਵੀ ਤੁਹਾਡੇ ਕੋਲ ਸੋਹਣੀ ਜਗ੍ਹਾ ਸੰਭਾਲ ਕਰ ਸਕਦੇ ਜੇ, ਜਿੱਥੇ ਵੀ ਤੁਸੀਂ ਬੈਠ ਕੇ ਪਾਠ ਕਰ ਸਕਦੇ, ਜ਼ਰੂਰ ਕਰਨ ਦਾ ਯਤਨ ਕਰੋ, ਕਿਉਂਕਿ ਆਪਾਂ ਨੂੰ ਗੁਰੂ ਗ੍ਰੰਥ ਸਾਹਿਬ ਤੋਂ ਤੋੜਨ ਦਾ ਜ਼ਿਆਦਾ ਯਤਨ ਕੀਤਾ, ਜੋੜਨ ਦਾ ਬਹੁਤ ਘੱਟ ਕੀਤਾ। ਕਿਉਂਕਿ ਅੱਜ ਤੱਕ ਸਿੱਖ ਇੰਨਾ ਗੁਰੂ ਗ੍ਰੰਥ ਸਾਹਿਬ ਤੋਂ ਡਰਦਾ ਕਿ ਇਹਨੂੰ ਹੱਥ ਲਾਉਣੋਂ ਵੀ ਡਰਦਾ। ਇਹਨੂੰ ਗੁਰਮੁਖ ਪਿਆਰੋ ਪੜ੍ਹਨ ਦੀ ਜ਼ਰੂਰਤ ਹੈ, ਇਹਨੂੰ ਸਮਝਣ ਦੀ ਜ਼ਰੂਰਤ ਹੈ। ਗੁਰੂ ਕਿਰਪਾ ਕਰੇ ਸਭ ਨੂੰ ਚੜ੍ਹਦੀਆਂ ਕਲਾ। ਹੁਣ ਪਰਿਵਾਰਾਂ ਵੱਲੋਂ ਗੁਰੂ ਕੇ ਲੰਗਰਾਂ ਦੀ ਸੇਵਾ ਵੀ ਹੈ। ਹੁਣ ਭਾਈ ਸਾਹਿਬ, ਭਾਈ ਰੰਧਾਵਾ ਪਰਿਵਾਰ ਜੋ ਹੈ ਸਮੂਹ ਪਰਿਵਾਰ ਨੂੰ ਇੱਕ ਸਹਿਜ ਪਾਠ ਘਰ ਵਿੱਚ ਕੀਤੇ ਗਏ ਨੇ, ਬਹੁਤ ਵਧੀਆ। ਮੈਂ ਪਰਿਵਾਰ ਦਾ ਧੰਨਵਾਦ ਕਰਦਾ, ਔਰ ਜਿਨ੍ਹਾਂ ਨੇ ਖੁਦ ਪਾਠ ਕੀਤਾ। ਔਰ ਹਰ ਇੱਕ ਸਿੱਖ ਦਾ ਆਪਣੀ ਜ਼ਿੰਦਗੀ ਵਿੱਚ ਆਪਣਾ ਪਾਠ ਆਪ ਕਰਨਾ ਚਾਹੀਦਾ ਸਿੱਖ ਨੂੰ, ਔਰ ਇਹ ਬਣਾਓ, ਪ੍ਰਣ ਕਰੋ ਕਿ ਆਪਾਂ ਆਪਣੇ ਪਾਠ ਆਪ ਕਰੀਏ, ਅਤੇ ਸਮਾਂ ਬਣੇ ਅਤੇ ਆਪਾਂ ਉਹਨਾਂ ਦੇ ਭੋਗ ਗੁਰਦੁਆਰਾ ਸਾਹਿਬ ਗੁਰੂ ਗ੍ਰੰਥ ਸਾਹਿਬ ਤੋਂ ਹੀ ਪਾਠ ਆਰੰਭ ਹੋ ਸਕਦੇ ਨੇ, ਅਤੇ ਗੁਰੂ ਗ੍ਰੰਥ ਸਾਹਿਬ ਤੋਂ ਹੀ ਪਾਠ ਦੇ ਜਿਹੜੇ ਭੋਗ ਪਾਏ ਜਾ ਸਕਦੇ ਨੇ। ਪੋਥੀਆਂ 'ਤੇ ਤੁਸੀਂ ਘਰ ਜਾ ਕੇ ਕਰ ਸਕਦੇ ਜੇ, ਪੋਥੀ ਤੋਂ ਨਾ ਭੋਗ ਪੈ ਸਕਦਾ ਅਤੇ ਨਾ ਹੀ ਆਰੰਭ ਹੋ ਸਕਦਾ, ਕਿਉਂਕਿ ਸੰਪੂਰਨ ਸਰੂਪ ਸਾਡਾ ਗੁਰੂ ਗ੍ਰੰਥ ਸਾਹਿਬ ਹੈ, ਇਹਦੇ ਤੋਂ ਹੀ ਆਰੰਭ ਹੋਣੇ ਨੇ, ਇੱਥੇ 'ਤੇ ਹੀ ਗੁਰਮੁਖ ਪਿਆਰੇ ਭੋਗ ਪੈਂਦੇ ਨੇ। ਸੋ ਪਰਿਵਾਰ ਵੱਲੋਂ ਜੋ ਸਹਿਜ ਪਾਠ ਦੇ ਭੋਗ ਨੇ, ਆਓ ਬੜੇ ਪਿਆਰ ਨਾਲ ਨਵੀਂ ਪਾਤਸ਼ਾਹ ਸ਼ਲੋਕ, ਉਸ ਤੋਂ ਬਾਅਦ ਨਾਨਕ ਸਾਹਿਬ ਦੇ ਸ਼ੇਸ਼ ਪੌੜੀਆਂ ਜਾ ਪੌੜੀਆਂ ਪ੍ਰੰਤ ਅਰਦਾਸ ਹੋਏਗੀ। ਦੋਨਾਂ ਪਰਿਵਾਰਾਂ ਨੂੰ ਬੇਨਤੀ ਅਰਦਾਸ ਵਿੱਚ ਸ਼ਾਮਿਲ ਹੋਣ ਦੀ ਕਿਰਪਾ ਕਰਨੀ। ਅੱਜ ਭਾਦੋਂ ਦਾ ਮਹੀਨਾ ਆਰੰਭ ਹੁੰਦਾ, ਗੁਰੂ ਕਿਰਪਾ ਕਰੇ ਸਭ ਦਾ ਸੁੱਖ ਆਨੰਦ ਦਾ ਬਤੀਤ ਹੋਵੇ। ਆਓ ਬੜੇ ਪਿਆਰ ਨਾਲ ਸਰਵ ਕਰੀਏ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਖੰਭ ਵੇ ਕਾਂਦੜੇ ਜੇ ਲਹਾਂ, ਕਿੰਨਾ ਸਾਵੀ ਧੋਲ, ਤਨ ਜੜਾਈ ਆਪਣੇ ਲਹਾਂ, ਸੁਸੱਜਣ ਢੋਲ, ਸੱਜਣ ਸੱਚਾ ਪਾਤਿਸ਼ਾਹ, ਸਿਰ ਸ਼ਾਹਾਂ ਦੇ ਸ਼ਾਹ, ਜਿਸ ਪਾਸ ਬੈਠਿਆਂ ਸੋਹੀ ਹੈ, ਸਭਨਾਂ ਦਾ ਵੈਸਾ ਇਕਿਓ ਓੰਕਾਰ, ਸਤਿਗੁਰ ਪ੍ਰਸਾਦ ਸਲੋਕ ਮਹੱਲਾ ਨਾਵਾਂ, ਗੁਣ ਗੋਬਿੰਦ ਗਾਇਓ ਨਹੀਂ, ਜਨਮਿਆ ਕਾਰਤ ਕੀਨ, ਕਹੋ ਨਾਨਕਾਰ ਭਜ ਮਨਾ, ਜੇ ਬਿਦ ਜਲ ਕੋ ਮੀਨ, ਬਿਖਿਆ ਨਾ ਸਿਉਂਕਾ ਹੇ ਰਚਿਓ, ਨਿਮਖ ਨਾ ਹੋ ਅਦਾਸ, ਕਹੋ ਨਾਨਕ ਭਜ ਹਰ ਮੰਦਾ, ਪਰੇ ਨ ਜਾਂ ਕੀ ਵਾਸ, ਤਰਨ ਪੋਇਓ ਹੀ ਗਇਓ, ਲਿਓ ਜਰਾ ਤਨ ਜੀਤ, ਕਹੋ ਨਾਨਕ ਭਜ ਹਰ ਮੰਦਾ, ਔਧ ਜਾਤ ਹੈ ਬੀਤ, ਬਿਰਧ ਪਿਓ ਸੂਜੈ ਨਹੀਂ, ਕਾਲ ਪਹੁੰਚੋ ਆਨੰਦ, ਕਹੋ ਨਾਨਕ ਨਰ ਬਾਵਰੇ, ਕਿਉਂ ਨਾ ਭਜੇ ਭਗਵਾਨ, ਤਨਦਾਰਾ ਸੰਪਤ ਸਗਲ, ਜਿਨੇ ਆਪਣੇ ਕਰ ਮਹਾਨ, ਇਨ ਮੈਂ ਕਾ ਸੰਗੀ ਨਹੀਂ, ਨਾਨਕ ਸਾਚੀ ਜਾਨ, ਪਤ ਦੇ ਉਧਾਰਨ ਪੈ ਹਰਨ, ਹਰਿ ਅਨਾਥ ਕਹਿ ਨਾਥ, ਕਹੋ ਨਾਨਕ ਤੇ ਜਾਨੀ ਹੈ, ਸਦਾ ਬਸਤ ਤੁਮ ਸਾਥ,
ਤਨ ਤਨ ਜੇ ਤੋ ਕੋ ਦੀਓ ਤਾਂ ਸੋ ਨਿਉ ਨਕੀਨ ਕਹੁ ਨਾਨਕ ਨਰ ਬਾਵਰੈ ਆਪ ਕਿਉਂ ਡੋਲਤ ਦੀਨ ਤਨ ਤਨ ਸੰਪੈ ਸੁਖ ਦੀਓ ਹਰ ਜੈ ਨੀਕੈ ਧਾਮ ਕਹੁ ਨਾਨਕ ਸੁਨ ਰੇ ਮੰਨਾ ਸਿਮਰਤ ਕਾਹੇ ਨਾ ਰਾਮ ਸਭ ਸੁਖ ਦਾਤਾ ਰਾਮ ਹੈ ਦੂਸਰ ਨਾਹਿਨ ਕੋਇ ਕਹੁ ਨਾਨਕ ਸੁਨ ਰੇ ਮੰਨਾ ਤੇ ਸਿਮਰਤ ਗਤ ਹੋਏ ਜੇ ਸਿਮਰਤ ਗਤ ਪਾਈ ਹੈ ਤੇ ਭਜਰੈ ਤੈ ਮੀਤ ਕਹੁ ਨਾਨਕ ਸੁਨ ਰੇ ਮੰਨਾ ਔਦ ਕਰਤ ਹੈ ਨੀਤ ਪਾਂਚ ਤਦ ਕੋ ਤਨ ਰਚਿਓ ਜਾਨੋ ਚਤੁਰ ਸੁਜਾਨ ਜੇ ਤੇ ਉਪਜਿਓ ਨਾਨਕਾ ਲੀਨ ਤਾਹੇ ਮੈਂ ਮਾਨ ਘੜ ਘੜ ਮੈਂ ਹਰ ਜੂ ਬਸੈ ਸੰਤਨ ਕਿਹੋ ਪੁਕਾਰ ਕਹੁ ਨਾਨਕ ਤੇ ਭਜ ਮੰਨਾ ਪੌਨ ਦੇ ਉਤਰੇ ਪਾਰ ਸੁਖ ਦੋਜੇ ਪਰਸੈ ਨਹੀਂ ਲੋਭ ਮੋਹ ਅਭਮਾਨ ਕਹੁ ਨਾਨਕ ਸੁਨ ਰੇ ਮੰਨਾ ਸੋ ਮੂਰਤ ਭਗਵਾਨ ਉਸਤਾ ਨਿਧਿਆ ਨਾਹੇ ਜੈ ਕੰਚਣ ਲੋ ਸਮਾਨ ਕਹੁ ਨਾਨਕ ਸੁਨ ਰੇ ਮੰਨਾ ਮੁਕਤ ਤਾਹੇ ਤੈ ਜਾਨ ਹਰਗ ਸੋਗ ਜਾ ਕੇ ਨਹੀਂ ਬੈਰੀ ਮੀਤ ਸਮਾਨ ਕਹੁ ਨਾਨਕ ਸੁਨ ਰੇ ਮੰਨਾ ਮੁਕਤ ਤਾਹੇ ਤੈ ਜਾਨ ਪੈ ਕਾਹੂ ਕੋ ਦੇਤ ਨੈ ਨੈ ਪੈ ਮਾਨ ਤੇ ਆਨ ਕਹੁ ਨਾਨਕ ਸੁਨ ਰੇ ਮੰਨਾ ਗਿਆਨੀ ਤਾਹੇ ਬਖਾਨ ਜੇ ਬਿਗਿਆ ਸਗਲੀ ਤਜੀ ਲਿਓ ਪੇਕ ਬੈਰਾਗ ਕਹੁ ਨਾਨਕ ਸੁਨ ਰੇ ਮੰਨਾ ਤੇ ਨਰ ਮਾਥੇ ਭਾਗ ਜੇ ਮਾਇਆ ਮਮਤਾ ਤਜੀ ਸਭ ਤੇ ਪਇਓ ਉਦਾਸ ਕਹੁ ਨਾਨਕ ਸੁਨ ਰੇ ਮੰਨਾ ਤੇ ਗੜ ਬ੍ਰਹਮਨ ਵਾਸ ਜੇ ਪ੍ਰਾਣੀ ਹੋਮੈ ਤਜੀ ਕਰਤਾ ਰਾਮ ਪਛਾਨ ਕਹੁ ਨਾਨਕ ਵੈ ਮੁਕਤ ਨਰ ਏ ਮਨ ਸਾਚੀ ਮਾਨ ਪੈ ਨਾਸਨ ਦੁਰਮਤ ਹਰਨ ਕਲ ਮੈਂ ਹਰ ਕੋ ਨਾਮ ਨੇਹ ਦਿਨ ਜੋ ਨਾਨਕ ਭਜੈ ਸਫਲ ਹੋਏ ਤੇ ਕਾਮ ਜੇ ਬਾ ਗੁਣ ਗੋਬਿੰਦ ਭਜੋ ਕਰਨ ਸੁਨੋ ਹਰ ਨਾਮ ਕਹੁ ਨਾਨਕ ਸੁਨ ਰੇ ਮੰਨਾ ਪਰੇ ਨ ਜਮ ਕਹਿ ਧਾਮ ਜੋ ਪ੍ਰਾਣੀ ਮਮਤਾ ਤਜੈ ਲੋਭ ਮੋਹ ਹੰਕਾਰ ਕਹੁ ਨਾਨਕ ਆਪਣ ਤਰੈ ਔਰ ਨ ਲੈ ਤੇ ਉਧਾਰ ਜਿਉ ਸੁਪਨਾ ਔਰ ਪੇਖਣਾ ਐਸੇ ਜਗ ਕੋ ਜਾਨ ਇਨ ਮੈਂ ਕਾ ਸਾਚੋ ਨਹੀਂ ਨਾਨਕ ਬਿਨ ਭਗਵਾਨ ਨੇ ਦਿਨ ਮਾਇਆ ਕਾਰਨੇ ਪ੍ਰਾਣੀ ਡੋਲਤ ਨੀਤ ਕੋਟਣ ਮੈਂ ਨਾਨਕ ਕਹੋ ਨਾਰਾਇਣ ਜੈ ਚੀਤ ਜੈਸੇ ਜਲ ਤੇ ਬੁਧ ਬੁਧਾ ਉਪਜੈ ਬਿਨ ਸੈ ਨੀਤ ਜਗ ਰਚਨਾ ਤੈਸੇ ਰਚੀ ਕਹੁ ਨਾਨਕ ਸੁਨ ਮੀਤ ਪ੍ਰਾਣੀ ਕਹੂ ਨਾ ਚੇਤਈ ਮਦ ਮਾਇਆ ਕੈ ਅੰਧ ਕਹੁ ਨਾਨਕ ਬਿਨ ਹਰ ਭਜਨ ਪਰਤ ਤਾਹੇ ਜਾਂ ਬੰਦ ਜੋ ਸੁਖ ਕਹੋ ਚਾਹੇ ਸਦਾ ਸਰਨ ਰਾਮ ਕੀ ਲੇ ਕਹੁ ਨਾਨਕ ਸੁਨ ਰੇ ਮੰਨਾ ਦੁਰਲਭ ਮਾਨੁਕ ਦੇ ਮਾਇਆ ਕਾਰਨ ਤਾਵਹੀ ਮੂਰਖ ਲੋਕ ਅਜਾਨ ਕਹੁ ਨਾਨਕ ਬਿਨ ਹਰ ਭਜਨ ਬਿਰਤਾ ਜਨਮ ਸਰਾਨ ਜੋ ਪ੍ਰਾਣੀ ਨਿਸ ਦਿਨ ਭਜੈ ਰੂਪ ਰਾਮ ਤੇ ਜਾਨ ਹਰ ਜਨ ਹਰੇ ਅੰਤਰ ਨਹੀਂ ਨਾਨਕ ਸਾਚੀ ਮਾਨ ਮਨ ਮਾਇਆ ਮੈਂ ਫਾਦਰਿਓ ਬਿਸਰਿਓ ਗੋਬਿੰਦ ਨਾਮ ਕਹੁ ਨਾਨਕ ਬਿਨ ਹਰ ਭਜਨ ਜੀਵਨ ਕੌਨੇ ਕਾਮ ਪ੍ਰਾਣੀ ਰਾਮ ਨ ਚੇਤਈ ਮਦ ਮਾਇਆ ਕਹਿ ਅੰਧ ਕਹੁ ਨਾਨਕ ਹਰ ਭਜਨ ਬਿਨ ਪਰਤ ਤਾਹੇ ਜਾਂ ਬੰਦ ਸੁਖ ਮੈਂ ਬਹੁ ਸੰਗੀ ਪੈ ਦੁਖ ਮੈਂ ਸੰਗ ਨ ਕੋਏ ਕਹੁ ਨਾਨਕ ਹਰ ਭਜ ਮਨਾ ਅੰਤ ਸਹਾਈ ਹੋਏ ਜਨਮ ਜਨਮ ਪਰਮਤ ਫਿਰਿਓ ਮਿਟਿਓ ਨ ਜਮ ਕੋ ਤ੍ਰਾਸ ਕਹੁ ਨਾਨਕ ਹਰ ਭਜ ਮੰਗਾ ਨਿਰਭੈ ਪਾਵੈ ਬਾਸ ਜਤਨ ਬਹੁਤ ਮੈਂ ਕਰ ਰਿਹਾ ਮਿਟਿਓ ਨ ਮਨ ਕੋ ਮਾਨ ਦੁਰਮ ਸਿਉ ਨਾਨਕ ਪਦਿਓ ਰਾਹ ਲਿਓ ਭਗਵਾਨ ਬਾਲ ਜਵਾਨੀ ਔਰ ਬਿਰਦ ਬਨ ਤੀਨ ਅਵਸਥਾ ਜਾਨ ਕਹੁ ਨਾਨਕ ਹਰ ਭਜਨ ਬਿਨ ਬਿਰਤਾ ਸਭ ਹੀ ਮਾਨ ਕਰਣੋ ਤੋ ਸੋ ਨਾ ਕੀਓ ਪਰਿਓ ਲੋਭ ਕੈ ਫੰਦ ਨਾਨਕ ਸਮੇ ਰਮ ਗਿਓ ਆਪ ਕਿਉ ਰੋਵਤ ਅੰਧ ਮਨ ਮਾਇਆ ਮੈਂ ਰਮ ਰਿਓ ਨਿਕਸਤ ਨਾਹਿਨ ਮੀਤ ਨਾਨਕ ਮੂਰੇ ਚਿਤਰ ਜਿਉ ਛਾੜਤ ਨਾਹਿਨ ਪੀਤ ਨਾਰ ਜਾਹਦ ਕਛ ਔਰ ਕੀ ਔਰ ਹੈ ਪਈ ਚਿਤ ਵਧਰੇ ਉਠ ਗੌਰ ਨਾਨਕ ਵਾਸੀ ਗਲ ਭਰੀ ਜਤਨ ਬਹੁਤ ਸੁਖ ਕੇ ਕੀ ਹੈ
ਦੋ ਕੋ ਕੀਓ ਨ ਕੋਏ, ਕਹੋ ਨਾਨਕ ਸੁਣ ਰੇ ਮਨ ਦਾ, ਹਰ ਭਾਵੇ ਸੋ ਹੋਏ, ਜਗਤ ਭਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ, ਕਹੋ ਨਾਨਕ ਮਨ ਸਿਮਰਤ ਹੈ, ਪੂਰਨ ਹੋਵੇ ਕਾਮ, ਝੂਠੇ ਮਾਨ ਕਹਾਂ ਕਰੇ, ਜਗ ਸੁਪਨੇ ਜਿਉ ਜਾਨ, ਇਨ ਮੈਂ ਕਾਹ ਤੇਰੋ ਨਹੀਂ, ਨਾਨਕ ਕਿਉ ਬਕਾਰ, ਗਰਭ ਕਰਤ ਹੈ ਦੇਹ ਕਉ, ਬਿਨ ਸੈਸ਼ਨ ਮੈਂ ਮੀਤ, ਜੇ ਪ੍ਰਾਣੀ ਅਰ ਜਸ ਕਹੋ, ਨਾਨਕ ਤੇ ਜਗ ਜੀਤ, ਜੇ ਗੜ ਸਿਮਰਨ ਰਾਮ ਕੋ, ਸੋ ਨਰ ਮੁਕਤਾ ਜਾਨ, ਤੇ ਨਰ ਹਰ ਅੰਤਰ ਨਹੀਂ, ਨਾਨਕ ਸਾਚੀ ਮਾਨ, ਏਕ ਭਗਤ ਭਗਵਾਨ, ਜੈ ਪ੍ਰਾਣੀ ਕੈ ਨਾਹਿ ਮਨ, ਜੈ ਸੇ ਸੂ ਕਰ ਸਵਾਨ, ਨਾਨਕ ਮਾਨੋ ਤਾਹੇ ਤਨ, ਸਵਾਮੀ ਕੋ ਗ੍ਰਿਹ ਜੋ ਸਦਾ, ਸਵਾਨ ਤਿਤ ਨਹੀਂ ਨਿਤ, ਨਾਨਕੇ ਬਿਧ ਹਰ ਭਜੋ, ਇੱਕ ਮਨ ਹੋਏ ਇੱਕ ਚਿਤ, ਤੀਰਥ ਵਰਤ ਔਰ ਦਾਨ ਕਰ, ਮਨ ਮੈਂ ਤਰੇ ਗੁਮਾਨ, ਨਾਨਕ ਨੇ ਫਿਰ ਜਾਤ ਤੇ, ਜਿਉਂ ਕੂੰਜਰ ਇਸ਼ਨਾਰ, ਸਿਰ ਗੰਭਿਓ ਭਗਡਗ ਮਗੈ, ਨੈਨ ਜੋਤ ਤੇ ਹੀਨ, ਕਹੋ ਨਾਨਕੇ ਬਿਦ ਪਈ, ਤਉ ਨਾ ਰਸ ਲੀਨ, ਨਿਰਗਰ ਦੇਖਿਓ ਜਗਤ ਮੈਂ, ਕੋ ਕਾਹੂ ਕੋ ਨਾਹੇ, ਨਾਨਕ ਤੇਰੇ ਹਰ ਭਗਤ ਹੈ, ਤੇਰਾ ਕੋ ਮਨ ਮਾਇ, ਜਗ ਰਚਨਾ ਸਭ ਝੂਠ ਹੈ, ਜਾਣ ਲਿਓ ਰੇ ਮੀਤ, ਕਹਿ ਨਾਨਕ ਤੇਰੇ ਨਾ ਰਹੇ, ਜਿਉ ਬਾਲੂ ਕੀ ਪੀਤ, ਰਾਮ ਗਿਓ ਰਾਵਣ ਗਿਓ, ਜਾ ਕੋ ਬਹੁ ਪਰਵਾਰ, ਕਹੋ ਨਾਨਕ ਤੇਰੇ ਕਛ ਨਹੀਂ, ਸੁਪਨੇ ਜਿਉ ਸੰਸਾਰ, ਚਿੰਤਾ ਤਾਕੀ ਕੀ ਜੀ ਹੈ, ਜੋ ਅਨਹੋਣੀ ਹੋਏ, ਇਹ ਮਾਰਗ ਸੰਸਾਰ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਕਿਹਾ ਓਅੰਕਾਰ, ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਦਾ ਪਾਇਆ ਸਹਿ ਸੇਤੀ, ਮਨ ਵਜੀਆਂ ਵਧਾਈਆਂ, ਰਾ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣ ਆਈਆਂ, ਸ਼ਬਦ ਤੰਗ ਬੋਹਰੀ ਕੇਰਾ ਮਾਂਜਨੀ ਵਸਾਇਆ, ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਰੋ ਤੂੰ ਮਨ ਮੇਰੇ ਦੂ, ਸਭ ਵਿਸਾਰਨ ਅੰਗੀਕਾਰੋ ਕਰੇ ਤੇਰਾ, ਕਰ ਸਭ ਸਵਾਰਨਾ ਸਭ ਨੰਗਲਾਂ ਸਮਰਾ ਸਵਾਮੀ, ਸੋ ਕਿਉਂ ਮਨ ਵਸਾਰੇ। ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾ ਹੀ ਕਰਦੇ ਰਹੇ, ਕਰਦਾ ਦੇ ਰਹੇ ਸਭ ਕੀ ਜੈ ਦੇ, ਸੋ ਪਾਵੇ ਸਦਾ ਸਿਸਲਾ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਗਨੇ ਰਹੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਾ ਹੀ ਕਰਦੇ ਰਹੇ। ਸਾਚਾ ਨਾਮ ਮੇਰਾ ਆਧਾਰ ਹੋ, ਸਾਚ ਨਾਮ ਆਧਾਰ ਮੇਰਾ, ਭੁੱਖਾਂ ਸਾਪ ਗਵਾਈਆਂ, ਕਰ ਸ਼ਾਂ ਸੋ ਮਨ ਆਏ ਵਸਿਆ, ਜਿਨੀ ਸ਼ਾਂ ਸਾਪ ਹੋ ਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵੇਟੋਂ ਜੀ ਦੀਆਂ ਵਡਿਆਈਆਂ। ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਕਰ ਸੁਭਾਗੈ, ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ, ਪੈਂਦੋ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੋ ਜਿਨ ਕੋ ਸੇ ਨਾਮ ਹਰ ਕੇ ਲਾਗੇ, ਕਹੇ ਨਾਨਕ ਤੈ ਸੁਖ ਹੋਆ ਤਿਤਕਾਰ ਅਨਹਦ ਵਾਜੇ, ਆਨੰਦ ਸੁਣੋ ਵਡ ਭਾਗੀਓ।

ਬੋਲੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਜੀ ਕਿਉਂ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਬਹੁਤ ਜੀ ਸਹਾਏ ਵਾਰ ਸ਼੍ਰੀ ਬਹੁਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਾਉਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿ ਡਿਠੈ ਸਾਬਦ ਹੋ ਜਾਏ ਤੇਗ ਬਹਾਦਰ ਸਿਮਰਿਆ ਕਾਰਨ ਆਉਣ ਦੇ ਆਵੇ ਤਾਂ ਆਏ ਸਭ ਥਾਈ ਹੋਈ ਸਹਾਏ ਦਸਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਓ ਸਭ ਥਾਈ ਹੋਈ ਸਹਾਏ ਦਸੋਂ ਪਾਤਸ਼ਾਹੀਓ ਕੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਪਾਠ ਦੀਦਾਰ ਦਾ ਧਿਆਨ ਤਰਖਾਲ ਸੀ ਸਭ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਬਜ਼ਾਦਿਆਂ ਚਾਲੀਆਂ ਮੁਕਤਿਆਂ ਅਠੀਆਂ ਜਪੀਆਂ ਤਪੀਆਂ ਸ਼ਹੀਦ ਸਿੰਘਾਂ ਸਿੰਘਣੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਈ ਦੇ ਕੇ ਅੰਡਿਟ ਕੀਤਾ ਤਿੰਨਾਂ ਗੁਰਮੁਖ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਖਾਲ ਸੀ ਸਭ ਬੋਲੋ ਜੀ ਵਾਹ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮੇ ਸੀ ਦਿੱਤੇ ਬੰਦ ਬੰਦ ਘਟਾਏ ਚਰਖੜੀਆਂ ਤੇ ਚੜੇ ਆ ਰਿਆਂ ਨਾਲ ਤਨ ਚਰਵਾਏ ਉਬਲਦੀਆਂ ਦੇਗਾਂ ਵਿੱਚ ਉਬਾਲੇ ਕੇ ਖੋਪਰੀਆਂ ਲੁਹਾਈਆਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਅਸਹਿ ਤੇ ਕਹਿ ਸਹਾਰ ਦੇ ਸ਼ਹੀਦੋ ਸਿੱਕਿਦ ਕੇਸਾਂ ਸਵਾਸਾਂ ਸੰਗਨ ਬਾਈ ਤਰਮਨੀ ਹਾਰਿਆ ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰਖਾਲਸੀ ਸਭ ਬੋਲੋ ਜੀ ਵਾਹ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਖਾਲਸੀ ਸਭ ਬੋਲੋ ਜੀ ਵਾਹ ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸੇ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤਾਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਿਛਿਆ ਰਿਆ ਦੇਹ ਤੇ ਫਤਿਹ ਬਿਰਧ ਕੀ ਪੈਜ ਪੰਥ ਕੇ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲਬਾਲੇ ਖਾਲਸੇ ਸਭ ਬੋਲੋ ਜੀ ਵਾਹਿ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਾ ਟਲ ਧਰਮ ਗਾ ਜੈਕਰ ਖਾਲਸੇ ਜੀ ਕੇ ਬੋਲਬਾਲੇ ਖਾਲਸੇ ਸਭ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਾਤ ਉੱਚੀ ਮਾਦੇ ਰਾਖੇ ਆਪ ਅਕਾਲ ਪੁਰਖ ਅੰਤਰ ਜਾਮੇ ਗੁਰੂ ਗਰੀਬ ਨਿਵਾਸ ਜੀ ਪਾਤਸ਼ਾਹ ਪੰਥ ਸਦਾ ਸਹਾਜ ਦਿੱਤਾ ਪਿਤਾ ਜੀਓ ਸ੍ਰੀ ਨਨਕਾਣਾ ਸਾਹਿਬ ਔਰ ਗੁਰਦੁਆਰੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ ਨਿਮਾਣਿਆਂ ਦੇ ਮਾਣ ਨਤਾਣਿਆਂ ਦੇ ਤਾਣ ਨਿਓਟਿਆਂ ਦੀ ਔਰ ਨਿਆਸਰਨ ਦੇ ਆਸੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਆਪ ਦੀ ਅਪਾਰ ਬਖਸ਼ ਰਹਿਮਤ ਕਿਰਪਾ ਦਾ ਸਤਿਕਾਰ ਸਰਬੱਤ ਦੇ ਭਲੇ ਲਈ ਪੰਨ ਦੀ ਚੜ੍ਹਦੀ ਕਲਾ ਸਮੂਹ ਸੰਗਤਾਂ ਦੀ ਸੁੱਖ ਸ਼ਾਂਤੀ ਢਿੱਲੋਂ ਪਰਿਵਾਰ ਤੇ ਰੰਧਾਵਾ ਪਰਿਵਾਰਾਂ ਦੀ ਚੜ੍ਹਦੀ ਕਲਾ ਲਈ ਆਪ ਦੇ ਹਜ਼ੂਰ ਸ਼ਾਮਾਂ ਦੇ ਦੀਵਾਨ ਸਜੇ ਸਜੇ ਦੀਵਾਨਾਂ ਵਿੱਚ ਦਾਤਾ ਜੀ ਸੋਧ ਰਹਿ ਸਾਹਿਬ ਦੇ ਪਾਠ ਉਪਰੰਤ ਦਾਤਾ ਜੀ ਉਹ ਭਾਈ ਦਾਤਾ ਰੰਧਾਵਾ ਪਰਿਵਾਰ ਵੱਲੋਂ ਬਖਸ਼ੀਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਹੋਏ ਪਰਿਵਾਰ ਦੀ ਸੁੱਖ ਸ਼ਾਂਤੀ ਤੰਦਰੁਸਤੀ ਚੜ੍ਹਦੀ ਕਲਾ ਬਖਸ਼ੇ ਕਾਰੋਬਾਰਾਂ ਦੀਆਂ ਵਰਤਾਂ ਗੋ ਸਿੱਖੀ ਜੀਵਨ ਨਾਮ ਦੀ ਦਾਤ ਦੀ ਜਾਚਨਾ ਕਰਦੇ ਹੋਇਆਂ ਸ਼ੁਕਰਾਨੇ ਵਜੋਂ ਅਤੇ ਇਸੇ ਤਰ੍ਹਾਂ ਭਾਈ ਦਲਵਿੰਦਰ ਸਿੰਘ ਢਿੱਲੋਂ ਅਤੇ ਭਾਈ ਇੰਦਰਜੀਤ ਸਿੰਘ ਢਿੱਲੋਂ ਸਮੂਹ ਪਰਿਵਾਰ ਵੱਲੋਂ ਬਖਸ਼ੀਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਪਰਿਵਾਰਾਂ ਦੀ ਸੁੱਖ ਸ਼ਾਂਤੀ ਤੰਦਰੁਸਤੀ ਚੜ੍ਹਦੀ ਕਲਾ ਕਾਰੋਬਾਰਾਂ ਦੀਆਂ ਵਰਤਾਂ ਅਤੇ ਸਵਰਗਵਾਸੀ ਬੀਬੀ ਸੁਖਵਿੰਦਰ ਕੌਰ ਢਿੱਲੋਂ ਦੀ ਸਲਾਨਾ ਯਾਦ ਵਿੱਚ ਨੂੰ ਮੁੱਖ ਰੱਖਦੇ ਹੋਇਆਂ ਪਰਿਵਾਰਾਂ ਨੂੰ ਅੱਜ ਦੇ ਸਮੁੱਚੇ ਸਮਾਗਮ ਦੀ ਸੇਵਾ ਲਈ ਗਈ ਸੁਖਮਣੀ ਸਾਹਿਬ ਦੇ ਪਾਠ ਆਰੰਭ ਕੀਤੇ ਗਏ ਸੰਪੂਰਨਤਾ ਤੋਂ ਬਾਅਦ ਦਾਤਾ ਜੀ ਉਹ ਅਨੰਦ ਸਾਹਿਬ ਛੇ ਪੌੜੀਆਂ ਦੇ ਜਾਪ ਹੋਏ ਨੇ ਦਾਤਾ ਜੀ ਮਿਹਰ ਕਰਨੀ ਪੜ੍ਹੀ ਸੁਣੀ ਬਾਣੀ ਦਾ ਭਾਵ ਰੰਧਾਵਾ ਪਰਿਵਾਰ ਅਤੇ ਢਿੱਲੋਂ ਪਰਿਵਾਰਾਂ ਦੇ ਹਿਰਦਿਆਂ ਵਿੱਚ ਵਸਾਉਣਾ ਮਿਹਰ ਕਰਨੀ ਦਾਤਾ ਜੀ ਪਰਿਵਾਰਾਂ ਵਿੱਚ ਸੁੱਖ ਵਰਤਾਉਣਾ ਬੱਚਿਆਂ ਦੇ ਸਿਰ 'ਤੇ ਮਿਹਰ ਪ੍ਰਿਆ ਥਕਣਾ ਤੰਦਰੁਸਤੀਆਂ ਚੜ੍ਹਦੀਆਂ ਕਲਾ ਗੁਰਸਿੱਖੀ ਜੀਵਨ ਬਖਸ਼ਣਾ ਪਰਿਵਾਰਾਂ ਦੇ ਕਾਰੋਬਾਰਾਂ ਦੀ ਵਰਤਾਂ ਬਖਸ਼ਿਸ਼ ਕਰਨੀਆਂ ਅਤੇ ਮਿਹਰ ਕਰਨੀ ਢਿੱਲੋਂ ਪਰਿਵਾਰ ਦੇ ਸਿਰ 'ਤੇ ਮਿਹਰ ਪ੍ਰਿਆ ਥਕਣਾ ਪਰਿਵਾਰ ਨੂੰ ਭਾਣੇ ਵਿੱਚ ਰਹਿਣ ਦਾ ਬਲਵਣਾ ਮਾਤਾ ਜੀ ਦੀ ਯਾਦ ਪਰਿਵਾਰ ਦੇ ਹਿਰਦਿਆਂ ਵਿੱਚ ਵਸਾਉਣੀ ਆਉਣ ਵਾਲੇ ਸਮੇਂ ਦਾਤਾ ਜੀ ਪਰਿਵਾਰ ਵਿੱਚ ਸੁੱਖ ਵਰਤਾਉਣਾ ਅਤੇ ਪਰਿਵਾਰ ਨੂੰ ਇਸੇ ਤਰ੍ਹਾਂ ਦਾਤਾ ਜੀ ਆਪਣੇ ਦਰ ਘਰ ਦੀ ਸੇਵਾ ਕਰਨ ਦਾ ਉਦਮ ਬਲ ਬਖਸ਼ਿਸ਼ ਕਰਦੇ ਰਹਿਣਾ ਪਰਿਵਾਰਾਂ ਨੂੰ ਸ਼ੁਕਰਾਨੇ ਵਜੋਂ ਅਤੇ ਸਲਾਨਾ ਯਾਦ ਵਿੱਚ ਜੁੜਦਿਆਂ ਹੋਇਆਂ ਕੀਰਤਨ ਅਤੇ ਗੁਰੂ ਕੇ ਲੰਗਰਾਂ ਦੀ ਸੇਵਾ ਔਰ ਦਰ ਪ੍ਰਵਾਨ ਕਰਨੀ ਦਰੋਂ ਕਰੋਂ ਵਰਸਾਏ ਭਾਈ ਰਧਾਵਾ ਪਰਿਵਾਰ ਵੱਲੋਂ ਬਖਸ਼ੀਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਪਰਿਵਾਰ ਦੀ ਸੁੱਖ ਸ਼ਾਂਤੀ ਤੰਦਰੁਸਤੀ ਚੜ੍ਹਦੀ ਅਤੇ ਕਾਰੋਬਾਰਾਂ ਦੀ ਭਗਤਾਂ ਲਈ ਪਰਿਵਾਰ ਵੱਲੋਂ ਆਪ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰ ਗਏ ਆਪ ਦੀ ਇਲਾਹੀ ਬਾਣੀ ਦੇ ਸਹਿਜ ਪਾਠ ਆਰੰਭ ਕੀਤੇ
ਪਰਿਵਾਰ ਵੱਲੋਂ ਸ਼ਰਧਾ ਭਾਵਨਾ ਅਤੇ ਪਿਆਰ ਦੇ ਨਾਲ ਆਪਣੇ ਘਰ ਪਾਰ ਦੀ ਸੇਵਾ ਹੋਈ। ਐਸ ਆਪ ਦੀ ਕਿਰਪਾ ਦਾ ਸਦਕਾ ਸੰਪੂਰਨ ਹੋਏ ਤਥਾ ਭੋਗ ਪਏ ਨੇ। ਮਿਹਰ ਕਰਨੀ ਦਾਤਾ ਜੀ, ਪੜ੍ਹੀ ਸੁਣੀ ਬਾਣੀ ਦਾ ਭਾਵ ਪਰਿਵਾਰ ਦੇ ਹਿਰਦਿਆਂ ਵਿੱਚ ਵਸਾਉਣਾ, ਬਾਣੀ ਦਾ ਪਾਠ ਕਰਦਿਆਂ ਸੇਵਾ ਕਰਦਿਆਂ ਪਰਿਵਾਰ ਕੋਲੋਂ ਹੋਈਆਂ ਫੁੱਲਾਂ ਬਖਸ਼ ਲੈਣੀਆਂ, ਕੀਤੀ ਸੇਵਾ ਆਪਣੇ ਦਰ ਤੇ ਪ੍ਰਵਾਨ ਕਰਨੀ ਅਤੇ ਆਉਣ ਵਾਲੇ ਸਮੇਂ ਦਾਤਾ ਜੀ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ ਕੇ ਇਸੇ ਤਰ੍ਹਾਂ ਦਰ ਘਰ ਦੀ ਸੇਵਾ ਕਰਨ ਦਾ ਉਦਮ ਬਲ ਬਖਸ਼ਿਸ਼ ਕਰਦੇ ਰਹਿਣਾ। ਸ਼ੁਕਰਾਨੇ ਵਜੋਂ ਪਰਿਵਾਰ ਵੱਲੋਂ ਦਾਤਾ ਜੀ ਬੇਨਤ ਮੈਂ ਅਰਦਾਸ ਹੋਈ ਹੈ, ਮਿਹਰ ਕਰਨੀ ਸੇਵਾ ਥਾਂ ਪਾਉਣੀ, ਸ਼ੁਭ ਭਾਵਨਾ ਪੂਰੀਆਂ ਕਰਨੀਆਂ ਔਰ ਇੱਕ ਹੋਰ ਸਹਿਜ ਪਾਠ ਆਰੰਭ ਕਰਨ ਦੀ ਬੇਨਤੀ ਕਰਦੇ ਨੇ। ਆਪ ਮਿਹਰ ਕਰੋ, ਆਗਿਆ ਬਖਸ਼ੋ, ਪਰਿਵਾਰ ਨੂੰ ਆਪਣੇ ਘਰ ਬਾਣੀ ਦਾ ਪਾਠ ਕਰਨ ਦਾ ਉਦਮ ਬਲ ਬਖਸ਼ਣਾ, ਆਪਣੇ ਇਸ ਕਾਰਜ ਨੂੰ ਮਿਹਰ ਭਰਿਆ ਹੱਥ ਰੱਖ ਕੇ ਸੰਪੂਰਨ ਕਰਨਾ। ਹੋਰ ਜੋ ਮਾਈ ਭਾਈ ਗੁਰਮੁਖ ਪਿਆਰੇ ਆਪ ਦੇ ਚਰਨਾਂ ਵਿੱਚ ਹਾਜ਼ਰ ਹੋਏ, ਤਿਲ ਫੁੱਲ ਭੇਟਾ ਕੀਤੀ, ਸਭ ਦੀ ਹਾਜ਼ਰੀ ਦਰ ਪੁਆਣੀ, ਸਿਰ ਤੇ ਮਿਹਰ ਭਰਿਆ ਹੱਥ ਕਰਨਾ, ਸਭ ਪਰਿਵਾਰਾਂ ਵਿੱਚ ਸੁੱਖ ਵਰਤਾਉਣਾ, ਚੜ੍ਹਦੀਆਂ ਕਲਾਵਣੀਆਂ, ਅੱਜ ਭਾਦੋਂ ਦਾ ਮਹੀਨਾ ਆਰੰਭ ਹੁੰਦਾ, ਮਿਹਰ ਕਰਨੀ, ਸਭ ਦਾ ਸੁੱਖ ਆਨੰਦ ਦਾ ਬਤੀਤ ਕਰਾਉਣਾ, ਬਖਸ਼ਿਆ ਉਪਦੇਸ਼ ਪ੍ਰਵਤ ਸਬਤ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ। ਪਰਿਵਾਰਾਂ ਵੱਲੋਂ ਪਵਿੱਤਰ ਹਜ਼ੂਰੀ ਵਿੱਚ ਕੜਾਹ ਪ੍ਰਸ਼ਾਦ ਦੇ ਕੇ ਹਾਜ਼ਰਾ ਦਰ ਪ੍ਰਵਾਨ ਹੋਵੇ, ਪ੍ਰਵਾਨ ਦੇ ਸੰਗਤ ਵਰਤਾਉਣ ਦੀ ਆਗਿਆ ਬਖਸ਼ੋ। ਗੁਰੂ ਕੇ ਲੰਗਰ ਤੇ ਕੀਰਤਨ ਦੀ ਸੇਵਾ ਪਰਿਵਾਰਾਂ ਨੂੰ ਹੋ ਰਹੀ ਹੈ, ਦਰ ਪ੍ਰਵਾਨ ਕਰਨੀ, ਮਿਹਰ ਕਰੋ ਦਾਤਾ ਜੀ, ਪਵਿੱਤਰ ਹੁਕਮਨਾਮਾ ਬਖਸ਼ ਕੇ ਪਰਿਵਾਰਾਂ ਨੂੰ ਆਸ਼ੀਰਵਾਦ ਬਖਸ਼ੋ ਜੀ, ਸੁੱਖ ਹੋਵੇ, ਨਾਮ ਚੇਤਾ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖਾਂ ਕਾ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕਉ ਮਿਲ ਬੋਚ ਹੈ।

ਸਤਨਾਮ ਸ਼੍ਰੀ ਵਾਹਿਗੁਰੂ ਜੀ। ਗੁਰਸੇਵਾ ਤੇ ਭਗਤ ਕਮਾਈ, ਤਾਬੇ ਮਾਨਸ ਦੇਹੀ ਪਾਈ, ਇਹ ਦੇਹੀ ਕੋ ਸਿਮਰੇ ਦੇਵ, ਸੋ ਦੇਹੀ ਭਜ ਹਰ ਕੀ ਸੇ। ਭਜੋ ਗੋਬਿੰਦ ਭੂਲ ਮਤ ਜਾਓ, ਮਾਨਸ ਜਨਮ ਕਹੇ ਹੀ ਲਾਓ, ਸੋ ਕਹੋ ਟਲ ਗੁਰ ਸੇਵੀ ਹੈ, ਅਹਿਨਸ ਸਹਿਜ ਸੁਭਾਏ। ਦਰਸ਼ਨ ਪਰਸਿਆਂ ਗੁਰੂ ਕੈ, ਜਨਮ ਮਰਨ ਦੁਹ ਜਾਏ ਸਤਨਾਮ। ਵਾਹਿਗੁਰੂ ਸਾਹਿਬ ਜੀ ਧਨਾਸਰੀ, ਮਹਲਾ ਪਹਿਲਾ ਕਰ ਪਹਿਲਾ ਚੌਪਦੇ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ, ਅਜੂਨੀ ਸਾਹਿਬੰ ਗੁਰ ਪ੍ਰਸਾਦ। ਜੀਉ ਡਰਤ ਹੈ ਆਪਣਾ, ਕੈਸਿਓ ਕਰੀ ਪੁਕਾਰ, ਦੋਖ ਵਸਾਰਨ ਸੇਵਿਆ ਸਦਾ ਸਦਾ ਦਾਤਾਰ। ਜੀਉ ਡਰਤ ਹੈ ਆਪਣਾ, ਕੈਸਿਓ ਕਰੀ ਪੁਕਾਰ, ਦੋਖ ਵਸਾਰਨ ਸੇਵਿਆ ਸਦਾ ਸਦਾ ਦਾਤਾਰ। ਸਾਹਿਬ ਮੇਰਾ ਨੀਤ ਨਵਾਂ, ਸਦਾ ਸਦਾ ਦਾਤਾਰ ਰਹਾਓ। ਅੰਦਰ ਸਾਹਿਬ ਸੇਵੀ ਆਏ, ਅੰਤ ਛਡਾਏ ਸੋਏ, ਸੁਣ ਸੁਣ ਮੇਰੀ ਕਾਮਣੀ, ਪਾਰ ਉਤਾਰਾ ਹੋਏ। ਦਿਆਲ ਤੇਰੇ ਨਾਮ ਤਰਾਂ, ਸਤਿਗੁਰ ਬਾਣੇ ਜਾਊਂ ਰਹਾਓ। ਸਰਬੰ ਸਾਚਾ ਇੱਕ ਹੈ, ਦੂਜਾ ਨਾਹੀਂ ਕੋਏ, ਤਾ ਕੀ ਸੇਵਾ ਸੋ ਕਰੈ, ਜਾ ਕੋ ਨਦਰ ਕਰੈ। ਤੁਧ ਬਾਜ ਪਿਆਰੇ ਕੇਵਰਾਂ, ਸਾ ਵਡਿਆਈ ਦੇ, ਜਿਤ ਨਾਮ ਤੇਰੇ ਲਾਗ ਰਾਂ, ਦੂਜਾ ਨਾਹੀਂ ਕੋਏ, ਜਿਸ ਆਗੇ ਪਿਆਰੇ ਜਾਏ ਕਹਾਂ ਰਹਾਓ। ਸੇਵੀ ਸਾਹਿਬ ਆਪਣਾ, ਅਵਰ ਨਾ ਜਾ ਚੌਕੋਏ, ਨਾਨਕ ਤਾਂ ਕਾ ਦਾਸ ਹੈ, ਬਿੰਦ ਬੈ ਚੁਗ ਚੁ ਹੋਏ। ਸਾਹਿਬ ਤੇਰੇ ਨਾਮ ਵਿਟੋ, ਬਿੰਦ ਬਿੰਦ ਚੁਕ ਚੁਕ ਹੋਏ। ਸਾਹਿਬ ਤੇਰੇ ਨਾਮ ਵਿਟੋ, ਬਿੰਦ ਬਿੰਦ ਚੁਕ ਚੁਕ ਹੋਏ ਰਹਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਵਾਓ ਜੋ ਸਹਿਜ ਪਾਠ ਪਰਿਵਾਰ ਆਰੰਭ ਨੇ, ਬੜੇ ਪਿਆਰ ਨਾਲ ਸਿਮਰਨ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ, ਕਿਆ ਓਅੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ, ਅਜੂਨੀ ਸਾਹਿਬੰ ਗੁਰ ਪ੍ਰਸਾਦ। ਜਪ ਆਦਿ ਸੱਚ, ਜੁਗਾਦਿ ਸੱਚ, ਹੈ ਵੀ ਸੱਚ, ਨਾਨਕ ਉਸੀ ਵੀ ਸੱਚ। ਸੋਚੈ ਸੋਚ ਨਾ ਹੋਵੇ, ਜੇ ਸੋਚੀ ਲਖਵਾਰ, ਚੁਪੈ ਚੁਪਨਾ ਹੋਵੇ, ਜੇ ਲਾਇ ਰਹਾਂ ਲਿਵਤਾਰ। ਭੁੱਖਿਆ ਭੁਗਨਾ ਉਤਰੀ, ਜੇ ਮੰਨਾਂ ਪੁਰੀਆਂ ਭਾਰ, ਸਹਿ ਸਿਆਣਪਾਂ ਲਾਗੋ, ਤੈਂ ਚੱਲੇ ਨਾਲ ਕੇ ਵਿਚਿਆਰਾ ਹੋਈ ਹੈ। ਕੇ ਕੂੜੇ ਟੁੱਟੇ ਪਾਲ, ਹੁਕਮ ਰਜਾਈ ਛੜਾ, ਨਾਨਕ ਲਿਖਿਆ ਨਾਲ, ਹੁਕਮੀ ਹੁਣ ਅਕਾਰ ਹੁਣ ਨਾ ਕਿਹਾ ਜਾਏ। ਹੁਕਮੀ ਹੁਣ ਜੇ ਹੁਕਮ ਲੈ ਵਡਿਆਈ, ਹੁਕਮੇ ਉਤਮ ਨੀਚ, ਹੁਕਮੇ ਲੈ ਦੋ ਸੋ ਪਾਈ ਹੈ, ਇੱਕ ਨਾ ਹੁਕਮ ਬਖਸੀ, ਹੁਕਮੇ ਸਦਾ ਪੁਆਈ ਹੈ। ਹੁਕਮੇ ਅੰਦਰ ਸਾਬ ਕਹੋ, ਬਾਹਰ ਹੁਕਮ ਨਾ ਕਹੋਏ, ਨਾਨਕ ਹੁਕਮੇ ਜੇ ਬੁਝਾਏ। ਤਾਂ ਮੈਂ ਕਹਿ ਨਾ ਕੋਈ ਗਾ ਵੇਖੋ ਤਾਣ, ਹੋਵੇ ਕਿਸੇ ਤਾਣ, ਗਾ ਵੇਖੋ ਦਾ ਜਣ ਨਹੀਂ ਸਾੜ। ਗਾਵੇ ਗੁਣ ਉਡਿਆਈਆਂ ਚਾਰ, ਗਾਵੇ ਕੋ ਵਿਦਿਆ ਵੇਖੋ ਵਿਚਾਰ, ਗਾਵੇ ਕੋ ਸਾਂਝ ਕਰੇ ਤਿਨਕੇ, ਗਾਵੇ ਕੋ ਜੀ ਲੈ ਫਿਰਦੇ, ਗਾਵੇ ਕੋ ਜਾਪੇ ਦਿਸੇ ਦੂਰ, ਗਾਵੇ ਕੋ ਵੇਖੇ ਆਦਰਾ ਦੂਰ, ਕਤਰਾ ਗੁਨਾ ਵੇ ਤੋਟ, ਗਾਦ ਗਦ ਗਤੀ ਕੋਟੀ ਕੋਟ ਕੋਟ ਦਿੰਦਾ, ਦਿਲਾਂ ਤੇ ਤਗ ਪਾਏ, ਜੁਗਾ ਜਗੰਤਰ ਗਾਈ ਗਾਏ। ਹੁਕਮੇ ਉਮ ਚਲਾਏ ਰਾਹੂ, ਨਾਨਕ ਵੀ ਸੇਵੇ ਪ੍ਰਵਾਹ, ਸਾਚਾ ਸਾਹਿਬ ਸਾਜਨਾ ਪਾਖਿਆ, ਵੇ ਵਾਖਿਆ ਪਾਓ ਪਾਰੇ, ਆਖੇ ਮੰਗੇ ਦੇ ਦੇ ਦਾਤ ਕਰੇ ਦਾਤਾਰ। ਫਿਰ ਕੇ ਅੱਗੇ ਰੱਖੀਏ ਜੇ ਦਿਸੇ ਦਰਬਾਰ, ਮੂੰਹ ਕੇ ਬੋਲਣ ਬੋਲੀਏ ਸੁਣ ਧਰੇ ਪਿਆਰ। ਅੰਮ੍ਰਿਤ ਵੇਲਾ ਸਾਜਨਾ ਉਮੜੇ ਆਈ, ਵਿਚਾਰ ਕਰਮੇ ਆਵੇ ਕੱਪੜਾ ਨਦੀ ਮੋਹਦਵਾਰ। ਨਾਨਕ ਵੈ ਜਾਣੀਓ ਸਾਬਾ ਪਿਸਚਾਰ, ਥਾਂ ਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਮ ਨਿਰੰਜਨ ਸੋਏ, ਜਿਨਸੇ ਵਿਆਦਨ ਪਾਇਆ ਮਾਨ, ਨਾਨਕ ਗਾਵੇ ਗੁਣ ਨਿਦਾਨ, ਗਾਵੇ ਮਰਕੇ ਪਾਓ ਦੁਪਰਾ ਸੁ ਕਰ ਲੈ ਜਾਏ। ਗੁਰਮਨਾਦ ਗੁਰਮ ਵੇਦੰ ਗੁਰਮ ਰਿਆ ਸਵਾਈ, ਗੋਰੇ ਸਿਰ ਗੁਰ ਗੋਰ ਬ੍ਰਹਮ ਗੁਰ ਪਾਰਵਤੀ ਮਾਈ, ਜਿਹੋ ਜਾਣਾ ਆਖਾ ਨਾਹੀ ਕਹਿਣਾ ਗੁਣ ਜਾਈ, ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ,
ਸੋ ਮੈਂ ਵਿਸਰ ਨਾ ਜਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ। ਭਾਦੋਂ ਪਰਮ ਭਲਾਣੀ ਆ, ਦੂਜੇ ਲੱਗਾ ਹੇਤ, ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀਂ ਕੇਤ। ਭਾਦੋਂ ਪਰਮ ਭਲਾਣੀ ਆ, ਦੂਜੇ ਲੱਗਾ ਹੇਤ, ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀਂ ਕੇਤ। ਜੇ ਦਿਨ ਦੇ ਬਿਨਸ ਸੀ ਤਿਤ ਵੇਲੇ ਕੈਸਨ ਪ੍ਰੇਤ, ਪਗੜ ਚਲਾਇਨ ਦੂਤ ਜਮ ਕਿਸੇ ਨਾ ਦੇਨੀ ਭੇਤ। ਛੱਡ ਖੜੋਤੇ ਖਿਨੇ ਮਾਏ ਜਿਨਸੋਂ ਲੱਗਾ ਹੇਤ, ਹੱਥ ਮਰੋੜੇ ਤਨ ਕਪੈ ਸਿਆਓ ਹੋਵਾ ਸੇਤ। ਜਿਹਾ ਬੀ ਜੇ ਸੋ ਲੁਣੇ ਕਰਮਾ ਸੰਦੜਾ ਖੇਤ, ਨਾਨਕ ਪ੍ਰਭ ਸਰਨਾਗਤੀ ਚਰਨ ਬੋਧ ਪ੍ਰਭ ਦੇ।

ਏਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਢਿੱਲੋਂ ਪਰਿਵਾਰ ਅਤੇ ਰੰਧਾਵਾ ਪਰਿਵਾਰ ਵੱਲੋਂ ਅੱਜ ਦੇ ਸਮੁੱਚੇ ਸਮਾਗਮ ਦੀ ਸੇਵਾ ਹੈ। ਰੰਧਾਵਾ ਪਰਿਵਾਰ ਵੱਲੋਂ ਸ਼ੁਕਰਾਨੇ ਵਜੋਂ ਸਹਿਜ ਪਾਠ ਦੀ ਸੰਪੂਰਨਤਾ ਦੇ ਭੋਗ ਪਏ ਨੇ। ਪਰਿਵਾਰ ਵੱਲੋਂ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਅਰਦਾਸ ਹੋਈ। ਪਰਿਵਾਰਾਂ ਦੀ ਚੜ੍ਹਦੀ ਕਲਾ ਅਤੇ ਮਾਤਾ ਜੀ ਦੀ ਯਾਦ ਵਿੱਚ ਢਿੱਲੋਂ ਪਰਿਵਾਰ ਵੱਲੋਂ ਔਰ ਗੁਰੂ ਮਹਾਰਾਜ ਨੇ ਪਵਿੱਤਰ ਹੁਕਮਨਾਮੇ ਬਖਸ਼ੇ ਜੋ ਆਪਾਂ ਸ਼ਰਧਾ ਨਾਲ ਸਰਵਣ ਕੀਤੇ ਉਪਰੰਤ ਦਾਤਾ ਜੀ ਪਾਠ ਆਰੰਭ ਕੀਤੇ ਗਏ ਪਰਿਵਾਰ ਵੱਲੋਂ। ਅਤੇ ਅੱਜ ਦੇ ਮਹੀਨੇ ਦਾ ਜੋ ਉਪਦੇਸ਼ ਹੈ ਸਤਿਗੁਰ ਨੇ ਆਪਣੇ ਬਚਨਾਂ ਨੇ ਸਾਨੂੰ ਬਖਸ਼ਿਸ਼ ਕੀਤਾ ਜੋ ਆਪ ਜੀ ਨੇ ਸਰਵਣ ਕੀਤਾ। ਦੋਨਾਂ ਪਰਿਵਾਰਾਂ ਦਾ ਧੰਨਵਾਦ। ਦੋਨਾਂ ਪਰਿਵਾਰਾਂ ਨੂੰ ਸਤਿਗੁਰ ਚੜ੍ਹਦੀਆਂ ਕਲਾ ਮਾਤਾ ਜੀ ਦੀ ਯਾਦ ਢਿੱਲੋਂ ਪਰਿਵਾਰ ਦੇ ਹਿਰਦਿਆਂ 'ਚ ਵਸੇ। ਰੰਧਾਵਾ ਪਰਿਵਾਰ ਨੂੰ ਸਤਿਗੁਰ ਚੜ੍ਹਦੀਆਂ ਕਲਾ ਬਖਸ਼ਣ। ਸਹਿਜ ਪਾਠ ਦੀਆਂ ਅਤੇ ਬਹੁਤ ਬਹੁਤ ਪਰਿਵਾਰ ਨੂੰ ਵਧਾਈਆਂ। ਦੋਨਾਂ ਪਰਿਵਾਰਾਂ ਨੂੰ ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਹੈ। ਸ਼ਗਨ ਦੀ ਕਿਰਪਾਲਤਾ ਕਰਨੀ, ਗੁਰੂ ਕਿਰਪਾ ਕਰੇ ਸਭ ਨੂੰ ਚੜ੍ਹਦੀਆਂ ਕਲਾ ਬਖਸ਼ਣ। ਸਵਾ ਹੁਣ ਭਾਈ ਸਾਹਿਬ ਭਾਈ ਪਰਮਿੰਦਰ ਸਿੰਘ ਦੇ ਜਥੇ ਪਾਸੋਂ ਕੀਰਤਨ ਸਰਵਣ ਕੀ ਹੈ। ਕੱਲ੍ਹ ਨੂੰ ਬੱਚਿਆਂ ਦਾ ਕੈਂਪ ਲੱਗ ਰਿਹਾ। ਆਪ ਸਭ ਨੂੰ ਬੇਨਤੀ ਆ, ਅਗਰ ਕਿਸੇ ਪਰਿਵਾਰ ਨੇ ਬੱਚਿਆਂ ਦੇ ਇਸ ਸਮੇਂ ਦੇ ਵਿੱਚ ਕੋਈ ਕੀ ਲੰਗਰ ਦੀ ਸੇਵਾ ਜਾਂ ਹੋਰ ਕੋਈ ਬੱਚਿਆਂ ਵਾਸਤੇ ਕੋਈ ਸੇਵਾ ਕਰਨੀ ਹੈ ਤੇ ਆਪ ਗੁਰਦੁਆਰਾ ਸਾਹਿਬ ਕਿ ਉਸ ਸੇਵਾ ਵਿੱਚ ਸਹਿਯੋਗ ਬਖਸ਼ ਸਕਦੇ ਜੇ ਆ ਸਕੇ ਸਹਿਯੋਗ ਬਖਸ਼ੋਗੇ। ਹੋਲੈਂਡ ਤੋਂ ਇੱਕ ਪਰਿਵਾਰ ਬਾਹਰ ਬੈਠੀਆਂ ਨੇ ਸੰਗਤਾਂ, ਉਹਨਾਂ ਨੇ ਉੱਥੇ ਗੁਰਦੁਆਰਾ ਸਾਹਿਬ ਦੀ ਸੇਵਾ ਕਰਨੀ ਆ, ਉਹਨਾਂ ਵਿੱਚ ਵੀ ਕੋਈ ਸਹਿਯੋਗ ਬਖਸ਼ੋ ਤਾਂ ਕਿ ਉਹ ਬੜੀ ਆਸ ਲੈ ਕੇ ਆਏ ਆ ਕੈਨੇਡਾ ਦੀਆਂ ਸੰਗਤਾਂ ਪਾਸ, ਜ਼ਰੂਰ ਉਹਨਾਂ ਦੀ ਵੀ ਸੇਵਾ ਵਿੱਚ ਸਹਿਯੋਗ ਬਖਸ਼ਿਓ। ਸਰਵੰਗੜੀਏ ਕੀਰਤਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਹਾਰ ਦਿਲ ਧੰਨਵਾਦ ਭਾਈ ਸਾਹਿਬ ਭਾਈ ਪਰਮਿੰਦਰ ਸਿੰਘ ਜੀ ਅਤੇ ਉਹਨਾਂ ਦੇ ਜਥੇ ਦਾ, ਜਿਨ੍ਹਾਂ ਨੇ ਬੜੇ ਪਿਆਰ ਨਾਲ ਲਾਹੀ ਬਾਣੀ ਦੇ ਮਨੋਲ ਕੀਰਤਨ ਸਰਵਗ੍ਰਾਹ ਨੇ ਸਤਿਗੁਰ ਜਥੇ ਨੂੰ ਚੜ੍ਹਦੀ ਗਲਾ ਬਖਸ਼ਣ। ਢਿੱਲੋਂ ਪਰਿਵਾਰ ਵੱਲੋਂ ਮਾਤਾ ਦੀ ਯਾਦ ਵਿੱਚ ਅਤੇ ਰੰਧਾਵਾ ਪਰਿਵਾਰ ਨੂੰ ਸ਼ੁਕਰਾਨੇ ਵਜੋਂ ਅੱਜ ਦੇ ਸਮੁੱਚੇ ਸਮਾਗਮ ਹੋ ਰਹੇ ਨੇ। ਕੀਰਤਨ ਗੁਰੂ ਕੇ ਲੰਗਰਾਂ ਦੀ ਸੇਵਾ ਹੋਈ, ਪਰਿਵਾਰਾਂ ਨੂੰ ਸਹਿਜ ਪਾਠ ਦੇ ਭੋਗ ਸੁਮਣੀ ਸਾਹਿਬ ਦੇ ਪਾਠ ਹੋਏ ਨੇ। ਗੁਰੂ ਕਿਰਪਾ ਕਰੇ ਪਰਿਵਾਰਾਂ ਨੂੰ ਚੜ੍ਹਦੀਆਂ ਗੱਲਾਂ, ਢਿੱਲੋਂ ਪਰਿਵਾਰ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ। ਮਾਤਾ ਦੀ ਜਾਤ ਪਰਿਵਾਰ ਦੇ ਹਿਰਦੇ ਵਿੱਚ ਵਸੇ ਆਉਣ ਵਾਲੇ ਸਿੰਘ ਪਰਿਵਾਰ ਨੂੰ ਸਤਿਗੁਰ ਚੜ੍ਹਦੀ ਕਲਾ ਬਖਸ਼ ਕੇ ਪਾਣ ਅਮਨ ਦਾ ਬਲ ਬਖਸ਼ਿਸ਼ ਕਰਨ ਜੀ, ਅਤੇ ਰੰਧਾਵਾ ਪਰਿਵਾਰ ਦੇ ਸਿੱਧੇ ਮਿਹਰ ਭਰਿਆ ਹੱਥ ਰੱਖਣ। ਸੋ ਦੋਨਾਂ ਪਰਿਵਾਰਾਂ ਨੂੰ ਗੁਰੂ ਕੇ ਲੰਗਰਾਂ ਦੀ ਸੇਵਾ ਆਪ ਜੀ ਨੂੰ ਬੇਨਤੀ ਸ਼ਗਨ ਦੀ ਕਿਰਪਾਲਤਾ ਕਰਨੀ ਜੀ। ਸੋ ਹੁਣ ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਜੀ ਅੱਜ ਭਾਦੋਂ ਪਰਮ ਭਲਾਣੀ ਆ, ਦੂਜੇ ਲੱਗਾ ਹੇਤ ਲੱਖ ਸ਼ਿੰਗਾਰ ਬਣਾਇਆ ਕਾਰਜ ਨਾ ਹੀ ਖੇਤ। ਵੈਸੇ 12 ਮਹੀ ਹੈਗੇ ਨੇ ਮਹੀਨੇ, 14 ਸ਼ਬਦ ਨੇ। ਪਹਿਲਾ ਬੇਨਤੀ ਦਾ ਸ਼ਬਦ ਹੈ ਕਿ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ। ਫਿਰ ਇਸ ਆਤਮਾ ਨੇ ਪਰਮਾਤਮਾ ਨਾਲ ਕਿਵੇਂ ਮਿਲਣਾ, ਉਹ ਸਾਨੂੰ ਇੱਕ ਲੈ ਕੇ ਗੁਰਮੁਖ ਪਿਆਰ ਕੋਡ ਲੈ ਕੇ ਮਹੀਨੇ ਦਾ, ਅਤੇ ਸਾਨੂੰ ਇਹ ਸਮਝਾਉਣ ਦਾ ਯਤਨ ਕੀਤਾ ਕਿ ਆਪਾਂ ਸਮੇਂ ਸਮੇਂ 'ਤੇ ਕਿਹੜੀ ਬਖਸ਼ਿਸ਼ ਜਿਹੜੀ ਉਹ ਪ੍ਰਾਪਤ ਕਰਨੀ ਆ, ਅਤੇ ਇਸ ਆਤਮਾ ਨੂੰ ਉਸ ਪਰਮਾਤਮਾ ਦੇ ਘਰ ਵਿੱਚ ਬੁਲਾਉਣਾ। ਅਤੇ ਜਿਨ ਜਿਨ ਨਾਮ 'ਤੇ ਆਇਆ ਤਿਨਕੇ ਕਾਜ ਸਾਰੇ। ਗੁਰੂ ਕਿਰਪਾ ਕਰੇ ਅੱਜ ਭਾਦੋਂ ਦੇ ਮਹੀਨੇ ਦਾ ਜੋ ਉਪਦੇਸ਼ ਹੈ ਭਾਈ ਸਾਹਿਬ ਜੀ ਨੂੰ ਆਪ ਜੀ ਕਥਾ ਰਾਹੀਂ ਸਰਵਣ ਕਰਾਉਣਗੇ, ਬੜੇ ਪਿਆਰ ਨਾਲ ਸਰਵਣ ਕਰੋ। ਇੱਕ ਦੋ ਬੇਨਤੀਆਂ ਨੇ, ਕੱਲ੍ਹ ਨੂੰ ਕੈਂਪ ਲੱਗ ਰਿਹਾ ਬੱਚਿਆਂ ਦਾ, ਉਹਦੇ ਵਾਸਤੇ ਕਿਸੇ ਨੇ ਕੋਈ ਸੇਵਾ ਕਰਨੀ ਆ ਬੱਚਿਆਂ ਦੇ ਫੂਡ ਵਗੈਰਾ ਦੀ, ਤੁਸੀਂ ਕਰ ਸਕਦੇ ਬੜੇ ਪਿਆਰ ਨਾਲ। ਅਤੇ ਜੋ ਅੱਗ ਲੱਗੀ ਹੋਈ ਆ ਪਟਿੰਗਟਨ ਅਤੇ ਕਲੋਨਾ ਵਾਲੇ ਪਾਸੇ, ਉਹਨਾਂ ਲਈ ਵੀ ਰਾਹਤ ਜਿਹੜੀ ਵਾਸਤੇ ਕੁਛ ਚੀਜ਼ਾਂ ਭੇਜੀਆਂ ਜਾ ਰਹੀਆਂ ਨੇ। ਜੋ ਵੀ ਆਪਣੀਆਂ ਲੋੜਾਂ ਨੇ ਰੋਜ਼ ਦੀਆਂ, ਉਹਦੇ ਵਾਸਤੇ ਤੁਸੀਂ ਉਸ ਰਸਤਾ ਵਸਤਾ ਇੱਥੇ ਲਿਆ ਸਕਦੇ ਜੇ। ਔਰ ਨਾਲ ਨਾਲ ਹਾਂਗਕਾਂਗ ਤੋਂ ਇੱਕ ਪਰਿਵਾਰ ਜਿਹੜੇ ਆਏ ਨੇ, ਕੁਛ ਉੱਥੇ ਗੁਰਦੁਆਰਾ ਸਾਹਿਬ ਬਣ ਰਿਹਾ, ਉਹਦੇ ਵਾਸਤੇ ਵੀ ਆਪ ਜੀ ਨੂੰ ਬੇਨਤੀ ਹੈ ਜ਼ਰੂਰ ਸਹਿਯੋਗ ਬਖਸ਼ਣਾ। ਸਰਵੰਗ ਕਰੀਏ ਕਥਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ।

0: ਜੁਗੋ ਜੁਗ ਅਟਲ ਚਵਰ ਸ਼ਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਾਰਾ ਜ਼ਹੂਰ ਸ਼ਬਦ ਗੁਰੂ ਬਾਣੀ ਕੇ ਬੋਹਿਤ ਅੰਮ੍ਰਿਤ ਕੇ ਦਾਤੇ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਿੰਨਾਂ ਦੀ ਪਾਵਨ ਪਵਿੱਤਰ ਤੇ ਮੁਕੱਦਸ ਹਜ਼ੂਰੀ ਵਿੱਚ ਸ਼ਾਮਾਂ ਵੇਲੇ ਦੇ ਸੱਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਸਨਮਾਨਯੋਗ ਸਤਿਕਾਰਯੋਗ ਸਤਸੰਗੀ ਜਨੋ, ਸਤਿਗੁਰਾਂ ਨੇ ਬੜੀ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ। ਅੱਜ ਜਿੱਥੇ ਵੱਖ ਵੱਖ ਸੇਵਕ ਪਰਿਵਾਰਾਂ ਵੱਲੋਂ ਆਪਣੇ ਕਾਰਜਾਂ ਨੂੰ ਮੁੱਖ ਰੱਖਦਿਆਂ ਰੱਬੀ ਬਾਣੀ ਦੇ ਪਾਠ ਕੀਰਤਨ ਕਰਵਾਏ ਜਾ ਰਹੇ ਨੇ, ਉੱਥੇ ਅੱਜ ਮੂਲ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਭਾਦੋਂ ਦੇ ਮਹੀਨੇ ਦੀ ਪ੍ਰਾਰੰਭਤਾ ਹੋਈ ਹੈ। ਮੂਲ ਨਾਨਕਸ਼ਾਹੀ ਕੈਲੰਡਰ ਉਹ ਕੈਲੰਡਰ ਸੀ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਪਹਿਲਾਂ ਪਾਲ ਸਿੰਘ ਪੁਰੇਵਾਲ ਹੋਣਾ ਨੇ ਤਿਆਰ ਕੀਤਾ। ਬੜੀ ਮਿਹਨਤ ਤੋਂ ਬਾਅਦ ਕੁਝ ਸਮਾਂ ਉਹ ਕੈਲੰਡਰ ਲਾਗੂ ਰਿਹਾ ਤੇ ਫਿਰ ਡੇਰਾਵਾਦੀਆਂ ਦੇ ਪ੍ਰਭਾਵ ਹੇਠ ਆਣ ਕੇ ਉਸ ਕੈਲੰਡਰ ਨੂੰ ਜਿਹੜਾ ਹੈ ਉਹ ਰੱਦ ਕਰ ਦਿੱਤਾ ਗਿਆ। ਤੋ ਉਸ ਕੈਲੰਡਰ ਨੂੰ ਬਣਾਉਣ ਪਿੱਛੇ ਇੰਟੈਂਸ਼ਨ ਜਿਹੜੀ ਇਹ ਸੀ ਵੀ ਜਿਵੇਂ ਸਾਡਾ ਜਨਮ ਦਿਨ ਸਾਲ ਵਿੱਚ ਇੱਕੋ ਵਾਰ ਆਉਂਦਾ ਹੈ, ਉਸੇ ਤਰੀਕ ਉੱਤੇ ਆਉਂਦਾ ਹੈ, ਤੇ ਸਾਡੇ ਗੁਰੂ ਪਾਤਸ਼ਾਹ ਦੇ ਪੁਰਬ ਵੀ ਜਿਹੜੇ ਨੇ ਉਹ ਹਰ ਸਾਲ ਇੱਕੋ ਤਰੀਕ ਦੇ ਉੱਤੇ ਆਉਣ। ਜਿਵੇਂ ਮੰਨ ਲਓ ਵੀ ਗੁਰੂ ਕਲਗੀਧਰ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਹੈ, ਕਈ ਵਾਰ ਇੱਕ ਸਾਲ ਵਿੱਚ ਦੋ ਵਾਰ ਆਉਂਦਾ ਹੈ ਤੇ ਕਈ ਵਾਰ ਸਾਲ ਵਿੱਚ ਇੱਕ ਵਾਰਾਂ ਵੀ ਨਹੀਂ ਆਉਂਦਾ। ਇੱਕ ਵਾਰ ਜਨਵਰੀ 'ਚ ਮਨਾ ਲਿਆ, ਇੱਕ ਵਾਰ ਦਸੰਬਰ 'ਚ ਆ ਗਿਆ, ਅਗਲੇ ਸਾਲ ਬਿਲਕੁਲ ਨਹੀਂ ਆਉਂਦਾ। ਤੋ ਇਹ ਜਿਹੜੀ ਸਮੱਸਿਆ ਸੀ ਇਹਨੂੰ ਦੂਰ ਕਰਨ ਵਾਸਤੇ ਮੂਲ ਨਾਨਕਸ਼ਾਹੀ ਕੈਲੰਡਰ ਬਣਿਆ ਸੀ, ਜਿਹਨੂੰ ਜੇ ਆਪਾਂ ਮੰਨ ਲਈਏ ਤੇ ਸਾਰੀ ਇਹ ਸਮੱਸਿਆ ਦਾ ਹੱਲ ਹੋ ਜਾਂਦਾ ਹੈ। ਪਰ ਕੁਝ ਸਮੇਂ ਉਹ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਲਾਗੂ ਰਿਹਾ, ਫਿਰ ਪੋਲੀਟੀਕਲ ਜਾਂ ਪਤਾ ਨਹੀਂ ਕਿਹੜੇ ਪ੍ਰੈਸ਼ਰ ਦੇ ਹੇਠ ਆਣ ਕੇ ਉਸ ਕੈਲੰਡਰ ਨੂੰ ਜਿਹੜਾ ਹੈ ਬੰਦ ਕਰ ਦਿੱਤਾ ਗਿਆ। ਤੋ ਜਿੱਥੇ ਜਿੱਥੇ ਵੀ ਭਾਵੇਂ ਇੰਡੀਆ ਵਿੱਚ ਨੇ, ਭਾਵੇਂ ਦੇਸ਼ਾਂ ਵਿੱਚ, ਭਾਵੇਂ ਵਿਦੇਸ਼ਾਂ ਵਿੱਚ, ਜਿੱਥੇ ਵੀ ਕੁਝ ਸੁਲਝੀਆਂ ਹੋਈਆਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਉਸੇ ਕੈਲੰਡਰ ਨੂੰ ਫੋਲੋ ਕਰਦੀਆਂ ਨੇ। ਤਾਂ ਕਰਕੇ ਸਾਡੇ ਮਨ ਵਿੱਚ ਵੀ ਕਈ ਵਾਰ ਆਉਂਦਾ ਇਹ ਵੀ ਸੰਗਰਾਂਦ ਤੇ ਅਜੇ ਕੱਲ੍ਹ ਹੈ, ਇੱਥੇ ਅੱਜ ਮਨਾਈ ਜਾ ਰਹੀ ਹੈ। ਤੋ ਉਹ ਸਾਨੂੰ ਗੱਲ ਥੋੜ੍ਹੀ ਜਿਹੀ ਸਮਝਣ ਵਿਚਾਰਨ ਦੀ ਲੋੜ ਹੈ ਵੀ ਉਹਦੇ ਪਿੱਛੇ ਰੀਜ਼ਨ ਤੇ ਕਾਰਨ ਇਹ ਹੈ। ਤੋ ਆਓ ਸਤਿਗੁਰ ਦਾ ਭਾਦੋਂ ਮਹੀਨੇ ਦਾ ਜਿਹੜਾ ਉਪਦੇਸ਼ ਹੈ ਇਸ ਦੀ ਵਿਚਾਰ ਨੂੰ ਆਪਾਂ ਸੰਖੇਪ ਜੇ ਸ਼ਬਦਾਂ ਵਿੱਚ ਸਮਝਾਂਗੇ, ਕਿਉਂਕਿ ਅੱਜ ਸਮਾਂ ਆਪਣੇ ਕੋਲ 20 ਮਿੰਟ ਹੀ ਹੁੰਦਾ। ਵਿਚਾਰਾਂ ਨੂੰ ਆਰੰਭਣ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ 2 12ਵਾਂ ਆਏ ਨੇ। 1 12ਵਾਂ ਮਾਝ ਰਾਗ ਦੇ ਵਿੱਚ ਹੈ, 1 ਤੁਖਾਰੀ ਰਾਗ ਵਿੱਚ ਹੈ। ਤੁਖਾਰੀ ਰਾਗ ਦਾ ਜਿਹੜਾ 12ਵਾਂ ਹੈ ਉਹਦੀ ਸ਼ਬਦਾਵਲੀ ਥੋੜ੍ਹੀ ਜਿਹੀ ਡਿਫੀਕਲਟ ਹੈ, ਉਹ ਗੁਰੂ ਨਾਨਕ ਸਾਹਿਬ ਦਾ ਲਿਖਿਆ ਹੋਇਆ। ਜਿਹੜਾ ਮਾਝ ਰਾਗ ਵਾਲਾ 12ਵਾਂ ਹੈ ਉਹ ਆਮ ਤੌਰ ਤੇ ਸਾਡੇ ਗੁਰਦੁਆਰਿਆਂ ਵਿੱਚ ਰਿਵਾਜ ਹੈ ਵੀ ਜਿਸ ਦਿਨ ਮਹੀਨੇ ਦੀ ਪ੍ਰਾਰੰਭਤਾ ਹੁੰਦੀ ਹੈ ਉਸ ਦਿਨ ਉਹਦੇ ਵਿੱਚੋਂ ਇੱਕ ਵਾਕ ਪੜ੍ਹ ਕੇ ਸੁਣਾਇਆ ਜਾਂਦਾ। ਪਰ ਇਹ ਚੇਤੇ ਰੱਖੋ ਮਹੀਨਿਆਂ ਦੀ ਜਿੰਨੀ ਗਿਣਤੀ ਹੈ ਮੈਨ ਮੇਡ ਹੈ, ਮਨੁੱਖ ਵੱਲੋਂ ਬਣਾਈ ਹੋਈ ਹੈ, ਬੰਦਿਆਂ ਵੱਲੋਂ ਬਣਾਈ ਹੋਈ ਹੈ, ਰੱਬ ਵੱਲੋਂ ਨਹੀਂ ਹੈ। ਰੱਬ ਨੇ ਕੋਈ ਸਮਾਂ ਬੰਨਿਆ ਨਹੀਂ ਹੈ। ਈਸਾਈਆਂ ਨੇ ਆਪਣਾ ਕੈਲੰਡਰ ਬਣਾਇਆ ਤੇ ਉਹਦੇ ਵਿੱਚ 2026 ਵਰੇ ਚੱਲ ਰਹੇ ਨੇ। ਇਸੇ ਤਰੀਕੇ ਨਾਲ ਰਾਜਾ ਵਿਕਰਮਾਦਿੱਤ ਦਾ ਕੈਲੰਡਰ ਹੈ ਜਿਹੜਾ ਈਸਵੀ ਕੈਲੰਡਰ ਦੇ ਨਾਲੋਂ 57 ਸਾਲ ਅੱਗੇ ਚੱਲਦਾ। ਫਿਰ ਸਿੱਖਾਂ ਨੇ ਬਣਾਇਆ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਤੋਂ, ਉਹਨੂੰ ਨਾਨਕਸ਼ਾਹੀ ਕੈਲੰਡਰ ਕਹਿੰਦੇ ਨੇ। ਇਸੇ ਤਰੀਕੇ ਨਾਲ ਇਸਲਾਮ ਨੇ ਜਿਹੜਾ ਹੈ ਉਹ ਹਿਜਰੀ ਕੈਲੰਡਰ ਬਣਾਇਆ ਹਜ਼ਰਤ ਮੁਹੰਮਦ ਸਾਹਿਬ ਤੋਂ। ਤੋ ਟਾਈਮ ਜਿਹੜਾ ਹੈ ਇਹ ਕੋਈ ਨਹੀਂ ਦੱਸ ਸਕਦਾ ਵੀ ਇਹ ਕਦੋਂ ਪ੍ਰਾਰੰਭ ਹੋਇਆ। ਮਤਲਬ ਜੇ ਇੱਕ ਫਿਕਸ ਡੇਟ ਆਪਾਂ ਮੰਨਣੀ ਹੋਵੇ ਵੀ ਇਸ ਵਕਤ ਧਰਤੀ ਦੇ ਉੱਤੇ ਜੀਵਨ ਆਰੰਭ ਹੋ ਗਿਆ, ਤੇ ਮਹਾਰਾਜ ਨੇ ਜਪਜੀ ਸਾਹਿਬ ਵਿੱਚ ਬੜਾ ਸਪਸ਼ਟ ਲਿਖਿਆ, ਥਿਤ ਵਾਰ ਨਾ ਜੋਗੀ ਜਾਣੈ ਰੁੱਤ ਮਾਂ ਨਾ ਕੋਈ, ਜਾ ਕਰਤਾ ਸਿਰ ਠੀਕੋ ਸਾਜੇ ਆਪੇ ਜਾਣੈ ਸੋਈ। ਤੋ ਇਹ ਗੱਲ ਆਪਣੇ ਆਪ ਹੀ ਕੋਈ ਅਹਿਮੀਅਤ ਨਹੀਂ ਰੱਖਦੀ ਵੀ ਤੁਸੀਂ ਕਿਸੇ ਇੱਕ ਦਿਨ ਨੂੰ ਖਾਸ ਮਾਨਤਾ ਦਿਓ ਵੀ ਅੱਜ ਦਾ ਦਿਨ ਬੜਾ ਖਾਸ ਹੈ। ਨਹੀਂ, ਦਿਨ ਉਹੋ ਹੀ ਚੰਗਾ ਹੈ। ਸਤਿਗੁਰ ਦੀ ਬਾਣੀ ਕਹਿੰਦੀ ਹੈ ਜਿਸ ਦਿਨ ਮਨੁੱਖ ਨੂੰ ਰੱਬ ਖੁਦਾਵੰਦ ਚੇਤੇ ਆਉਂਦਾ ਹੈ, ਜੇ ਉਹਨੂੰ ਰੱਬ ਚੇਤੇ ਨਹੀਂ ਆਉਂਦਾ, ਮਹੀਨਾ ਭਾਦੋਂ ਦਾ ਹੋਵੇ, ਸਾਉਣ ਦਾ ਹੋਵੇ, ਅੱਸੂ ਦਾ ਹੋਵੇ, ਕੱਤੇ ਦਾ ਹੋਵੇ, ਕੀ ਫਰਕ ਪੈਂਦਾ? ਕੋਈ ਫਰਕ ਨਹੀਂ ਪੈਂਦਾ। ਇਹ ਤੇ ਜਸਟ ਕੈਲੰਡਰ ਚੇਂਜ ਹੋ ਰਿਹਾ ਨਾ। ਹੁਣ ਸਾਲ ਵੀ ਲੰਘ ਜਾਣਾ, 2026 ਵੀ ਨਿਕਲ ਜਾਣਾ, 27 ਆ ਜਾਣਾ ਹੈ। ਤੋ ਜਿਹੜੀ ਗੁਰੂ ਗ੍ਰੰਥ ਸਾਹਿਬ ਵਿੱਚ 12 ਮਾਹ ਦੀ ਬਾਣੀ ਹੈ, ਉਹਦਾ ਅਰਥ ਇਹ ਨਹੀਂ ਹੈ ਵੀ ਮਹਾਰਾਜ ਇਹਨਾਂ ਮਹੀਨਿਆਂ ਨੂੰ ਬਹੁਤ ਇੰਪੋਰਟੈਂਸ ਦਿੰਦੇ ਨੇ, ਜਿਵੇਂ ਆਮ ਸਾਡੇ ਪਿੰਡਾਂ ਵਿੱਚ ਰਿਵਾਜ ਹੁੰਦਾ ਤੇ ਅੱਜ ਵੀ ਕਈ ਥਾਵਾਂ ਉੱਤੇ ਜਦੋਂ ਗ੍ਰੰਥੀ ਸਿੰਘ ਜਾਂ ਪਾਠੀ ਸਿੰਘ ਅਨਾਊਂਸਮੈਂਟ ਕਰਦੇ ਨੇ, ਉਹ ਕਹਿੰਦੇ ਨੇ ਵੀ ਅੱਜ ਸੰਗਰਾਂਦ ਦਾ ਪਵਿੱਤਰ ਦਿਹਾੜਾ ਹੈ। ਵੀ ਜੇ ਸੰਗਰਾਂਦ ਦਾ ਦਿਹਾੜਾ ਪਹਿਲਾਂ ਹੀ ਪਵਿੱਤਰ ਹੈ, ਫਿਰ ਆਪਾਂ ਗੁਰਦੁਆਰੇ ਕੀ ਕਰਨ ਆਉਣਾ ਹੈ? ਦਿਹਾੜਾ ਨਾ ਆਪਣੇ ਆਪ ਵਿੱਚ ਕੋਈ ਪਵਿੱਤਰ ਹੁੰਦਾ ਹੈ ਤੇ ਨਾ ਆਪਣੇ ਆਪ ਵਿੱਚ ਕੋਈ ਪਿੱਟਿਆ ਹੁੰਦਾ ਹੈ। ਇਹ ਸਮਝਣ ਦੀ ਲੋੜ ਹੈ। ਨਾ ਕੋਈ ਦਿਨ ਪਵਿੱਤਰ ਹੁੰਦਾ ਹੈ ਤੇ ਨਾ ਕੋਈ ਦਿਨ ਅਪਵਿੱਤਰ ਹੁੰਦਾ ਹੈ। ਦਿਨ ਸਾਰੇ ਇੱਕੋ ਜਿਹੇ ਨੇ, ਕਿਸੇ ਵਿੱਚ ਕੋਈ ਫਰਕ ਨਹੀਂ। ਕੀ ਜੇ ਭਾਦੋਂ ਦਾ ਮਹੀਨਾ ਆਰੰਭ ਹੋ ਗਿਆ ਹੈ ਤੇ ਸਾਡੇ ਘਰਾਂ ਦੇ ਕਲੇਸ਼ ਨਿਬੜ ਜਾਣਗੇ ਇਹਦੇ ਨਾਲ? ਉਹ ਤੇ ਉੱਦਾਂ ਹੀ ਰਹਿਣੇ ਨੇ। ਕੀ ਜੇ ਭਾਦੋਂ ਦਾ ਮਹੀਨਾ ਆਰੰਭ ਹੋ ਗਿਆ ਹੈ ਤੇ ਬੜਾ ਪਵਿੱਤਰ ਹੈ ਤੇ ਕੀ ਅੱਜ ਸਾਡੇ ਸੁਭਾਅ ਵਿੱਚ ਵੀ ਕੋਈ ਫਰਕ ਪੈ ਗਿਆ? ਉਹ ਤੇ ਉਹੋ ਹੀ ਹੈ ਜਿਹੜਾ ਸਾਉਣ ਦੇ ਮਹੀਨੇ ਵਿੱਚ ਸੀ, ਉਹ ਤੇ ਉਹੋ ਹੀ ਹੈ ਜਿਹੜਾ ਅੱਸੂ ਦੇ ਮਹੀਨੇ ਵਿੱਚ ਸੀ। ਗੱਲ ਹੁੰਦੀ ਹੈ ਸਤਿਗੁਰ ਦੀ ਬਾਣੀ ਦਾ ਇੱਕ ਬੜਾ ਪਿਆਰਾ ਵਚਨ ਹੈ। ਮਹਾਰਾਜ ਕਹਿੰਦੇ ਜੇ ਹੀ ਰੁੱਤ ਕਾਇਆ ਸੁੱਖ ਤੇਹਾ, ਜਿੱਦਾਂ ਦੀ ਰੁੱਤ ਹੋਵੇ ਸਰੀਰ ਨੂੰ ਸੁੱਖ ਉਦਾਂ ਦਾ ਮਿਲਦਾ। ਗਰਮੀ ਹੈ ਤੇ ਸਰੀਰ ਨੂੰ ਕੀ ਲੱਗੇਗੀ? ਗਰਮੀ ਲੱਗੇਗੀ। ਜੇ ਹੀ ਰੁੱਤ ਕਾਇਆ, ਕਾਇਆ ਮਤਲਬ ਹੁੰਦਾ ਸਰੀਰ। ਸਤਿਗੁਰ ਨੇ ਆਖਿਆ ਜਿੱਦਾਂ ਦੀ ਰੁੱਤ, ਕਾਇਆ ਨੂੰ ਉਦਾਂ ਦਾ ਹੀ ਅਹਿਸਾਸ ਹੋਣਾ। ਜੇ ਠੰਡ ਹੈ ਤੇ ਸਰੀਰ ਨੂੰ ਕੀ ਲੱਗੇਗੀ? ਠੰਡ ਲੱਗੇਗੀ। ਹੁਣ ਮਹਾਰਾਜ ਕਹਿਣਾ ਪਤਾ ਕੀ ਚਾਹੁੰਦੇ ਨੇ ਇੱਥੇ? ਸਤਿਗੁਰੂ ਕਹਿੰਦੇ ਨੇ ਵੀ ਜਿੱਦਾਂ ਦਾ ਬੰਦੇ ਦਾ ਸੁਭਾਅ ਹੈ ਉਦਾਂ ਦਾ ਹੀ ਉਹਦਾ ਜੀਵਨ ਹੋਵੇਗਾ। ਜਿੱਦਾਂ ਦਾ ਬੰਦੇ ਦਾ ਮਨ ਹੈ ਉਦਾਂ ਦਾ ਹੀ ਉਹਦਾ ਜੀਵਨ ਹੋਵੇਗਾ। ਜੇ ਬੰਦਾ ਮਨ ਨੂੰ ਬਦਲ ਲਵੇ ਤੇ ਸਰੀਰ ਨੂੰ ਬਦਲਣ ਦੀ ਲੋੜ ਨਹੀਂ ਪੈਂਦੀ, ਸਾਰਾ ਕੁਝ ਆਪਣੇ ਆਪ ਹੀ ਬਦਲ ਜਾਂਦਾ। ਹੁਣ ਮਨ ਸਾਡਾ ਪੁਰਾਣਾ ਰਹਿੰਦਾ ਹੈ, ਮਨ ਹੋ ਸਕਦਾ ਅੱਸੂ ਵਾਲਾ ਵੀ ਹੋਵੇ। ਹੁਣ ਪਿਛਲਾ ਮਹੀਨਾ ਸਾਉਣ ਦਾ ਸੀ, ਸਾਉਣ ਦਾ ਮਹੀਨਾ ਬੜਾ ਮਿੱਠਾ ਮਹੀਨਾ ਹੁੰਦਾ। ਉਹਦੇ ਬਾਰੇ ਜਦੋਂ ਮਹਾਰਾਜ ਨੇ ਬਾਣੀ 'ਚ ਉਪਦੇਸ਼ ਦਿੱਤਾ ਤੇ ਸਤਿਗੁਰ ਨੇ ਕਿਹਾ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਓ ਪਿਆਰ, ਮਨ ਤਨ ਰੱਤਾ ਸੱਚ ਰੰਗ ਇੱਕੋ ਨਾਮ ਆਧਾਰ। ਆਖਿਆ ਸਾਉਣ ਦਾ ਮਹੀਨਾ, ਸਾਉਣ ਦੇ ਮਹੀਨੇ ਵਿੱਚ ਮੀਂਹ ਪੈਂਦਾ, ਧਰਤੀ ਨੂੰ ਸਾਹ ਆਉਂਦਾ, ਬਹਾਰਾਂ ਆ ਜਾਂਦੀਆਂ ਨੇ, ਧਰਤੀ ਵਿੱਚ ਰਸ ਭਰ ਜਾਂਦਾ, ਰੁੱਖਾਂ ਵਿੱਚ ਰਸ ਭਰ ਜਾਂਦਾ। ਤੋ ਮਹਾਰਾਜ ਕਹਿੰਦੇ ਨੇ ਇਸੇ ਤਰੀਕੇ ਨਾਲ ਜਿਨ੍ਹਾਂ ਦੇ ਮਨ ਦੇ ਉੱਤੇ ਗੁਰੂ ਜੀ ਵਿਚਾਰ ਦਾ ਮੀਂਹ ਪੈ ਗਿਆ ਉਹਨਾਂ ਦਾ ਅੰਦਰ ਕੀ ਬਣ ਗਿਆ? ਸਾਉਣ ਦੇ ਮਹੀਨੇ ਵਰਗਾ ਬਣ ਗਿਆ। ਤੇ ਭਾਦੋਂ 'ਚ ਕੀ ਹੁੰਦਾ ਹੈ? ਭਾਦੋਂ ਦੇ ਵਿੱਚ ਗਰਮੀ ਦੀ ਬੜੀ ਭਰਮਾਰ, ਬੜਾ ਔਖਾ ਜਿਹਾ ਮਹੀਨਾ ਹੁੰਦਾ, ਖਾਸ ਕਰਕੇ ਭਾਦੋਂ ਦਾ ਜਿਹੜਾ ਮਹੀਨਾ ਹੁੰਦਾ ਹੈ, ਬੰਦਾ ਐਵੇਂ ਹੀ ਗਵਾਚਿਆ ਜਿਹਾ ਫਿਰਦਾ, ਗਰਮੀ ਨਾਲ ਬੂੰਦਲਿਆ ਫਿਰਦਾ। ਤੇ ਸਤਿਗੁਰ ਨੇ ਉਦਾਹਰਨ ਪਤਾ ਇੱਥੇ ਕੀ ਦਿੱਤੀ? ਆਖਿਆ ਉਸ ਹਰ ਬੰਦੇ ਲਈ ਹਰ ਮਹੀਨਾ ਭਾਦੋਂ ਦਾ ਹੈ ਜਿਹਨੇ ਗੁਰੂ ਨੂੰ ਭੁਲਾਇਆ ਹੋਇਆ, ਉਹ ਭਰਮ ਵਿੱਚ ਹੀ ਭਟਕਦਾ ਫਿਰਦਾ। ਜਿਵੇਂ ਭਾਦੋ ਦੇ ਚਮਾਸੇ ਜਿਹੜੇ ਲੱਗਦੇ ਨੇ, ਐਨ ਪੂਰੀ ਗਰਮੀ, ਤੇ ਉਦੋਂ ਕੀ ਹੁੰਦਾ? ਬੰਦੇ ਨੂੰ ਸੋਝੀ ਸਮਝ ਨਹੀਂ ਲੱਗਦੀ। ਤੋ ਸਤਿਗੁਰ ਨੇ ਇੱਥੇ ਬਖਸ਼ਿਸ਼ ਰੱਖੀ, ਆਖਿਆ ਭਾਦੋ ਏ। ਵੈਸੇ ਭਾਦੋ ਨੂੰ ਸੰਧੀ ਛੇਦ ਕਰ ਲਓ, ਇਹਦਾ ਮਤਲਬ ਪਤਾ ਕੀ ਬਣਦਾ? ਭਾ ਦੋਏ, ਭਾ ਦਾ ਅਰਥ ਹੁੰਦਾ ਪਿਆਰ, ਦੋਏ ਦਾ ਮਤਲਬ ਹੈ ਦੂਜੇ ਨਾਲ, ਇੱਕ ਰੱਬ ਨੂੰ ਛੱਡ ਕੇ ਇੱਕ ਗੁਰੂ ਨੂੰ ਛੱਡ ਕੇ ਜਿਹਦਾ ਪਿਆਰ ਕਿਸੇ ਦੂਜੇ ਨਾਲ ਹੈ। ਭਾ ਦੋਏ ਭਰਮ ਭੁਲਾਣੀਆਂ, ਜਿਹੜਾ ਭਾਦੋਂ ਦੇ ਮਹੀਨੇ ਵਿੱਚ ਮਹਾਰਾਜ ਕਹਿੰਦੇ ਨੇ ਗੁਰੂ ਨੂੰ ਛੱਡ ਜਾਂਦਾ, ਉਹ ਭਰਮ ਵਿੱਚ ਹੀ ਭਟਕਦਾ ਰਹਿੰਦਾ, ਸਾਰੀ ਜ਼ਿੰਦਗੀ ਉਹਦੀ ਭਰਮਾਂ ਦੇ ਵਿੱਚ ਹੀ ਪਿਆ ਲੰਘ ਜਾਂਦੀ ਹੈ। ਭਾਦੋਏ ਭਰਮ ਭੁਲਾਣੀਆਂ ਦੂਜੇ ਲੱਗਾ ਹੇਤ, ਹੇਤ ਦਾ ਅਰਥ ਹੈ ਮੁਹੱਬਤ, ਨੇਹ, ਜਿਹਦਾ ਨੇਹ ਕਿਸੇ ਦੂਜੇ ਨਾਲ ਲੱਗਾ ਹੋਇਆ। ਹੁਣ ਆਪਾਂ ਝਾਤੀ ਇਹ ਮਾਰਨੀ ਹੈ, ਜੇ ਸਾਡੀ ਜ਼ਿੰਦਗੀ ਵਿੱਚ ਕੋਈ ਵਹਿਮ ਜਾਂ ਭਰਮ ਹੈ, ਇਹਦਾ ਅਰਥ ਬੜਾ ਸਿੱਧਾ ਇਹ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਨਾਲ ਆਪਣਾ ਨੇਹ ਹੀ ਨਹੀਂ ਲਾ ਸਕੇ। ਜੇ ਸਾਡੀ ਮੁਹੱਬਤ ਗੁਰੂ ਦੇ ਸ਼ਬਦ ਨਾਲ ਲੱਗੀ ਹੁੰਦੀ ਤੇ ਸਾਡੀ ਜ਼ਿੰਦਗੀ ਚ ਕਦੀ ਵੀ ਕੋਈ ਭਰਮ ਜਾਂ ਵਹਿਮ ਨਹੀਂ ਸੀ ਆਉਣਾ। ਕਿੰਨੇ ਤਰ੍ਹਾਂ ਦੇ ਵਹਿਮ ਨੇ, ਸਿਰ ਨਹਾਉਣ ਤੋਂ ਲੈ ਕੇ ਵਹਿਮ ਸ਼ੁਰੂ ਹੋ ਜਾਂਦੇ ਨੇ। ਨਹੁੰ ਕੱਟਣ ਤੱਕ ਸਾਨੂੰ ਕੀ ਹੈ? ਵਹਿਮ ਹੈ। ਘਰੋਂ ਨਿਕਲਣ ਤੱਕ ਵਹਿਮ ਹੈ ਤੇ ਘਰੇ ਵਾਪਸ ਆਉਣ ਤੱਕ ਵੀ ਕੀ ਹੈ? ਵਹਿਮ ਹੈ। ਬੰਦਾ ਜੀ ਵਹਿਮਾਂ ਵਿੱਚ ਰਿਹਾ, ਅਲਿਊਜ਼ਨ ਵਿੱਚ ਜੀ ਰਿਹਾ, ਭਰਮ ਵਿੱਚ ਜੀ ਰਿਹਾ। ਭਰਮ ਦਾ ਅਰਥ ਕੀ ਹੁੰਦਾ ਹੈ? ਸਤਿਗੁਰ ਨੇ ਆਖਿਆ ਮਾਧਵੇ ਕਿਆ ਕਹੀਏ ਭਰਮ ਐਸਾ ਜੈਸਾ ਮਾਨੀਏ ਹੋਏ ਨਾ ਤੈਸਾ। ਭਰਮ ਦੀ ਨਿਸ਼ਾਨੀ ਇਹ ਹੈ ਵੀ ਜਿੱਥੇ ਬੰਦੇ ਦਾ ਮਾਇੰਡ ਸਟੱਕ ਹੋ ਗਿਆ ਨਾ, ਜੋ ਮੰਨਣ ਲੱਗ ਪਿਆ ਹੈ ਉਸ ਤੋਂ ਉਲਟ ਜਾ ਕੇ ਸੋਚਦਾ ਹੀ ਕਦੀ ਨਹੀਂ, ਉਸ ਤੋਂ ਉਲਟ ਨਹੀਂ ਸੋਚ ਸਕਦਾ। ਉਹਨੂੰ ਜੋ ਕਹਿ ਦਿੱਤਾ ਗਿਆ ਨਾ, ਜੋ ਸੁਰਤ ਵਿੱਚ ਪਾ ਦਿੱਤਾ ਗਿਆ, ਉਸ ਤੋਂ ਉਲਟ ਨਹੀਂ ਸੋਚ ਸਕਦਾ। ਉਹ ਕਹਿੰਦਾ ਨਹੀਂ ਹੈ ਨਹੀਂ। ਮਤਲਬ ਭਰਮੀ ਬੰਦਾ ਖੂਹ ਦੇ ਡੱਡੂ ਵਰਗਾ ਹੁੰਦਾ, ਸਮਝਦੇ ਖੂਹ ਦਾ ਡੱਡੂ, ਜਿਹੜਾ ਖੂਹ ਵਿੱਚ ਰਹਿ ਰਿਹਾ। ਕਹਿੰਦੇ ਡੱਡੂ ਖੂਹ ਚ ਕੋਈ ਬੈਠਾ ਸੀ ਤੇ ਉੱਪਰੋਂ ਆ ਗਿਆ ਕੋਈ ਹੰਸ ਉੱਡਦਾ ਉੱਡਦਾ, ਐਨ ਖੂਹ ਦੇ ਉੱਪਰ ਬਹਿ ਗਿਆ। ਉਹਨੇ ਡੱਡੂ ਨੂੰ ਆਵਾਜ਼ ਮਾਰ ਕੇ ਆਖਿਆ, ਕਹਿਣ ਲੱਗਾ ਖੂਹ ਚ ਹੀ ਰਹਿਣਾ ਹੈ, ਆ ਤੈਨੂੰ ਮੈਂ ਸਮੁੰਦਰ ਦੀ ਸੈਰ ਕਰਾਵਾਂ, ਕਦੀ ਤੈਨੂੰ ਸਮੁੰਦਰ ਵਿਖਾਵਾਂ। ਹੁਣ ਡੱਡੂ ਉਹਦੀ ਸੋਚਣੀ, ਉਹਦੀ ਜਿਹੜਾ ਦਾਇਰਾ ਹੋਵੇ ਬੰਦਾ ਉਹ ਤੋਂ ਬਾਹਰ ਸੋਚ ਨਹੀਂ ਸਕਦਾ, ਭਰਮ ਹੈ ਉਹਨੂੰ। ਅੱਛਾ ਜੀ, ਡੱਡੂ ਨੇ ਨਾ ਛਾਲ ਮਾਰੀ ਥੋੜ੍ਹੀ ਜੀ, ਇੱਕ ਸਟੈਪ ਉਹਨੇ ਚੁੱਕਿਆ। ਜਦੋਂ ਉਹਨੇ ਸਟੈਪ ਚੁੱਕਿਆ ਨਾ, ਕਹਿੰਦਾ ਐਡਾ ਕੁ ਹੈਗਾ ਸਮੁੰਦਰ, ਛਾਲ ਮਾਰ ਕੇ ਕੀ ਕਹਿੰਦਾ, ਐਡਾ ਕੁ ਸਮੁੰਦਰ ਹੈਗਾ? ਉਹ ਕਹਿੰਦਾ ਨਹੀਂ, ਇਹ ਤੋਂ ਵੱਡਾ ਹੈ। ਉਹਨੇ ਇੱਕ ਸਟੈਪ ਹੋਰ, ਇੱਕ ਛਾਲ ਹੋਰ ਮਾਰੀ ਉਹਨੇ, ਕਹਿੰਦਾ ਐਡਾ ਕੁ ਹੈਗਾ? ਕਹਿੰਦਾ ਨਹੀਂ, ਇੱਥੋਂ ਵੀ ਵੱਡਾ। ਤੇ ਅਖੀਰ ਤੇ ਨਾ ਡੱਡੂ ਘੇਰੇ ਘੇਰੇ ਖੂਹ ਦੇ ਘੁੰਮ ਕੇ ਆਉਂਦਾ, ਫਿਰ ਐਡਾ ਕੁ ਤੇ ਹੋਣਾ ਹੀ ਆ। ਕਹਿੰਦਾ ਨਹੀਂ, ਇਹ ਤੋਂ ਵੀ ਵੱਡਾ। ਕਹਿੰਦਾ ਜਾ ਤੂੰ ਝੂਠ ਬੋਲਦਾ ਹੈ, ਇਹ ਤੋਂ ਵੱਡੀ ਤੇ ਦੁਨੀਆਂ ਨਹੀਂ ਹੁੰਦੀ ਕੋਈ। ਹੁਣ ਕੀ ਹੈ ਵੀ ਉਸ ਦਾਇਰੇ ਵਿੱਚ ਰਹਿ ਕੇ ਡੱਡੂ ਦਾ ਦਿਮਾਗ ਵਿਕਸਿਤ ਹੀ ਨਹੀਂ ਹੋ ਸਕਿਆ, ਉਹ ਕਦੀ ਸੋਚ ਹੀ ਨਹੀਂ ਸਕਿਆ ਵੀ ਸਮੁੰਦਰ ਇਹ ਤੋਂ ਵੱਡਾ ਹੈ। ਤੋ ਗੁਰਦੇਵ ਮਹਾਰਾਜ ਕਹਿੰਦੇ ਨੇ ਜਿਹੜਾ ਬੰਦਾ ਭਰਮ ਵਿੱਚ ਪੈ ਜਾਂਦਾ ਉਹਨੂੰ ਏਦਾਂ ਹੀ ਲੱਗਦਾ ਵੀ ਜੇ ਬਿੱਲੀ ਰਸਤਾ ਕੱਟ ਗਈ ਤੇ ਮੇਰਾ ਨੁਕਸਾਨ ਹੋ ਜਾਣਾ। ਜਿਹੜਾ ਭਰਮ ਵਿੱਚ ਪੈ ਗਿਆ ਉਹਨੂੰ ਪਤਾ ਹੈ ਵੀ ਜਿੰਨਾ ਜੇ ਲੱਤ ਨੂੰ ਕਾਲਾ ਧਾਗਾ ਬੰਨਾਂਗਾ, ਗੁੱਟ ਨੂੰ ਕਾਲਾ ਧਾਗਾ ਬੰਨਾਂਗਾ ਤਾਂ ਹੀ ਕਲਿਆਣ ਹੋਣਾ, ਨਹੀਂ ਤੇ ਹੋ ਹੀ ਨਹੀਂ ਸਕਦਾ। ਜਿੰਨਾ ਚਿਰ ਮੈਂ ਫਲਾਨੇ ਦੀ ਚੌਂਕੀ ਨਾ ਭਰ ਲਵਾਂ, ਉਹਨਾਂ ਚਿਰ ਤੱਕ ਮੇਰਾ ਕਾਰਜ ਹੀ ਕੋਈ ਸੂਤਰ ਨਹੀਂ ਆਉਣਾ, ਕਿਉਂਕਿ ਡੱਡੂ ਦੀ ਨਿਆਈ ਬਿਰਤੀ ਹੋ ਗਈ, ਸੋਚ ਹੀ ਨਹੀਂ ਸਕਦਾ ਉਸ ਦਾਇਰੇ ਤੋਂ ਬਾਹਰ। ਤੋ ਮਹਾਰਾਜ ਨੇ ਬੜੀ ਪਿਆਰੀ ਗੱਲ ਆਖੀ, ਆਖਿਆ ਭਰਮ ਦੇ ਵਿੱਚ ਬੰਦਾ ਸਦਾ ਭਟਕਦਾ। ਤੁਸੀਂ ਵੇਖੋ ਸਾਰੀ ਜ਼ਿੰਦਗੀ ਕਈ ਵਾਰ ਬੰਦਾ ਭਟਕਦਾ ਰਹਿੰਦਾ। ਜਿੰਨੇ ਗੁਰੂ ਦੀ ਵਿਚਾਰ ਗੁਰੂ ਦੇ ਸ਼ਬਦ ਦਾ ਆਸਰਾ ਲੈ ਲਿਆ ਉਹਨੂੰ ਕਦੀ ਵੀ ਭਟਕਣ ਦੀ ਲੋੜ ਨਹੀਂ ਪੈਂਦੀ। ਤੇ ਖਿਮਾ ਕਰਿਓ, ਹੁਣ ਤੇ ਖੇਡ ਉਲਟੀ ਚੱਲ ਪਈ ਹੈ, ਅਸੀਂ ਬਾਣੀ ਵੀ ਭਰਮ ਦਾ ਸ਼ਿਕਾਰ ਹੋਏ ਪੜ੍ਹੀ ਜਾਂਦੇ ਹਾਂ। ਬਾਣੀ ਵੀ ਜਿਹੜੀ ਪੜ੍ਹੀ ਜਾ ਰਹੀ ਹੈ ਨਾ ਬਹੁਤੀ ਵਾਰ, ਕਿੱਦਾਂ ਹੁਣ ਇਹ ਖੇਡ ਉਦਾਂ ਦੀ ਹੈ ਵੀ ਬਾਣੀ ਪੜ੍ਹਨੀ ਸੀ ਅੰਦਰ ਦੇ ਉਸ ਡੱਡੂ ਨੂੰ ਸਮੁੰਦਰ ਵਿੱਚ ਲੈ ਕੇ ਜਾਣਾ ਸੀ ਆਪਾਂ, ਵੀ ਬਾਹਰ ਨਿਕਲਣਾ ਸੀ ਭਰਮਾਂ ਤੋਂ। ਹੁਣ ਤੇ ਬਾਣੀ ਵੀ ਇਸੇ ਭਰਮ 'ਚ ਪੜ੍ਹੀ ਜਾ ਰਹੀ ਹੈ। ਕੋਈ ਕਹਿੰਦਾ ਤੁਹਾਡੀ PR ਹੋ ਜਾਊਗੀ ਤਾਂ ਪੜ੍ਹ ਲਓ। ਜਿੰਨਾ ਆਲੇ ਦੁਆਲੇ ਕਈ ਵਾਰ ਮੈਂ ਤੇ ਇਹਦੇ ਬਾਰੇ ਬੜਾ ਬਿਵਾਕੀ ਨਾਲ ਅਕਸਰ ਬੇਨਤੀ ਕਰਦਾ ਹੁੰਦਾ ਗੁਰੂ ਤੇ ਭਰੋਸਾ ਰੱਖ ਕੇ, ਆ ਜਿੰਨੀਆਂ ਹੱਟੀਆਂ ਚੱਲ ਰਹੀਆਂ ਨੇ, ਜਿੰਨੀਆਂ ਦੁਕਾਨਾਂ ਕੋਈ ਚਪਹਿਰਿਆਂ ਛਪਹਿਰਿਆਂ ਵਾਲੀਆਂ ਚੱਲ ਰਹੀਆਂ ਨੇ, ਇਹ ਸਾਰੀਆਂ ਭਰਮ ਦੇ ਸਿਰ ਉੱਤੇ ਹੀ ਨੇ, ਭਰਮ ਦੇ ਸਿਰ ਉੱਤੇ। ਤੋਂ ਬਾਹਰ ਨਿਕਲਣ ਦੀ ਲੋੜ ਹੈ। ਗੁਰੂ ਦੇ ਸ਼ਬਦ ਨੂੰ ਤੇ ਜੀਵਨ ਵਿੱਚ ਜਿਉਣਾ ਹੈ, ਗੁਰੂ ਦੀ ਵਿਚਾਰ ਨੂੰ ਤੇ ਜੀਵਨ ਵਿੱਚ ਜਿਉਣਾ ਹੈ। ਇਸ ਕਰਕੇ ਕੋਈ ਭਰਮ ਕਿਸੇ ਪ੍ਰਤੀ ਕਰਨ ਦੀ ਲੋੜ ਨਹੀਂ ਹੈਗੀ। ਜਿੱਦਣ ਤੁਸੀਂ ਆਪਣਾ ਵਿਸ਼ਵਾਸ ਬਣਾ ਲਿਆ ਵੀ ਇੱਕ ਰੱਬ ਤੋਂ ਬਿਨਾਂ ਦੁਨੀਆਂ ਉੱਤੇ ਹੋਰ ਕੁਝ ਵੀ ਐਗਜ਼ਿਸਟ ਨਹੀਂ ਕਰਦਾ, ਸਮਝੋ ਤੁਸੀਂ ਭਰਮ ਦੀ ਕੈਦ ਤੋਂ ਮੁਕਤ ਹੋ ਜਾਓਗੇ। ਨਹੀਂ ਤੇ ਜਿੰਨਾ ਚਿਰ ਤੱਕ ਅਸੀਂ ਇਹ ਵਿਸ਼ਵਾਸ ਨਹੀਂ ਬਣਾਉਂਦੇ ਗੁਰੂ ਦੀ ਮੱਤ ਲੈ ਕੇ, ਅਸੀਂ ਭਰਮ ਵਿੱਚ ਭੜਕਦੇ ਰਹਾਂਗੇ, ਖਵਦੇ ਰਹਾਂਗੇ। ਕਦੀ ਕਿਸੇ ਕੋਲ ਜਾਵਾਂਗੇ ਵੀ ਸੁੱਖ ਦੀ ਭੀਖ ਮੰਗਣ, ਬਾਬਾ ਜੀ ਸੁੱਖ ਮਿਲ ਜਾਵੇ, ਕਦੀ ਕਿਸੇ ਕੋਲ ਜਾਵਾਂਗੇ, ਕਦੀ ਕਿਸੇ ਕੋਲ ਜਾਵਾਂਗੇ ਵੀ ਇੱਕ ਛੱਡਿਆ ਦੂਜੇ ਨੂੰ ਪਕੜ ਲਿਆ, ਦੂਜਾ ਛੱਡਿਆ ਤੀਜੇ ਨੂੰ ਪਕੜ ਲਿਆ, ਇੱਦਾਂ ਹੀ ਭੱਜੇ ਫਿਰਾਂਗੇ ਆਪਾਂ। ਜਿੱਦਣ ਤੁਹਾਨੂੰ ਇਸ ਗੱਲ ਦੀ ਸਮਝ ਲੱਗ ਗਈ ਵੀ ਸੁੱਖ ਤੇ ਦੁੱਖ ਸਰੀਰਾਂ ਦੇ ਦੋ ਕੱਪੜੇ ਹੁੰਦੇ ਨੇ, ਕਦੀ ਸੁੱਖ ਮਿਲਦਾ ਹੈ ਤੇ ਕਦੀ ਦੁੱਖ ਮਿਲਦਾ ਹੈ, ਉਦਣ ਬੰਦਾ ਕਿਸੇ ਦੇ ਅੱਗੇ ਜਾ ਕੇ ਸੁੱਖ ਦੀ ਭੀਖ ਨਹੀਂ ਮੰਗੇਗਾ। ਤੇ ਤੁਹਾਨੂੰ ਇਹ ਭਰਮ ਗੁਰੂ ਦੀ ਵਿਚਾਰ ਦੁਆਰਾ ਦੂਰ ਹੋਣਾ ਵੀ ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ। ਮਹਾਰਾਜ ਨੇ ਆਖਿਆ ਨਾਨਕ ਬੋਲਣ ਝੱਖਣਾ, ਝੱਖਦਾ ਮਤਲਬ ਕਹਿੰਦਾ ਫਜ਼ੂਲ ਦੀ ਗੱਲ। ਸਤਿਗੁਰ ਨੇ ਆਖਿਆ ਬੜੀ ਫਜ਼ੂਲ ਦੀ ਗੱਲ ਹੈ। ਮਹਾਰਾਜ ਨੂੰ ਪੁੱਛੋ ਕੀ ਆਖਿਆ, ਦੁੱਖ ਛੱਡ ਮੰਗੀਆਂ ਸੁੱਖ। ਜਿਹੜੇ ਬੰਦੇ ਕਹਿੰਦੇ ਨੇ ਮੈਨੂੰ ਜ਼ਿੰਦਗੀ 'ਚ ਕਦੀ ਮਹਾਰਾਜ ਦੁੱਖ ਨਾ ਆਉਣ, ਬਾਬੇ ਨੇ ਆਖਿਆ ਦੁੱਖ ਸੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ। ਜੇ ਦੁੱਖ ਨਾ ਹੋਵੇ ਤੇ ਸੁੱਖ ਦਾ ਆਨੰਦ ਵੀ ਬੰਦਾ ਮਾਣ ਨਹੀਂ ਸਕਦਾ। जे कला सुख हो ते चेता रखो भी एक दिन बंदे लिए दुख बन जाएगा। तो यह दो चीजा ने कट्ठिया चल दया ने, पैरल चल दया ने, जिमें सिक्के दे दो पासे होंगे, एक हैड है ते दूजा टेल है। बंदा आखे मैनू हैड ही कला प्रवान है, टेल ना आवे, नहीं, हैड भी मिलना टेल भी मिलना। तो यह है भरम तो बाहर निकलना। तो जिन्ना चिर भरम विच आ तुसी सुखां दी भीख मंगदे हो, अगले दुकाना खोल के बैठे ने, आ जाओ, कदी कोई पंडित बैठा है, कदी कोई पांधा बैठा, कोई बाबा बैठा, वन सोने बैठे ने, उन्हां नूं पता है भी गाहक है गए ने, कस्टमर है गए ने, ते आई जाओ। ते जे असी इन्ना कु चिंतन कर लईए भी गुरु अर्जन साहब ते दुख नहीं आए, तत्तियां तवियां ते बैठे ने, गुरु कलगीधर महाराज के चारे पुत्र कुर्बान होए, ढाडी सिंह इतिहास सुनाउंदे ने, गुरु कलगीधर महाराज जिहड़े ने उह पंजाब नूं छड्ड के ओ नदेड़ दी धरती तक पहुंच के दुख नहीं आए उन्हां नूं, दुख ते आए ने। ते मैं किहड़े बाग दी मूड़ी आ, मैं किदां कह सकदा भी मैनूं दुख आउणी ना। हुण भरम है, भरम विच जी रहे हां, भरम विच अपने आप नूं खुश रख रहे हां। तो सतगुर ने भादों के महीने का जिहड़ा उपदेश दिता, उहदे विच मेरे बाबे ने गल ही इत्थों प्रारंभ कीती भी भादों भरम भुलाणिया दूजै लगा हेत लख शिंगार बनाया। जिवें कोई औरत लखां तरह का शिंगार करी फिरे, ते जे पति नहीं हैगा ते शिंगार दा अर्थ की है। आखिया तू भी धर्म दे नां ते कई शिंगार करी फिरदा, कई शिंगार, कई शिंगार, कोई वरतां दे शिंगार करके बैठा, कोई भुखा रह रहा, कोई पुठा लटक के शिंगार कर रहा, कोई नंगे पैरी चल के शिंगार कर रहा। शिंगार का मतलब है नंबर, लख शिंगार बनाया कारज नाही केत। कोई भी कारज तेरा है लेखे विच नहीं पैना, इस शिंगार दा अर्थ कोई नहीं है। अगला वचन, जित दिन दे बिनससी तित वेलै कैसन प्रेत। जिस दिन कर्म कांडा ते पखंडा विच दे खत्म हो जाती है, बाबे ने आख्या गुरु दी विचार नालों टुट जाना है, तू प्रेत बन जाना, भूत बन जाना। तित वेलै कैसन प्रेत पकड़ चलायन दूत जम। विकार तेनों खिची फिरदे ने, कदी क्रोध खिची फिरदा, कदी लोभ खिची फिरदा, कदी हंकार खिची फिरदा, कदी ईरखा खिची फिरदी है। बाबे ने आख्या इदां तेनों खिचे फिरदे ने, इहनूं बाबे ने आख्या फाही फाथे मिर्ग ज्यों दूख कणो नित रोए। जिवें हिरन शिकारी दी फाही विच फस के रोंदा है ना, इदां तू भी रो रहा है फसिया होया। जिन्ने जिन्ने उगण कमाई जाना है उन्नियां उन्नियां जजीरां वधदियां जांदियां ने। सरवर पंखी एकड़ो फाही वाल पचास, सरोवर दे विच पंछी कला है, मैं कला हाँ ते मैनू फौन वाले पंजाह जाने ने आले दुआले। तो फाए फसिया किवें मैं, बाबे ने बख्शिश की, क्योंकि तू गुरु दी विचार नालों टुटिया होया सी, हुण छुट नहीं सकता। छड खड़ोते खिने माहे जिन स्यों लगा हेत। जिन्हां दे नाल बड़ा नेह सी, महाराज ने आख्या ओह तैनूं छड्ड के भज गए। अच्छा, बंदा जबान तो माड़ा बोलदा, जबान अंदर वड़ जांदी है ते दुख किन्नूं हुंदा शरीर नूं। जबान तो माड़ा बोलिया, दुख किन्ने झल्लिया शरीर ने, इदां ही बंदे दी आत्मा भी दुख झल्लदी है। तो महाराज अगे बचन कहिंदे ने, हाथ मरोड़ै तन कपै स्याहूं होआ सेत। जिवें कोई क्रिमिनल बंदा होवे ना, ते वह फिर हाथ मरोड़ा, शरीर कंबदा, एन शरीर स्याही वर्गा काला हो जाता। सतगुर ने आख्या तू भी जदों ऐबां ते विकारां विच फसिया होना, तेरी भी सिचुएशन इदां दी बन जाती है। अखीरलियां पंक्तियां ने, हुण इहदा दोष ना किसी नूं दई, आख्या जिहा बीजै सो लुणै, जो तू बीजिया है वह तेनों वढ़ना पैना। तुसीं अपने सुभाव विच जो बीज लैंदे हो उहदा तुहानूं खमियाजा भुगतना पैंदा। इस करके सुभा की खेती करन तो पहला यह वेख लो भी इहदे बीज किहड़ा सुटना। जिहा बीजै सो लुणै करमा संदड़ा खेत, नानक प्रभ शरणागती चरण बोहिथ प्रभ देत। ते महाराज गुरु अर्जन साहब कहिंदे ने, रब जी मैं तेरी शरण विच आया, से भादुए नरक ना पाईऐ। वह भादों के महीने में नरकों च नहीं पेंदे, कौन? गुर रखण वाला हेत। ਜਿਹਨੇ ਗੁਰੂ ਨਾਲ ਆਪਣਾ ਹੇਤ ਰੱਖ ਲਿਆ, ਮੁਹੱਬਤ ਰੱਖ ਲਈ, ਨੇਹ ਰੱਖ ਲਿਆ, ਉਹ ਨਰਕ 'ਚ ਨਹੀਂ ਪੈਂਦੇ। ਅਦਰਵਾਈਜ਼ ਭਾਵੇਂ ਮਹੀਨਾ ਭਾਦੋਂ ਦਾ ਹੋਵੇ, ਭਾਵੇਂ ਸੌਣ ਦਾ ਹੋਵੇ, ਭਾਵੇਂ ਠੰਡ ਹੋਵੇ ਅਤੇ ਭਾਵੇਂ ਗਰਮੀ ਹੋਵੇ, ਗੁਰੂ ਦੀ ਵਿਚਾਰ ਨੂੰ ਛੱਡ ਕੇ ਬੰਦਾ ਨਰਕੀ ਜੀਵਨ ਹੀ ਜਿਉਂਦਾ ਹੈ। ਤੋ ਗੁਰੂ ਕਿਰਪਾ ਕਰੇ, ਇੰਨੀਆਂ ਕੁ ਬੇਨਤੀਆਂ ਪ੍ਰਵਾਨ ਭੁੱਲਾਂ ਚੁੱਕਾਂ ਦੀ ਖਿਮਾ। ਅਗਲਾ ਪ੍ਰੋਗਰਾਮ ਗਿਆਨੀ ਜੀ ਪਾਸੋਂ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਧੰਨਵਾਦ ਸਤਿਕਾਰਯੋਗ ਭਾਈ ਗੁਰਸ਼ਰਨ ਸਿੰਘ ਜੀ ਚੀਮਾ ਹੋਣਾ ਦਾ, ਜੋ ਆਪ ਸੰਗਤਾਂ ਦੇ ਨਾਲ ਰੋਜ਼ਾਨਾ ਦੇ ਲੜੀਵਾਰ ਚੱਲ ਰਹੇ ਸ਼ਾਮ ਦੇ ਦੀਵਾਨਾਂ ਅੰਦਰ ਭਾਦਰੋਂ ਦੇ ਮਹੀਨੇ ਦੇ ਸੰਬੰਧ ਵਿੱਚ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਜੋ ਉਪਦੇਸ਼ ਬਖਸ਼ਿਸ਼ ਕੀਤਾ ਹੈ, ਅਤੇ ਇਸ ਉਪਦੇਸ਼ ਦੀ ਵਿਚਾਰ ਆਪ ਸੰਗਤਾਂ ਦੇ ਨਾਲ ਸਾਂਝੀ ਕਰ ਰਹੇ ਸਨ। ਆਪ ਸੰਗਤਾਂ ਦਾ ਵੀ ਧੰਨਵਾਦ ਹੈ ਜੋ ਬੜੇ ਪ੍ਰੇਮ ਇਕਾਗਰਤਾ ਸਹਿਤ ਭਾਈ ਸਾਹਿਬ ਜੀ ਪਾਸੋਂ ਗੁਰਮਤਿ ਵਿਚਾਰਾਂ ਸਰਵਣ ਕਰ ਰਹੇ ਸੀ। ਅੱਜ ਦੇ ਸਮੁੱਚੇ ਸਮਾਗਮਾਂ ਦੀ ਸੇਵਾ ਰੰਧਾਵਾ ਪਰਿਵਾਰ ਅਤੇ ਢਿੱਲੋਂ ਪਰਿਵਾਰ ਵੱਲੋਂ ਕਰਵਾਈ ਜਾ ਰਹੀ ਹੈ। ਪਰਿਵਾਰਾਂ ਵੱਲੋਂ ਬੇਨਤੀ, ਆਪ ਜੀ ਨੇ ਗੁਰੂ ਕੇ ਲੰਗਰ ਵਿੱਚੋਂ ਪ੍ਰਸ਼ਾਦਾ ਚੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਸਮਾਂ ਹੈ ਇਤਿਹਾਸ ਦਾ। ਰੋਜ਼ਾਨਾ ਦੀ ਤਰ੍ਹਾਂ ਸਤਿਕਾਰਯੋਗ ਭਾਈ ਗੁਰਪ੍ਰੀਤ ਸਿੰਘ ਜੀ ਬੱਧਣੀ ਵਾਲੇ ਆਪ ਸੰਗਤਾਂ ਨੂੰ ਢਾਡੀ ਵਾਰਾਂ ਇਤਿਹਾਸ ਰਾਹੀਂ ਨਿਹਾਲ ਕਰਨਗੇ। ਔਤਨਾ ਪਾਸੋਂ ਬੜੇ ਪ੍ਰੇਮ ਅਦਬ ਸਤਿਕਾਰ ਸਹਿਤ ਬੈਠ ਕੇ ਢਾਡੀ ਵਾਰਾਂ ਇਤਿਹਾਸ ਸਰਵਣ ਕਰਨ ਦੀ ਕਿਰਪਾਲਤਾ ਕਰਨੀ ਜੀ। ਭੁੱਲਾਂ ਚੁੱਕਾਂ ਦੀ ਖਿਮਾ। ਆਪ ਸੰਗਤਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਰਮ ਸਨਮਾਨ ਤੇ ਸਤਿਕਾਰਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਸਾਰੇ ਗੁਰ ਸੰਗ ਧੰਤਾ ਦੇ ਯੋਗ ਹੈ ਜੋ ਹਫ਼ਤਾਵਾਰੀ ਸਮਾਗਮ ਦੇ ਵਿੱਚ ਤੁਸੀਂ ਹਾਜ਼ਰੀ ਭਰ ਰਹੇ ਹੋ। ਅੱਜ ਭਾਦੋ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਵੀ ਹੈ, ਉਸ ਨੂੰ ਮੁੱਖ ਰੱਖਦੇ ਹੋਏ ਤੁਸੀਂ ਹਾਜ਼ਰੀ ਭਰ ਰਹੇ ਹੋ। ਸਾਡੇ ਤੋਂ ਪਹਿਲਾਂ ਭਾਈ ਸਾਹਿਬ ਆਪ ਗੁਰ ਸੰਗਤ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾ ਕੇ ਗਏ ਹੈ, ਔਰ ਜੋ ਭਾਦੋ ਦੇ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਹੈ ਉਹਦੇ ਬਾਰੇ ਦੱਸ ਕੇ ਗਏ ਹੈ ਤੁਹਾਨੂੰ, ਅਤੇ ਕੁਝ ਸਮਾਂ ਅਸੀਂ ਆਪ ਗੁਰ ਸੰਗਤਾਂ ਦੇ ਦਰਸ਼ਨ ਕਰਨੇ ਆ। ਤਵੱਜੋ ਦਿਓ, ਅਸੀਂ ਇਸ ਬਖਸ਼ਿਸ਼ ਕਰਿਓ। ਆਓ ਸਭ ਤੋਂ ਪਹਿਲਾਂ ਮੁੱਖ ਨੂੰ ਪਵਿੱਤਰ ਕਰਦੇ, ਪਹਿਲਾਂ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਿਵਾਰਾਂ ਵੱਲੋਂ, ਗੁਰਮੁਖ ਪਰਿਵਾਰਾਂ ਵੱਲੋਂ ਲੰਗਰਾਂ ਦੀ ਸੇਵਾ ਕੀਤੀ ਜਾ ਰਹੀ ਹੈ। ਪਹਿਲਾਂ ਸੁੱਖਾਂ ਦੀ ਮਣੀ ਸੁਖਣੀ ਸਾਹਿਬ ਦੇ ਜਾਪ ਹੋਏ, ਫਿਰ ਕੀਰਤਨ ਦੀ ਸੇਵਾ ਹੋਈ ਹੈ ਅਤੇ ਲੰਗਰਾਂ ਦੀਆਂ ਸਭਾਵਾਂ ਹੋ ਰਹੀਆਂ ਹਨ। ਗੁਰੂ ਸਾਹਿਬ ਤੁਹਾਡੀਆਂ ਸਭਾਵਾਂ ਅਤੇ ਪਟਾਵਾਂ ਮਨਜ਼ੂਰ ਕਰਨ, ਸਭ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਗੁਰੂ ਦੇ ਮੁਬਾਰਕ ਚਰਨਾਂ 'ਚ ਸਿੱਖ ਸੰਗਤਾਂ ਦਾਸਾਂ ਕਰ ਰਹੀਆਂ ਹਨ। ਮਹਾਰਾਜ, ਜਿਸ ਤਰ੍ਹਾਂ ਪਿਛਲਾ ਮਹੀਨਾ ਸਾਉਣ ਦਾ ਆਪਦੇ ਚਰਨਾਂ 'ਚ ਆਉਂਦਿਆਂ ਦਾ ਬਤੀਤ ਹੋਇਆ, ਸੁੱਖ ਸ਼ਾਂਤੀ ਨਾਲ ਬਤੀਤ ਹੋਇਆ, ਅਤੇ ਸਾਨੂੰ ਸਾਰਿਆਂ ਨੂੰ ਭਾਦੋਂ ਦਾ ਮਹੀਨਾ ਪ੍ਰਾਪਤ ਹੋਇਆ ਹੈ, ਅਤੇ ਆਪ ਸਾਡੇ 'ਤੇ ਕਿਰਪਾ ਕਰੋ, ਇਸੇ ਤਰ੍ਹਾਂ ਤੇਰੇ ਦਰ 'ਤੇ ਆਉਂਦੇ ਰਹੀਏ, ਤੁਹਾਡੇ ਨਾਲ ਜੁੜੇ ਰਹੀਏ, ਗੁਰਬਾਣੀ ਨਾਲ ਗੁਰੂ ਦੇ 'ਚ ਮੁਬਾਰਕ ਚਰਨਾਂ ਨਾਲ ਜੁੜੇ ਰਹੀਏ। ਕਿਉਂਕਿ ਇਸ ਤਰ੍ਹਾਂ ਜੋ ਗੁਰਮੁਖ ਪਿਆਰਾ ਦਰਜੇ ਵਾ ਦਰਜੇ ਗੁਰੂ ਸਾਹਿਬ ਨੂੰ ਅਰਦਾਸ ਕਰਦਾ ਹੈ, ਇਸੇ ਤਰ੍ਹਾਂ ਗੁਰੂ ਸਾਹਿਬ ਬੜੀ ਅਪਾਰ ਬਖਸ਼ਿਸ਼ ਕਿਰਪਾ ਕਰਦੇ ਵੀ ਮੇਰੀ ਨਿਭ ਜੇ, ਜਿਵੇਂ ਵੀਰਾਂ ਨੇ ਕਾਵਿ ਰਚਨਾ ਬੋਲੀ ਹੈ ਵੀ ਇਹ ਨਹੀਂ ਹੈ ਵੀ ਆਪਾਂ ਅੱਜ ਹੀ ਆ ਕੇ ਉਦੋਂ ਗੁਰੂ ਨੂੰ ਕਹਿ ਦਈਏ ਸੱਚੇ ਪਾਤਸ਼ਾਹ ਮੈਂ ਹਾਂ ਵੀ ਤੁਹਾਡੇ ਜੋਗਾ ਅਤੇ ਮੈਂ ਤੁਹਾਡੇ ਨਾਲ ਨਿਭਾਉਣੀ ਹੈ। ਨਿਭਾਉਣੀ ਤਾਂ ਗੁਰੂ ਸਾਹਿਬ ਨੇ ਹੈ, ਕਿਉਂਕਿ ਪੈਰ ਪੈਰ 'ਤੇ ਪੇਪਰ ਪੈਂਦੇ ਹਨ। ਮੈਂ ਨੀਵਾਂ ਮੇਰਾ ਸਤਿਗੁਰ ਉੱਚਾ ਸੀ, ਉੱਚਿਆਂ ਦੇ ਸੰਗ ਲਾਈਆਂ, ਸਦਕੇ ਜਾਵਾਂ ਇਹਨਾਂ ਉੱਚਿਆਂ ਦੇ ਨੀਵਿਆਂ ਨਾਲ ਨਵਾਈਆਂ। ਉੱਚਾ ਸਾਡਾ ਸਤਿਗੁਰ ਹੈ, ਸੱਚਾ ਸੁੱਚਾ ਉਹਦਾ ਦਰਬਾਰ, ਅਸੀਂ ਉਹਦੇ ਦਰਬਾਰ ਦੀ ਹਾਜ਼ਰੀ ਭਰਦੇ ਹਾਂ, ਮੁਬਾਰਕ ਚਰਨਾਂ 'ਚ ਆਉਂਦੇ ਹਾਂ, ਬਹਿੰਦੇ ਹਾਂ, ਉੱਠਦੇ ਹਾਂ, ਉਹਨੂੰ ਧਿਆਉਂਦੇ ਹਾਂ, ਉਹਦਾ ਸ਼ੁਕਰਾਨਾ ਕਰਦੇ ਹਾਂ ਜੋ ਗੁਰੂ ਸਾਹਿਬ ਨੇ ਸਾਨੂੰ ਦਾਤਾਂ ਦਿੱਤੀਆਂ ਹਨ, ਔਰ ਗੁਰੂ ਸਾਹਿਬ ਦੀ ਕਿਰਪਾ ਦੇ ਪਾਤਰ ਬਣਦੇ ਹਾਂ, ਇਸ ਮਾਰਗ 'ਤੇ ਚੱਲੇ ਹੋਏ ਹੈ। ਕਿਉਂਕਿ ਗੁਰੂ ਸਾਹਿਬ ਨੇ ਸਾਨੂੰ ਸੰਸਕਾਰ ਬਖਸ਼ਿਸ਼ ਕੀਤੇ ਆ, ਗੁਰੂ ਸਾਹਿਬ ਦੇ ਨਿਯਮ ਅਸੀਂ ਮੰਨਦੇ ਹਾਂ, ਜੋ ਗੁਰੂ ਸਾਹਿਬ ਦਾ ਹੁਕਮ ਹੁੰਦਾ, ਗੁਰੂ ਸਾਹਿਬ ਦਾ ਜੋ ਬਚਨ ਹੁੰਦਾ, ਜਿਹੜੇ ਜਿਹੜੇ ਸਿੱਖ ਗੁਰੂ ਸਾਹਿਬ ਦਾ ਬਚਨ ਮੰਨਦੇ ਹੈ, ਉਹਨਾਂ ਦਾ ਫਿਰ ਆਉਣਾ ਵੀ ਸਫਲ ਹੈ ਅਤੇ ਜਾਣਾ ਵੀ ਸਫਲ ਹੈ। ਦੁਪਹਿਰ ਦੇ ਦੀਵਾਨਾਂ 'ਚ ਅਸੀਂ ਬਾਜਾਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਜੀਵਨ ਇਤਿਹਾਸ ਵਿੱਚੋਂ ਇੱਕ ਪ੍ਰਸੰਗ ਲੰਭਿਆ ਸੀਗਾ, ਉਸ ਨੂੰ ਹੀ ਅੱਗੇ ਤੋਰਨ ਦਾ ਯਤਨ ਕਰਦੇ ਹਾਂ। ਪਿਆਰੇ ਖਾਲਸਾ ਜੀ, ਉਹ ਦੁਸ਼ਟ ਬਾਈ ਧਾਰ ਦੇ ਜੋ ਰਾਜੇ ਹੈ, ਉਹ ਵਜੀਦ ਖਾਂ ਨਾਲ ਰਲ ਕੇ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਢਹਿ ਢੇਰ ਨਹੀਂ ਕਰਦੀਆਂ, ਸਕੀਮਾਂ ਘੜ ਰਹੇ ਆ, ਬਣਤਾਂ ਬਣਾ ਰਹੇ ਹੈ। ਉਹਨਾਂ ਨੇ ਬੇਜਵਾਨ ਹਾਥੀ ਨੂੰ ਮੂਹਰੇ ਲਾਉਣਾ, ਇਹ ਸਕੀਮ ਬਣੀ ਹੋਈ ਹੈ, ਅਤੇ ਕੇਸਰੀ ਰਾਜਾ ਹੰਕਾਰੀ ਉਹ ਜਨਰਲ ਹੈ, 10,000 ਫੌਜ ਨੇ ਅਟੈਕ ਕਰਨਾ ਹੈ, ਚੜ੍ਹਾਈ ਕਰਨੀ ਆ ਅਨੰਦਪੁਰ ਦੇ ਕਿਲੇ 'ਤੇ। ਉਹਨਾਂ ਨੂੰ ਤਾਂ ਐਂ ਆ ਵੀ ਗੁਰੂ ਸਾਹਿਬ ਅਤੇ ਉਹਨਾਂ ਦੇ ਸਾਰੇ ਸਿੱਖ ਭੰਗ ਪਿਆਲੇ ਪੀ ਕੇ ਉਹ ਤਾਂ ਲੰਗਰ ਪ੍ਰਸ਼ਾਦਾ ਛੱਕ ਕੇ ਸੌਂ ਜਾਂਦੇ, ਉਹਨਾਂ ਨੂੰ ਫਿਰ ਰਾਤ ਨੂੰ ਪਤਾ ਨਹੀਂ ਲੱਗਦਾ, ਤਾਂ ਰਾਤ ਨੂੰ ਉਹਨਾਂ ਨੇ ਉੱਥੇ ਹਮਲਾ ਕਰਨਾ ਸੀਗਾ। ਅਤੇ ਇਹ ਸਾਰੀ ਸਕੀਮ ਦਾ ਇੱਕ ਸੂਹੀਏ ਨੇ ਆ ਕੇ ਮਹਾਰਾਜ ਨੂੰ ਦੱਸਤਾ ਵੀ ਉਹ ਬਣਤ ਆਹ ਬਣਾ ਰਹੇ ਆ, ਵੀ ਕੱਲ੍ਹ ਨੂੰ ਉਹਨਾਂ ਨੇ ਆਉਣਾ, ਤੁਸੀਂ ਆਪਦਾ ਇੰਤਜ਼ਾਮ ਕਰ ਲਿਓ। ਕਮਜ਼ੋਰ ਦਿਲਾਂ ਵਾਲੇ ਸਿੱਖਾਂ ਨੇ, ਮਸੰਦਾਂ ਨੇ ਇਕੱਠੇ ਹੋ ਕੇ ਗੁਰੂ ਸਾਹਿਬ ਨੂੰ ਕਿਹਾ, ਸੱਚੇ ਪਾਤਸ਼ਾਹ ਆਪਣੇ ਕੋਲ ਹਾਥੀ ਨਹੀਂ ਹੈ, ਕਿਉਂਕਿ ਬੰਦਿਆਂ ਨਾਲ ਬੰਦੇ ਲੜਦੇ ਹੈ ਅਤੇ ਜਾਨਵਰਾਂ ਨਾਲ ਜਾਨਵਰ ਲੜਦੇ ਆ, ਜਿਹੜਾ ਆਪਣੇ ਕੋਲ ਪ੍ਰਸ਼ਾਦੀ ਹਾਥੀ ਉਹਦੀ ਮੌਤ ਹੋ ਗਈ ਆ, ਹਾਥੀ ਦਾ ਇੰਤਜ਼ਾਮ ਕਰੋ, ਜਾਲਮਾਂ ਦਾ ਹਾਥੀ ਆ ਰਿਹਾ। ਗੁਰੂ ਸਾਹਿਬ ਕਹਿੰਦੇ ਘਬਰਾਓ ਨਾ, ਆਪਣੇ ਕੋਲ ਵੀ ਹਾਥੀ ਹੈ। ਮਹਾਰਾਜ ਨੇ ਮਸੰਦ ਦੁਨੀ ਚੰਦ ਦਾ ਨਾਂ ਲਿਆ, ਤਾਂ ਉਹਦਾ ਵੱਡਾ ਸਾਰਾ ਢਿੱਡ ਕਮਜ਼ੋਰ ਜਿਹਾ, ਲੱਤਾਂ ਖਾਂਦਾ ਬਹੁਤ ਸੀ, ਉਹ ਗੁਰੂ ਘਰ ਦਾ ਲੰਗਰ ਬਹੁਤ ਛਕਦਾ ਸੀ, ਦੇਖ ਛਕਦਾ ਸੀਗਾ, ਖੀਰ ਪ੍ਰਸ਼ਾਦ ਜੋ ਵੀ ਮਿਲਦਾ ਛੱਡਦਾ ਕੁਛ ਨਹੀਂ ਸੀ ਹੈ, ਗੁਰੂ ਦੀ ਨਜ਼ਰ ਉਹ 'ਤੇ ਸੀਗੀ। ਉਹ ਜਦੋਂ ਉਹਦਾ ਨਾਂ ਲੈਤਾ ਨਾ, ਉਹ ਕਹਿੰਦਾ ਕਿੱਥੇ ਮੈਂ ਕਮਜ਼ੋਰ ਜਿਹਾ ਬੰਦਾ ਅਤੇ ਕਿੱਥੇ ਉਹ ਹਾਥੀ, ਗੁਰੂ ਜੀ ਮੈਨੂੰ ਮਰਵਾਉਣਾ ਚਾਹੁੰਦੇ ਹੈ। ਉਹ ਕਹਿੰਦਾ ਗੁਰੂ ਸਾਹਿਬ ਨੇ ਹਜੇ ਖੂਹ ਕਾਇਮ ਆ ਉੱਥੇ ਅਨੰਦਪੁਰ ਸਾਹਿਬ ਦੀ ਧਰਤੀ 'ਤੇ, ਮਸੰਦਾਂ ਨੇ ਗਲਤੀ ਕੀਤੀ, ਗੁਰੂ ਸਾਹਿਬ ਨੇ ਮਸੰਦਾਂ ਨੂੰ ਪੁੱਠੇ ਲਟਕਾ ਕੇ ਤੇਲ ਪਾ ਕੇ ਅੱਗ ਲਾ ਕੇ ਕਹਿੰਦਾ ਸਾੜਿਆ, ਮੈਂ ਬਚ ਗਿਆ ਉਦੋਂ ਚੰਗੀ ਕਿਸਮਤ ਮੇਰੀ, ਉਦੋਂ ਤੋਂ ਲੈ ਕੇ ਹੁਣ ਤੱਕ ਗੁਰੂ ਦੀ ਮੈਂ ਅੱਖਾਂ 'ਚ ਰੜ ਕਹਿੰਦਾ ਹੈ, ਗੁਰੂ ਜੀ ਮੈਨੂੰ ਮਰਵਾਉਣਾ ਚਾਹੁੰਦੇ ਹੈ, ਮੈਂ ਤਾਂ ਕਿਤੇ ਕੁੱਤੇ 'ਤੇ ਸੋਟੀ ਨਹੀਂ ਮਾਰੀ, ਮੇਰਾ ਮੁਕਾਬਲਾ ਕਰਾਉਣਾ ਹਾਥੀ ਦੇ, ਉਹ ਮੈਨੂੰ ਬਚਾਓ ਗੁਰੂ ਤੋਂ। ਜਦ ਖੜਾ ਹੋ ਕੇ ਗੁਰੂ ਵੱਲ ਆਉਣ ਲੱਗਿਆ, ਗੁਰੂ ਜੀ ਨੇ ਫਤਿਹ ਬੁਲਾਤੀ, ਕਹਿੰਦੇ ਕਾਹਨੂੰ ਸਾਡਾ ਫੀਲ ਮਸੰਦ ਦੁਨੀ ਚੰਦ ਤਿਆਰ ਵਰ ਤਿਆਰ ਰਹੇ, ਹੁਣ ਉਹਦੀ ਕੱਲ੍ਹ ਨੂੰ ਮੌਤ ਹੈ, ਜਿਹਨੂੰ ਡਾਕਟਰ ਕਹਿ ਦੇਣ ਵੀ ਹਫ਼ਤਾ ਕਹੇ, ਬਸ ਇਹਦੀ ਸੇਵਾ ਕਰ ਲਓ, ਉਸ ਵਿਅਕਤੀ ਦੇ ਕੋਲ ਚਾਹੇ ਕੁਛ ਰੱਖ ਦਿਓ, ਤੁਸੀਂ ਢੇਰ ਲਾ ਦਿਓ ਸਿਆਉਣੇ ਦੇ, ਜਾਂ 36 ਪ੍ਰਕਾਰ ਦੇ ਭੋਜਨ ਰੱਖ ਦਿਓ, ਉਹਨੂੰ ਕੁਝ ਵੀ ਚੰਗਾ ਨਹੀਂ ਲੱਗਣਾ, ਉਹਨੂੰ ਤਾਂ ਉਹਦੀ ਮੌਤ ਦਿਸਦੀ ਹੈ। ਜਿਹੜਾ ਇਹ ਮਸੰਦ ਦੁਨੀ ਚੰਦ ਇਹਦਾ ਮੁਕਾਬਲਾ ਕੱਲ੍ਹ ਨੂੰ ਹਾਥੀ ਦੇ ਨਾਲ, ਕਹਿੰਦਾ ਮਰਨਾ ਹੀ ਹੈ, ਮੌਤ ਦਿਸ ਰਹੀ ਹੈ ਇਹਨੂੰ। ਆਪਦੇ ਸਾਥੀਆਂ ਦੇ ਨਾਲ ਪਿਆ, ਜਿਹੜੇ ਇਹਦੇ ਮਿੱਤਰ ਸੱਜਣ ਦੋਸਤ ਸਨ, ਇਹਦੇ ਇਹਦੀ ਜੁਨਲੀ ਦੇ ਆਪਣੇ ਮਿੱਤਰ ਆ, ਅੱਧੀ ਰਾਤ ਦਾ ਸਮਾਂ ਹੋਇਆ, ਕਹਿੰਦਾ ਦੋਸਤੋ ਸੱਜਣੋ, ਮੇਰੀ ਇੱਕ ਬੇਨਤੀ ਹੈ, ਮੇਰੀ ਤਾਂ ਮੌਤ ਹੈ,
ਮੌਤ ਮੇਰੇ ਸਿਰ ਤੇ ਆਈ ਖੜੀ ਆ, ਗੁਰੂ ਜੀ ਮੈਨੂੰ ਮਰਵਾਉਣਾ ਚਾਹੁੰਦੇ, ਮੇਰਾ ਨਾਂ ਲੈਤਾ ਇਹ, ਮੇਰਾ ਮੁਕਾਬਲਾ ਹੋਣਾ, ਮੇਰਾ ਹੱਲ ਕਰੋ। ਉਹ ਤੁਸੀਂ ਮੇਰੇ ਸੱਜਣ ਹੋ, ਮਿੱਤਰ ਹੋ, ਇਕੱਠੇ ਬੈਠਦੇ ਆ, ਉੱਠਦੇ ਆ, ਖਾਂਦੇ ਆ, ਸਕੀਮਾਂ ਘੜਦੇ ਆ, ਅੱਜ ਹੁਣ ਕਿਉਂ ਪੈਰ ਪਿੱਛੇ ਖੜਦੇ ਖਿੱਚਦੇ ਹੋ, ਮੇਰੀ ਮੇਰੀ ਤਾਂ ਮੌਤ ਆ ਨਜ਼ਰ ਆ ਰਹੀ ਹੈ। ਉਹਦੇ ਸਾਥੀ ਕਹਿੰਦੇ ਦੱਸ ਤੂੰ ਚਾਹੁੰਦਾ ਕੀ ਹੈ, ਕੀ ਚਾਹੁੰਦਾ ਤੂੰ? ਉਹ ਕਹਿੰਦਾ ਮੈਂ ਇਹ ਚਾਹੁੰਦਾ ਹੈ, ਆਨੰਦਪੁਰ ਦੇ ਕਿਲੇ ਦੇ ਮੈਨੂੰ ਉੱਪਰ ਚਾੜ ਲਓ, ਮੇਰੀਆਂ ਲੱਤਾਂ ਨੂੰ ਮੋਟਾ ਜਿਹਾ ਰੱਸਾ ਬੰਨ ਲਓ, ਮੈਨੂੰ ਪੁੱਠਾ ਲਟਕਾ ਦਿਓ ਤੇ ਮੈਂ ਆਪਦੇ ਘਰਿਆ ਚਲਿਆ ਜਾਊਂ, ਕਿਸੇ ਨੂੰ ਪਤਾ ਨਹੀਂ ਲੱਗਣਾ, ਸਵੇਰੇ ਪਤਾ ਲੱਗੂ ਕੀ ਹੋਇਆ ਕੀ ਨਹੀਂ ਹੋਇਆ। ਉਹਦੇ ਸਾਥੀ ਕਹਿੰਦੇ ਠੀਕ ਹੈ, ਐਵੇਂ ਹੀ ਕਰਦੇ ਹੈ। ਮਸੰਦ ਦੁਣੀ ਚੰਦ ਨੂੰ ਆਨੰਦਪੁਰ ਦੇ ਕਿਲੇ ਦੇ ਉੱਪਰ ਚਾੜਿਆ ਗਿਆ, ਉਹਦੇ ਸਾਥੀਆਂ ਨੇ ਜਿਹੜੇ ਉਹਦੇ ਮਿੱਤਰ ਸਨ, ਤੇ ਉਹਦੀਆਂ ਲੱਤਾਂ ਨੂੰ ਮੋਟੀ ਜੀ ਲੱਜ, ਜਿਹਨੂੰ ਰੱਸਾ ਕਹਿੰਦੇ ਲਾਸ, ਉਹ ਬੰਨੀ ਗਈ ਮੋਟਾ ਜਿਹਾ, ਉਹਨੂੰ ਪੁੱਠਾ ਲਟਕਾ ਤਾ। ਜਦੋਂ ਪੁੱਠਾ ਲਟਕਾਇਆ, ਭਾਰਾ ਯਾਦ ਇਹ ਹੈ, ਖਾ ਖਾ ਕੇ ਗੁਰੂ ਘਰ ਦਾ ਪਲਿਆ ਹੋਇਆ, ਜਦ ਅੱਧ ਵਿਚਕਾਰ ਆਇਆ ਉਹ ਜਿਹੜੀ ਸੀਗਾ ਰੱਸਾ ਉਹ ਜੜਕਣ ਲੱਗ ਗਿਆ, ਟੁੱਟ ਗਿਆ ਅੱਧ ਵਿਚਕਾਰੋਂ। ਇਹੋ ਜਿਹੇ ਨੂੰ ਕੌਣ ਖਿੱਚੇ, ਜਾਂ ਤਾਂ ਰੱਬ ਹੀ ਸਾਂਭੇ, ਜਾਂ ਕਰੇਨ ਦਾ ਟੋਸ਼ਨ ਪਾਇਆ ਜਾਵੇ, ਫੇਰ ਹੀ ਕੁਝ ਹੋ ਸਕਦਾ। ਇਹ ਭਾਰਾ ਜ਼ਿਆਦੇ ਸੀਗਾ, ਉਹ ਜਿਹੜਾ ਸੀਗਾ ਰੱਸਾ ਅੱਧ ਵਿਚਕਾਰ ਉਹ ਟੁੱਟ ਗਿਆ, ਮੂਹਦੇ ਮੂੰਹ ਥੱਲੇ ਡਿੱਗਿਆ, ਧੌਣ ਟੁੱਟ ਗਈ, ਜ਼ਖਮੀ ਹੋ ਗਿਆ, ਸੱਟਾਂ ਲੱਗੀਆਂ, ਧਮਾਕਾ ਵੀ ਹੋਇਆ। ਉਹਦੇ ਸਾਥੀ ਆ ਗਏ ਹੈ, ਸਾਥੀ ਆ ਗਏ ਹੈ, ਉਹ ਕਹਿੰਦਾ ਮੇਰਾ ਅੰਮ੍ਰਿਤਸਰ ਦੇ ਇਲਾਕੇ ਦਾ ਸੀ, ਕਹਿੰਦਾ ਮੈਨੂੰ ਉੱਥੇ ਛੱਡਿਆ, ਉਹ ਮੈਂ ਹੁਣ ਜ਼ਖਮੀ ਹੋ ਗਿਆ, ਇਹ ਗੱਡੇ 'ਤੇ ਪਾ ਕੇ ਉਹਦੇ ਨਗਰ ਛੱਡਿਆ ਇਹ ਹੈ, ਬੇਮੁੱਖ ਹੋਇਆ ਰਾਮ ਤੇ ਲੱਗਣ ਜਨਮ ਵਿਜੋ, ਖਿਨਮੈ ਕੌੜੇ ਹੋਏ ਗਏ ਜਿੱਤੜੇ ਮਾਇਆ ਭੋਗ। ਜਿਹੜਾ ਗੁਰੂ ਤੋਂ ਬੇਮੁੱਖ ਹੋ ਜਾਂਦਾ ਉਹਨੂੰ ਕੋਈ ਨਹੀਂ ਪੁੱਛਦਾ ਗਿਆ, ਲੋਕ ਕਹਿਣਗੇ ਜੇ ਕਮੀ ਹੋਣੀ, ਕੋਈ ਖੋਟ ਹੋਣੀ, ਜਾਂ ਇਹਨੇ ਕੋਈ ਗਲਤ ਕਾਜ ਕੀਤਾ ਹੋਣਾ, ਬੇਈਮਾਨੀ ਕੀਤੀ ਹੋਣੀ ਹੈ। ਗੁਰੂ ਸਾਹਿਬ ਤਾਂ ਦਇਆ ਦੇ ਸਾਗਰ ਹੈ, ਸ਼ਾਂਤੀ ਦੇ ਪੁੰਜ ਹੈ, ਉਹਨਾਂ ਤੋਂ ਕੁਝ ਹੋ ਨਹੀਂ ਸਕਦਾ, ਅਵੱਗਿਆ ਤਾਂ ਇਹਨੇ ਕੀਤੀ ਹੋਣੀ ਹੈ। ਗੁਰੂ ਤਾਂ ਦਇਆ ਦੇ ਸਾਗਰ ਹੈ, ਭੁੱਲ ਬਖਸ਼ਾ ਲੈਂਦਾ, ਇਹ ਕਿਉਂ ਭੱਜ ਕੇ ਆਇਆ ਹੈ? ਉੱਥੇ ਹਾਏ ਬਰਲਾਪ ਕਰਦਾ ਏ, ਘਰੇ ਪਿਆ ਸੀਗਾ ਤੇ ਸੱਪ ਲੜਕੇ ਉਹਦੀ ਮੌਤ ਹੋ ਗਈ, ਮਰਤਾ ਫੇਰ ਵੀ ਗਿਆ, ਜੇ ਗੁਰੂ ਦੀ ਖਾਤਰ ਮਰਦਾ ਰਾਗੀ ਢਾਡੀ ਕਮਿਸ਼ਨ ਪ੍ਰਚਾਰਕ, ਉਹਦੀਆਂ ਵਾਰਾਂ, ਉਹਦਾ ਹਰੀ ਜਸ ਜਸ ਕੀਰਤੀ ਹੋਣੀ ਸੀ, ਪਰ ਉਹ ਮਾਣ ਇਹ ਨਹੀਂ ਲੈ ਸਕਿਆ। ਲੋ ਸੁਣੋ ਕਾਬਜ਼ ਵੀ ਮੌਤੋਂ ਡਰ ਕੇ ਭੱਜਿਆ, ਪਛਤਾ ਕੇ ਮਰਿਆ। ਗੁਰੂ ਸਾਹਿਬ ਦੀ ਨਜ਼ਰ ਥੱਲੇ ਆ ਗਿਆ ਸੀ, ਡਿਊਟੀ ਲਾਈ ਸੀ ਮਹਾਰਾਜ ਨੇ, ਉੱਥੇ ਸ਼ਹੀਦ ਹੋ ਜਾਂਦਾ, ਸ਼ਹੀਦਾਂ 'ਚ ਨਾ ਆਉਣਾ ਸੀਗਾ ਉਹਦਾ, ਮਹਾਰਾਜ ਨੇ ਕਿਰਪਾ ਕਰਨੀ ਸੀ, ਪਰ ਉਹ ਜਸ ਨੇਕੀ ਨਹੀਂ ਖੜ ਸਕਿਆ। ਕਾਬਰਤ ਨਾਲ ਸਰਵਣ ਕਰਿਓ, ਮੇਰੇ ਸਾਥੀ ਹਰਦੇਵ ਸਿੰਘ ਦਵਾਨਾ, ਸਰੰਗੀ ਮਾਸਟਰ ਮਨਜੀਤ ਸਿੰਘ ਦੱਦਾ ਹੂਰਾ, ਔਰ ਸਾਥੀ ਓਮਕਾਰ ਸਿੰਘ ਕੰਗ ਨਵਾਂ ਸ਼ਹਿਰ ਵਾਲੇ ਬਿਆਨ।

0: ਭੱਜਿਆ ਪਛਤਾ ਕੇ ਮਰਿਆ ਵੀ ਐਂ ਸੀ ਗੁਰੂ ਦੇ ਕੋਲੋਂ ਭੱਜ ਜਾਊਂਗਾ ਚੰਗਾ ਜੀਵਨ ਬਤੀਤ ਕਰੂੰਗਾ ਪਰ ਹੁਣ ਇਹਨੂੰ ਜੋ ਕੁਝ ਮਨਜ਼ੂਰ ਹੈ ਉਹੀ ਹੋਣਾ ਹੈ ਜਿੰਨਾ ਮਰਜ਼ੀ ਭੱਜ ਲਓ ਕਿੱਥੇ ਜਾਊਂਗੇ ਭੱਜ ਕੇ ਗੁਰੂ ਤੋਂ ਬੇਮੁਖ ਹੋ ਕੇ ਕੋਈ ਨਹੀਂ ਪੁੱਛਦਾ ਹੈ ਭਾਈ ਸਾਲੋ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਨੇ ਨਵਾਜਿਆ ਹੋਇਆ ਉਹਦੀ ਕੁਲ ਦੇ ਵਿੱਚੋਂ ਭਾਈ ਸਾਲੋ ਦਾ ਪੋਤਰ ਹੈ ਮਸੰਦ ਦੁਣੀ ਚੰਦ ਇਹਦੇ ਪੋਤਰਿਆਂ ਨੂੰ ਪਤਾ ਲੱਗਿਆ ਕਿਉਂਕਿ ਮੈਂ ਇਹ ਅਸੀਂ ਇਤਿਹਾਸ ਕਹਿਰਗਰੀ ਵੀ ਸੁਣਾਇਆ ਸੀ ਅਤੇ ਮੈਂ ਉੱਥੇ ਗੱਲ ਕਹੀ ਸੀਗੀ ਵੀ ਇਹਦੇ ਪੋਤਰਿਆਂ ਨੇ ਮਸੰਦ ਦੁਣੀ ਚੰਦ ਦੇ ਦੋ ਪੋਤਰੇ ਉਹ ਗੁਰੂ ਸਾਹਿਬ ਦੇ ਚਰਨਾਂ 'ਚ ਹਾਜ਼ਰ ਹੋ ਗਏ ਕਹਿੰਦੇ ਸਾਡੇ ਦਾਦੇ ਤੋਂ ਭੁੱਲ ਹੋਈ ਆ ਅਸੀਂ ਬਖਸ਼ਾਉਣ ਵਾਸਤੇ ਆਏ ਹਾਂ ਅਸੀਂ ਜੰਗ ਕਰਾਂਗੇ ਸਾਡੇ ਦੇ ਕਿਰਪਾ ਲਾਓ ਥਾਪੜਾ ਲਾਓ ਦਾਦੇ ਦੀ ਕੀਤੀਆਂ ਹੋਈਆਂ ਭੁੱਲਾਂ ਅਸੀਂ ਬਖਸ਼ਾਉਣ ਵਾਸਤੇ ਆਏ ਉਹਨਾਂ ਨੇ ਫਿਰ ਦਾਗ ਧੋਤਾ ਮਾਝੇ ਦਾ ਦਾਗ ਵੀ ਸਾਡਾ ਬਾਬਾ ਤਾਂ ਗਲਤ ਕਰ ਗਿਆ ਸੋ ਪਿਆਰੇ ਖਾਲਸਾ ਜੀ ਐਂ ਫਿਰ ਮਹਾਰਾਜ ਨੇ ਕਿਰਪਾ ਕੀਤੀ ਉਹਨਾਂ ਨੂੰ ਫਿਰ ਭਰਤੀ ਕਰ ਲਿਆ ਆਪਦੀ ਫੌਜ ਦੇ ਵਿੱਚ ਇੱਧਰੋਂ ਫਿਰ ਜਦੋਂ ਅਗਲਾ ਦਿਨ ਚੜ੍ਹਦਾ ਹੈ ਸਮਾਂ ਹੁੰਦਾ ਹੈ ਅਤੇ ਆਪਣਾ ਸੇਵਕ ਆ ਕੇ ਸਿੱਖ ਆ ਕੇ ਗੁਰੂ ਦੇ ਸਿੰਘ ਆ ਕੇ ਮਹਾਰਾਜ ਨੂੰ ਕਹਿੰਦੇ ਹੈ ਪਾਤਸ਼ਾਹ ਕਹਿੰਦੇ ਵੀ ਲਿਆਓ ਕਿੱਥੇ ਆ ਫੀਲ ਮਸੰਦ ਆਪਣਾ ਦੁਣੀ ਚੰਦ ਬੁਲਾਓ ਕਿੱਥੇ ਹੈ ਉਹ ਆ ਕੇ ਕਹਿੰਦੇ ਮਹਾਰਾਜ ਉਹ ਤਾਂ ਭੱਜ ਗਿਆ ਹੋਰ ਇੰਤਜ਼ਾਮ ਕਰੋ ਬਾਜਾਂ ਵਾਲੇ ਗੁਰੂ ਕਹਿੰਦੇ ਉਹ ਭਜਾਉਣ ਵਾਲਾ ਸੀਗਾ ਉਹ ਲੜਨ ਵਾਲਾ ਥੋੜ੍ਹਾ ਸੀ ਉਹ ਤਾਂ ਭਜਾਉਣ ਵਾਲਾ ਸੀਗਾ ਕਈ ਇਸ ਤਰੀਕੇ ਨਾਲ ਵੀ ਭਜਾਉਣੇ ਪੈਂਦੇ ਜਿਹਨੇ ਲੜਨਾ ਉਹ ਤੁਹਾਡੇ ਵਿੱਚ ਬੈਠਾ ਹੈ ਮਹਾਰਾਜ ਨੇ ਫਿਰ ਕਿਰਪਾ ਕੀਤੀ ਹੈ ਲੜਾਉਣਗੇ ਹਾਥੀ ਦੇ ਨਾਲ ਇਸ ਤੋਂ ਅੱਗੇ ਦਾ ਇਤਿਹਾਸ ਅਗਲੇ ਦੁਆਲੇ ਨੇ ਕੱਲ੍ਹ ਨੂੰ ਸਰਵਣ ਕਰਾਵਾਂਗੇ ਇਤਿਹਾਸ ਗੁਰੂ ਸਾਹਿਬ ਦੇ ਉੱਚੇ ਅਤੇ ਸੁੱਚੇ ਬੋਲਦਿਆਂ ਤੋਂ ਗਲਤੀਆਂ ਹੋ ਜਾਂਦੀਆਂ ਗੁਰੂ ਸਾਹਿਬ ਅਤੇ ਗੁਰੂ ਦੀ ਸੰਗਤ ਬਖਸ਼ਣ ਯੋਗ ਹੈ ਬੇਅੰਤ ਸੰਗਤਾਂ ਨੇ ਮਾਇਆ ਰੂਪੀ ਸੀਸ ਬਖਸ਼ਿਆ ਗੁਰੂ ਸਾਹਿਬ ਸਭ ਨੂੰ ਚੜ੍ਹਦੀ ਕਲਾ ਘਰ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਬਖਸ਼ਿਸ਼ ਕਰਨ ਬੁਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਤੂੰ ਠਾਕੁਰ ਤੁਮ ਪਹਿ ਅਰਦਾਸ ਜੀਓ ਪਿੰਡ ਸਭ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ਤੁਮਰੀ ਕਿਰਪਾ ਮੈਂ ਕੋਈ ਨ ਜਾਣੈ ਤੁਮਰਾ ਅੰਤ ਉੱਚੇ ਤੇ ਉੱਚਾ ਸਗਲ ਸਮਗਰੀ ਤੁਮਰੈ ਸੂਤਰ ਤਾਰੀ ਤੁਮ ਤੇ ਹੋਏ ਸੋ

ਸਤਿਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰਿ ਗੋਬਿੰਦਨੋ ਸਿਮਰੋ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦੁਰ ਸਿਮਰਿਆ ਕਰਨੋ ਨਿਧਿ ਆਵੈ ਧਾਏ ਸਭਥਾਈ ਹੋਏ ਸਹਾਏ ਸਭਥਾਈ ਹੋਏ ਸਹਾਏ ਦਸਵਾਂ ਪਾਤਸ਼ਾਹ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭਥਾਈ ਹੋਏ ਸਹਾਏ ਦਸ

ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਜੀ ਕੀ ਨੇਕ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹਿੱਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਵਾਹੀ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਤਿਨਾਂ ਸਿਦਕਵਾਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਜੀ ਕੀ ਨੇਕ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਕੇ ਇਸ਼ਨਾਨ ਚੌਂਕੀਆਂ

ਵਾਹਿਗੁਰੂ ਹੈ ਅਕਾਲ ਪੁਰਖ ਅੰਤਰਜਾਮੀ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿਨ੍ਹਾਂ ਦੇ

ਸੱਚੇ ਪਿਤਾ ਵਾਹਿਗੁਰੂ ਹੇ ਅਕਾਲ ਪੁਰਖ ਅੰਤਰਜਾਮੀ ਪਿਤਾ ਜੀ ਆਪ ਜੀ ਕੇ ਪਵਿੱਤਰ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਹੈ ਕਿਰਪਾਲੂ ਸ਼ਹਿਨਸ਼ਾਹ ਆਪ ਜੀ ਕੀ।

ਢਾਡੀ ਵਾਰਾਂ ਗੁਰ ਇਤਿਹਾਸਕ ਵਿਚਾਰਾਂ ਹੋਈਆਂ ਨੇ ਮਹਾਰਾਜ। ਸਮੁੱਚਾ ਪ੍ਰੋਗਰਾਮ ਆਪ ਜੀ ਕੀ ਪਵਿੱਤਰ ਹਜ਼ੂਰੀ ਅੰਦਰ ਨਿਭਾਉਂਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲ ਗਲਤੀਆਂ ਤਰੁੱਟੀਆਂ ਆਪ ਜੀ ਨੇ ਬਖਸ਼ ਲੈਣੀਆਂ, ਅਗਾਂਹ ਵਾਸਤੇ ਸਮਤ ਬੁੱਧ ਮਿਹਰ ਕਰਕੇ ਬਖਸ਼ਿਸ਼ ਕਰਨੀ, ਪੜ੍ਹੀ ਸੁਣੀ ਬਾਣੀ ਤੇ ਇਤਿਹਾਸ ਦੇ ਅਰਥ ਭਾਵ ਆਈਆਂ ਹੋਈਆਂ ਸਵੱਸ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣੇ ਮਿਹਰ ਕਰਨੀ ਮਹਾਰਾਜ। ਇਸ ਵਕਤ ਸਜੇ ਹੋਏ ਦੀਵਾਨਾਂ ਅੰਦਰ ਬੇਅੰਤ ਸੰਗਤਾਂ ਨੇ ਆਪ ਜੀ ਕੇ ਚਰਨਾਂ ਦੇ ਵਿੱਚ ਹਾਜ਼ਰੀਆਂ ਭਰੀਆਂ ਨੇ। ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਚੱਲ ਕੇ ਆਏ ਹੋਏ ਕਦਮ ਕਦਮ ਲੇਖੇ ਵਿੱਚ ਲਾਉਣੇ, ਅਰਦਾਸਾਂ ਬੇਨਤੀਆਂ ਭਾਵਨਾਵਾਂ ਗੁਰਮਤ ਮੁਤਾਬਕ ਪਰਿਪੂਰਨ ਕਰਕੇ ਦਰੋਂ ਘਰੋਂ ਗੁਰਸਿੱਖੀ ਸਿਰਕ ਭਰੋਸਾ ਨਾਮਦਾਨ ਮਿਹਰ ਕਰਕੇ ਬਖਸ਼ਿਸ਼ ਕਰਨਾ। ਸਰਬੱਤ ਸੰਗਤਾਂ ਦੇ ਪਰਿਵਾਰਾਂ ਦੇ ਕਿਰਤ ਕਮਾਈਆਂ ਚ ਬਰਕਤਾਂ ਕਾਰੋਬਾਰੀ ਤਰੱਕੀਆਂ ਵਾਧੇ ਮਿਹਰ ਕਰਕੇ ਬਖਸ਼ਿਸ਼ ਕਰਨੇ। ਦੁੱਖਾਂ ਦਰਦਾਂ ਦਲਿੱਦਰਾਂ ਵਿਘਨਾਂ ਦਾ ਨਾਸ਼ ਕਰਕੇ ਘਰਾਂ ਵਿੱਚ ਸੁੱਖਾਂ ਦੇ ਪ੍ਰਕਾਸ਼, ਦੇਸ਼ਾਂ ਵਿਦੇਸ਼ਾਂ ਵਿੱਚ ਵਿਚਰਦਿਆਂ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ। ਦਰੋਂ ਘਰੋਂ ਸਰੀਰਕ ਤੰਦਰੁਸਤੀ ਦੇ ਅਰੋਗਤਾ ਚੜ੍ਹਦੀ ਕਲਾ ਨਾਮਦਾਨ ਇਸ਼ਨਾਨ ਦੀਆਂ ਦਾਤਾਂ ਮਿਹਰ ਕਰਕੇ ਬਖਸ਼ਣੀਆਂ। ਪਰਿਵਾਰਾਂ ਵਿੱਚ ਪਰਸਪਰ ਪ੍ਰੇਮ ਪਿਆਰ ਏਕਾ ਇਤਫਾਕ ਸਦਭਾਵਨਾਵਾਂ ਮਿਹਰ ਕਰਕੇ ਬਖਸ਼ਣੀਆਂ। ਕਾਮ ਕ੍ਰੋਧ ਲੋਭੋ ਹੰਕਾਰ ਤੋਂ ਬਚਾ ਕੇ ਸਤ ਸੰਤੋਖ ਦਇਆ ਧਰਮ ਧੀਰਜ ਦੈਵੀ ਗੁਣਾਂ ਦੀਆਂ ਦਾਤਾਂ ਮਿਹਰ ਕਰਕੇ ਬਖਸ਼ਿਸ਼ ਕਰਨੀਆਂ। ਸੇਵਕਾਂ ਦੇ ਆਰੰਭਿਕ ਕਾਰਜਾਂ ਦੇ ਵਿੱਚ ਸੇਵਕਾਂ ਨੂੰ ਸਫਲਤਾਵਾਂ ਬਖਸ਼ਣੀਆਂ। ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਦਿਆਂ ਹੋਇਆਂ ਬੱਚਿਆਂ ਨੂੰ ਲੰਬੀ ਆਯੂ, ਬੱਚੇ ਮਾਤਾ ਪਿਤਾ ਦੇ ਆਗਿਆਕਾਰ, ਦੇਸ਼ ਕੌਮ ਦਾ ਪਿਆਰ, ਨਾ ਬਾਣੀ ਦੀਆਂ ਰਹਿਮਤਾਂ, ਚੜ੍ਹਦੀ ਕਲਾ ਦਾ ਜੀਵਨ ਮਿਹਰ ਕਰਕੇ ਬਖਸ਼ਿਸ਼ ਕਰਨਾ ਮਹਾਰਾਜ। ਇਸ ਵਕਤ ਆਪ ਜੀ ਕੇ ਪਵਿੱਤਰ ਚਰਨਾਂ ਦੇ ਵਿੱਚ ਸੰਧਿਆ ਕਾਲ ਦੇ ਸਜੇ ਹੋਏ ਦੀਵਾਨਾਂ ਦੀ ਸੰਪੂਰਨਤਾ ਦੀ ਅਰਦਾਸ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨਾ, ਬਖਸ਼ੋ ਪਵਿੱਤਰ ਹੁਕਮਨਾਮੇ, ਸਹੀ ਪਿਆਰੇ ਮਿਲੋ ਜਿਨ ਮਿਲੇ ਆਪ ਜੀ ਕਾ ਨਾਮ ਚੇਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ ਤਬੈ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ।

ਵਾਹਿਗੁਰੂ ਸਾਹਿਬ ਜੀਓ, ਦਿਲੋਂ ਮੁਹੱਬਤ ਜਿਨ ਸੇਈ।

ਕੰਢ ਕੱਚਿਆ ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ ਵਿਸਰਿਆ ਜਿਨ ਨਾਮ ਤੇ ਭੋਏ ਪਾਰਥੀਏ ਆਪ ਲੀਏ ਲੜ ਲਾਏ ਆਪ ਲੀਏ ਲੜ ਲਾਏ ਦਰ ਦਰਵੇਸ਼ ਸੇ ਤਿੰਨ ਤਨ ਜਣੇ ਦੀ ਮਾਂ ਆਏ ਸਫਲ ਸੇ ਪਰਬਤ ਗਾਰ ਅਪਾਰ ਅਗਮ ਬੇਅੰਤ ਤੂੰ ਜਿੰਨੀ ਪਛਾਤਾ ਸੱਚ ਚੁੰਮਾ ਪੈਰ ਮੂੰ ਤੇਰੀ ਪਨਹ ਖੁਦਾਏ ਤੂੰ ਬਖਸ਼ਿੰਦਗੀ ਸ਼ੇਖ ਫਰੀਦ ਖੈਰ ਦੀਜੇ ਬੰਦਗੀ ਸ਼ੇਖ

크스카 ਜੋ ਹਰ ਨਾਮ ਧਿਆਏ ਦੇ ਤਿੰਨ ਦਰਸ਼ਨ ਭਿਖਾ ਸੁਣ ਕੀਰਤਨ ਹਰ ਗੁਣ ਰਵਾ ਹਰ ਜਸ ਮਨ ਲਿਖਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਸਤਿਗੁਰੂ ਸਾਹਿਬ ਜੀ ਦੇ ਮੁਬਾਰਕ ਚਰਨਾਂ ਦੇ ਵਿੱਚ ਸਜੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਜੁੜਮਿਲ ਬੈਠੀ ਗੁਰੂ ਪਿਆਰੀ ਮਾਣਯੋਗ ਸਾਹਿਬ ਸੰਗਤ, ਗੁਰੂ ਸਾਹਿਬ ਜੀ ਦੀ ਰਹਿਮਤ ਔਰ ਬਖਸ਼ਿਸ਼ ਦੇ ਸਦਕਾ ਸਮਾਂ ਕੱਢ ਕੇ ਆਪ ਜੀ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ, ਜੁੜਮਿਲ ਬੈਠੇ ਹੋ। ਧੰਨਵਾਦ ਹੈ ਗੁਰੂ ਸਵਾਰੇ ਸਤਿਕਾਰਤ ਢਾਡੀ ਜਥੇ ਦਾ, ਮਾਣਯੋਗ ਗਿਆਨੀ ਗੁਰਪ੍ਰੀਤ ਸਿੰਘ ਜੀ ਬਦਨੀ ਕਲਾਂ ਵਾਲੇ ਅਤੇ ਉਹਨਾਂ ਦਾ ਢਾਡੀ ਜਥਾ, ਜੋ ਪਿਛਲੇ ਦਿਨਾਂ ਤੋਂ ਆਪਣੇ ਪਾਸ ਢਾਡੀ ਵਾਰਾਂ ਗੁਰ ਇਤਿਹਾਸ ਦੇ ਨਾਲ ਆਪ ਸੰਗਤਾਂ ਨੂੰ ਜੋੜ ਰਿਹਾ ਹੈ, ਆਪ ਜੀ ਨੂੰ ਗੁਰ ਇਤਿਹਾਸ ਨਾਲ ਜੋੜ ਰਹੇ ਸੀ। ਤੋ ਜਥੇ ਦਾ ਧੰਨਵਾਦ। ਗੁਰੂ ਚਰਨਾਂ ਦੇ ਵਿੱਚ ਦੀਵਾਨ ਦੀ ਸਮਾਪਤੀ ਦੀ ਸੰਪੂਰਨਤਾ ਦੀ ਅਰਦਾਸ, ਸਰਬੱਤੇ ਭਲੇ ਦੀ ਅਰਦਾਸ ਹੋਈ ਹੈ। ਬਖਸ਼ਿਸ਼ ਸਰੂਪ ਪਾਵਨ ਗੁਰਵਾਕ ਗੁਰੂ ਸਾਹਿਬ ਜੀ ਨੇ ਬਖਸ਼ਿਆ ਹੈ, ਜੋ ਆਪ ਜੀ ਨੇ ਸਰਵਣ ਕੀਤਾ ਹੈ, ਸੋ ਰਟਕੀ ਵਾਰ ਵਿੱਚੋਂ ਉਚਾਰਨ ਕੀਤਾ ਹੋਇਆ, ਜੋ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਤਿਨ੍ਹਾਂ ਦੀ ਉਚਾਰਨ ਕੀਤੀ ਹੋਈ ਇਹ ਪਵਿੱਤਰ ਵਾਰ ਹੈ, ਉਹਦੇ ਵਿੱਚੋਂ ਇਹ ਪਾਵਨ ਹੁਕਮਨਾਮਾ, ਇਹ ਪਾਵਨ ਮੁੱਖ ਵਾਕ, ਜੋ ਆਪ ਜੀ ਨੇ ਇਹਦੇ ਨਾਲ ਦੋ ਸਲੋਕ ਨੇ ਔਰ ਅਕੀਰ ਚ ਪੌੜੀ ਹੈ, ਜੋ ਆਪ ਜੀ ਨੇ ਸਰਵਣ ਕੀਤਾ ਹੈ। ਪਾਤਸ਼ਾਹ ਮਿਹਰ ਕਰਨ ਬਖਸ਼ਿਆ ਪਾਵਨ ਉਪਦੇਸ਼, ਸਾਡੀ ਸਭ ਦੀ ਜ਼ਿੰਦਗੀ ਦਾ, ਸਾਡੇ ਜੀਵਨ ਦਾ ਆਧਾਰ ਬਣੇ, ਇਹ ਗੁਰੂ ਚਰਨਾਂ ਵਿੱਚ ਅਰਦਾਸ ਹੈ। ਔਰ ਉਹਦੇ ਨਾਲ ਹੀ ਦੀਵਾਨ ਦੀ ਸੰਪੂਰਨਤਾ ਹੈ, ਕੜਾ ਪ੍ਰਸ਼ਾਦਾ ਵਰਤਾਰਾ ਹੋ ਰਿਹਾ ਹੈ। ਆਪ ਜੀ ਜਿਨ੍ਹਾਂ ਨੇ ਪ੍ਰਾਪਤ ਨਹੀਂ ਕੀਤਾ ਪ੍ਰਾਪਤ ਕਰ ਸਕਦੇ ਹੋ, ਔਰ ਉਪਰੰਤ ਗੁਰੂ ਕੇ ਲੰਗਰ ਆਈ ਹੋਈ ਸਾਰੀ ਸੰਗਤ ਵਾਸਤੇ ਤਿਆਰ ਨੇ, ਸਭ ਨੇ ਆਪੋ ਆਪਣੀ ਲੋੜ ਮੁਤਾਬਕ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਸੰਗਤ ਦੀ ਆਮਦ ਨੂੰ ਮੁੱਖ ਰੱਖਦਿਆਂ ਹੋਇਆਂ ਸੁਖਾਸਨ ਦੀ ਸੇਵਾ ਥੋੜ੍ਹੀ ਦੇਰ ਰੁਕ ਕੇ ਕੀਤੀ ਜਾਏਗੀ। ਤੋ ਕੜਾ ਪ੍ਰਸ਼ਾਦ ਪ੍ਰਾਪਤ ਕਰ ਲੈਣ ਤੋਂ ਉਪਰੰਤ ਗੁਰੂ ਕਾ ਲੰਗਰ ਸਾਰੀ ਸੰਗਤ ਨੇ ਛੱਕ ਕੇ ਜਾਣਾ। ਸਾਰੀ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਾਹਿਬ ਜੀ। ਸਲੋਕ ਮਹਲਾ ਤੀਜਾ। ਮਾਇਆ ਮਮਤਾ ਮੋਹਣੀ ਜਿਨ ਵਿਣਦਨ ਤਾਂ ਜਗ ਖਾਇਆ। ਮਨਮੁਖਾ ਦੇ ਗੁਰਮੁਖ ਉਭਰੇ ਜਿਨੀ ਸੱਚ ਨਾਮ ਚਿਤ ਲਾਇਆ। ਮਾਇਆ ਮਮਤਾ ਮੋਹਣੀ ਜਿਨ ਵਿਣਦਨ ਤਾਂ ਜਗ ਖਾਇਆ। ਮਨਮੁਖਾ ਦੇ ਗੁਰਮੁਖ ਉਭਰੇ ਜਿਨੀ ਸੱਚ ਨਾਮ ਚਿਤ ਲਾਇਆ। ਬਿਨ ਨਾਵੇਂ ਜਾ ਕਮਲਾ ਫਿਰੈ ਗੁਰਮੁਖ ਨਦਰੀ ਆਇਆ। ਧੰਦਾ ਕਰਤੇ ਆਉਂਦੇ ਫਲ ਜਨਮ ਗਵਾਇਆ। ਸੁਖਦਾਤਾ ਮਨ ਨਾ ਵਸਾਇਆ। ਨਾਨਕ ਨਾਮ ਤੇ ਨਾ ਕੋ ਮਿਲਿਆ ਜਿਨ ਕੋ ਤੁਰ ਲਿਖ ਪਾਇਆ। ਮਹਲਾ ਤੀਜਾ। ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ ਮਨ ਮੁਖਾਂ ਸਾਧਨਾ ਪਾਇਆ। ਜਿਉਂ ਕਸਤੂਰੀ ਮਿਰਗ ਨਾ ਜਾਣੇ ਪਰਮ ਦਾ ਪਰਮ ਭੁਲਾਇਆ। ਅੰਮ੍ਰਿਤ ਤਜ ਬਿਕ ਸੰਗ ਰਹਿ ਕਰਤੇ ਆਪ ਖਵਾਇਆ। ਗੁਰਮਹ ਵਿਰਲੇ ਸੋ ਜੀ ਪਈ ਤਿੰਨਾਂ ਅੰਦਰ ਬ੍ਰਹਮ ਦਿਖਾਇਆ। ਤਨ ਮਨ ਸੀਤਲ ਹੋਇਆ ਰਸਨਾ ਹਰ ਸਾਧ ਆਇਆ। ਸ਼ਬਦ ਹੀ ਨਾ ਉਪਜੈ ਸ਼ਬਦ ਮੇਲ ਮਿਲਾਇਆ। ਬਿਨ ਸ਼ਬਦ ਸਭ ਜਗ ਬੋਰਾਨਾ ਬਿਰਥਾ ਜਨਮ ਗਵਾਇਆ। ਅੰਮ੍ਰਿਤ ਕੋ ਸ਼ਬਦ ਹੈ ਨਾਨਕ ਗੁਰਮੁਖ ਪਾਇਆ। ਪੌੜੀ ਸੋ ਹਰ ਪੁਰਖ ਅਗੰਮ ਹੈ ਕਹੋ ਕਿਦ ਬਿਦ ਪਾਈ ਹੈ। ਤਿਸ ਰੂਪ ਨਰੇਕ ਅਦ੍ਰਿਸ਼ਟ ਕਹੋ ਜਨ ਕਿਉਂ ਧਿਆਈ ਹੈ। ਨਿਰੰਕਾਰ ਨਿਰੰਜਨ ਹਰ ਗਮ ਕਿਆ ਕਹਿ ਗੁਣ ਗਾਈਐ। ਜੇ ਸਿਆ ਬਜਾਏ ਆਪ ਸੋ ਹਰ ਮਾਰਗ ਪਾਈ ਹੈ। ਗੁਰ ਪੂਰੇ ਵੈ ਖਾਲਿਆ ਗੁਰ ਸੇਵਾ ਪਾਈਐ। ਜਿਸ ਆਪ ਬਜਾਏ ਆਪ ਸੋ ਹਰ ਮਾਰਗ ਪਾਈ ਹੈ। ਗੁਰ ਪੂਰੇ ਵਖਾਲਿਆ ਗੁਰ ਸੇਵਾ ਪਾਈਐ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਲੋਕ ਮਹਲਾ ਤੀਜਾ। ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾ ਜਗ ਖਾਇਆ। ਮਨਮੁਖ ਖਾਧੇ ਗੁਰਮੁਖ ਉਭਰੇ ਜਿਨੀ ਸੱਚ ਨਾਮ ਚਿਤ ਲਾਇਆ। ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਜੈ ਸਤ ਸਤਿਗੁਰੂ ਸੁਣੀਂਦਾ ਤੈਸੋ ਹੀ ਮੈਂ ਡੀਠ। ਵਿਛੜਿਆ ਮੇਲੇ ਪ੍ਰਭੂ ਹਰ ਦਰਗੇ ਕਾ ਬਸੀਠ।
ਹਰ ਨਾਮ ਮੰਦੜਾਇੰਦਾ ਕੱਟੇ ਹਮੇ ਰੋਗ। ਨਾਨਕ ਸਤਿਗੁਰੂ ਤੇ ਨਾਮ ਲਾਇਆ, ਜਿਨ ਤੁਰੇ ਪਿਆ ਸੰਜੋ ਰਾਮ ਲਾਲ ਮਹੱਲਾ ਪੰਜਵਾਂ। ਪੜਤਾਲ ਕਰ ਤੀਜਾ, ਇੱਕ ਓਂਕਾਰ ਸਤਿਗੁਰ ਪ੍ਰਸਾਦ ਗੁਰ ਮਨਾਰ ਪ੍ਰੇ ਦਿਆਰ ਸਿਉ ਰੰਗ ਕੀਆ। ਗੁਰ ਮਨਾਰ ਪ੍ਰੇ ਦਿਆਰ ਸਿਉ ਰੰਗ ਕੀਆ, ਕਿਨੋਰੀ ਸਗਲ ਸ਼ਿੰਗਾਰ ਤਜੋਰੀ ਸਗਲ ਬੇਕਾਰ ਤਾਪ ਤੋਂ ਅਸਤ੍ਰ ਥੀਆ ਰਹਾਉ। ਐਸੇ ਰੇ ਮਨ ਪਾਇ ਕੈ ਆਪ ਗਵਾਇ ਕੈ, ਕਰ ਸਾਧਨ ਸਿਉ ਸੰਗ ਬਾਜੇ ਬਜੇ ਮਰਦੰਗ। ਅਨਾਦ ਕੋ ਕਰੀ ਰਾਮ ਨਾਮ ਬੋਲੇ ਮਧੁਰ ਬੈਨ ਅਤ ਸੁਹੀਆ। ਐਸੀ ਤੇਰੇ ਦਰਸ਼ਨ ਕੀ ਸੋਭ ਅਤ ਅਪਾਰ ਪ੍ਰੇ ਅਮੋ, ਤੈ ਸੋਹੀ ਸੰਗ ਸੰਤ ਬਣੈ ਪਾਵੇ ਉਤਾਰ ਨਾਮ ਪਨੈ। ਰਾਮ ਰਾਮ ਰਾਮ ਮਾਲ ਮਨ ਫੇਰ ਤੇ ਹਰ ਸੰਗ ਸੰਗੀਆ। ਜਨ ਨਾਨਕ ਪਿਉ ਪ੍ਰੀਤਮ ਥੀਆ, ਮਲਾਰ ਮਹੱਲਾ ਪੰਜਵਾ। ਮਨ ਕਣੇ ਭਰਮੈ ਬਣੇ ਉਮਕ ਤਰਸ ਚਾਲੈ ਪ੍ਰਭ ਮਿਲਣੇ ਕੀ ਚਾਹ ਰਹਾਉ। ਤ੍ਰੈ ਗੁਣ ਮਾਈ ਮੋ ਆਈ ਕਹੋ ਬੰਧਨ ਕਾ ਕਹੋ ਬੇਦਨ ਕਾ, ਹੇ ਆਨ ਪਾਪ ਸਾਗਰ ਕੀ ਨ ਦੋ ਸਾਕੇ ਲਾਏ। ਪਾਜ ਸਰਨ ਸਾਧੋ ਨਾਨਕਾ ਮਿਲ ਗੋਬਿੰਦ ਕਾ, ਅਜ ਨਾਸਰਨ ਸਾਧੂ ਨਾਨਕਾ ਮਿਲ ਗੁਣ ਗੋਬਿੰਦ ਗਾਏ। ਮਲਾਰ ਮਹੱਲਾ ਪੰਜਵਾ। ਪ੍ਰੇ ਕੀ ਸੋਭ ਸਾਵਣੀ ਨੀਕੀ, ਹਾਂ ਹਾਂ ਹੂੰ ਗਦਰ ਅਪਸਰਾ ਆਨੰਦ ਮਗਰਹ ਗਾਵਣੀ ਨੀਕੀ ਰਹਾਉ। ਤੁਨਤ ਲਲਤ ਗੁਣ ਗਿਆ ਅਨਕ ਭਾਂਤ ਬਹੁ ਬਿਦ ਰੂਪ ਦਿਖਾਵਣੀ ਨੀਕੀ। ਗਿਰ ਤਰ ਥਲ ਜਲ ਭਵਨ ਪਰ ਪੁਰ ਕੱਟ ਕੱਟ ਲਾਲ ਨਿਸ਼ਾਵਣੀ ਨੀਕੀ। ਗੁਰ ਪ੍ਰੀਤ ਪਿਆਰੇ ਚਰਨ ਕਵਰ ਅੰਤਰ ਧਾਰੇ ਰਹਾਉ। ਦਰਸ ਸਵਲਿਓ ਦਰਸ ਭੇਖਿਓ ਗਏ ਕਿਲਬੇ ਗਏ, ਮਨ ਨਿਰਮਲਿਓ ਜਿਆਰ ਬਿਸਮ ਬਿਸਮੈ ਬਿਸਮ ਪਈ। ਅੱਗ ਕੋਟ ਹਰ ਤੇ ਨਾਮ ਲਈ, ਗੁਰਚਰਨ ਮਸਤ ਡਾਰ ਪਈ। ਪ੍ਰਭ ਏਕ ਤੂੰ ਹੀ ਏਕ ਤੂੰ ਹੀ ਭਗਤ ਟੇਕ ਤੁਹਾਰੇ। ਜਨ ਨਾਨਕ ਸਰਨ ਦੁਆਰੇ, ਮਲਾਨ ਮਹੱਲਾ ਪੰਜਵਾਂ। ਬਰਸ ਸਰਸ ਆਗਿਆ ਹੋ ਆਨੰਦ ਸਗਲ ਭਾਗ ਰਹਾਓ। ਸੰਤ ਸੰਗੈ ਮਨ ਪਰਫੜੈ ਮਿਲ ਮੇਘ ਧਰ ਸੁਹਾ। ਕਨ ਕੋਰ ਪ੍ਰੀਤ ਮੋਰ ਚਿਤ ਚਾਦਰ ਬੂੰਦ ਓਰ, ਐਸੇ ਹਰ ਸੰਗੇ ਮਨ ਮੋ ਤਿਆਗ ਮਾਇਆ ਧੋ ਮਿਲ ਸੰਤ ਨਾਨਕ ਜਾਗਿਆ। ਮਲਾਰ ਮਹੱਲਾ ਪੰਜਵਾ। ਗੁਣ ਗੋਪਾਲ ਗਾਓ ਨੀਤ, ਰਾਮ ਨਾਮ ਤਾਰ ਚੀਤ ਰਹਾਓ। ਛੋੜ ਮਾਨ ਤਜ ਗਮਾਨ ਮਿਲ ਸਰਬਾ ਕੈ ਸੰਗ। ਹਰ ਸਿਮਰ ਏਕ ਰੰਗ ਮਿਟ ਜਾਏ ਦੁਖ ਮੀਤ, ਪਾਰ ਬਹੁ ਪੈ ਦਿਆਲ ਬਿਨਸੇ ਗਏ ਬਿਖੇ ਜੰਜਾਲ। ਸਾਜਨਾ ਕੇ ਚਰਨ ਲਾਗ ਨਾਨਕ ਗਾਵੇ ਗੋਬਿੰਦ ਨੀਤ। ਮਲਾਰ ਮਹੱਲਾ ਪੰਜਵਾ। ਕੰਨ ਗਰਜਿਤ ਗੋਬਿੰਦ ਰੂਪ, ਗੁਣ ਗਾਵਤ ਸੁਖ ਚੈਨ ਰਹਾਓ। ਹਰ ਚਰਨ ਸਰਨ ਤਰਨ ਸਾਗਰ ਧੁਨ ਅਨਤਾਰਸ ਬੈਨ, ਪਥਕ ਪਿਆਸ ਚਿਤ ਸਰੋਵਰ ਆਤਮ ਜਲ ਲੈਣ। ਹਰ ਦਰਸ ਪ੍ਰੇਮ ਜਾ ਨਾਨਕ ਕਰ ਕਿਰਪਾ ਪ੍ਰਭ ਦੈਨ। ਮਲਾਰ ਮਹੱਲਾ ਪੰਜਵਾਂ। ਹੇ ਗੋਬਿੰਦ ਹੇ ਗੋਪਾਲ ਹੇ ਦਿਆਲ ਲਾਲ ਰਹਾਉ। ਪ੍ਰਾਣ ਨਾਥ ਅਨਾਥ ਸਖੈ ਦੀਨ ਦਰਦ ਨਵਾਰ, ਹੇ ਸਮਰੱਥ ਅਗੰਮ ਪੂਰਨ ਮੋਹ ਮਾਇਆ ਤਾਰ, ਅੰਧ ਕੂਪ ਮਹਾਂਪਿਆਨ ਨਾਨਕ ਪਾਰ ਉਤਾਰ। ਮਲਾਰ ਮਹੱਲਾ ਪਹਿਲਾ, ਅਸ਼ਟਪਦੀਆਂ ਕਰ ਪਹਿਲਾ। ਇੱਕ ਓਂਕਾਰ ਸਤਿਗੁਰ ਪ੍ਰਸਾਦ
ਚੱਕਵੇ ਨੈਣ ਨੀਂਦ ਨਾ ਚਾਹੇ ਬਿਨ ਪਿਰ ਨੀਂਦ ਨਾ ਪਾਈ ਸੂਰ ਚਰੇ ਪਿਓ ਦੇਖੇ ਨੈਣੀ ਨਿਵ ਨਿਵ ਲਾਗੇ ਪਾਈ ਪਿਰ ਪਾਵੇ ਪ੍ਰੇਮ ਸਖਾਈ ਤਿਸ ਬੜੀ ਨਹੀਂ ਜਗ ਜੀ ਮਾਂ ਐਸੀ ਪਿਆਸ ਤਸਾਈ ਰਹਾਉ ਸਰਵਰ ਕਮਲ ਕਿਰਨ ਅਗਾਸੀ ਬਿਕਸੇ ਸਹਿ ਸੁਭਾਈ ਪ੍ਰੀਤਮ ਪ੍ਰੀਤ ਬਣੀ ਅਬਿਆਸੀ ਜੋਤੀ ਜੋਤ ਮਲਾਈ ਚਾਤ੍ਰਿਕ ਜਲ ਬਿਨ ਪ੍ਰਿਉ ਪ੍ਰਿਉ ਟੇਰੇ ਬਿਲਪ ਕਰੇ ਬਿਲਾਈ ਕਰਨ ਹਰ ਕੋਰ ਦਸੋ ਦਿਸ ਪਰਸੇ ਬਿਨ ਜਲ ਪਿਆਰ ਨਾ ਜਾਈ ਮੀਨ ਨਿਵਾਸ ਉਪਜੇ ਜਲ ਹੀ ਤੈ ਸੁਖ ਦੁਖ ਪੁਰਬ ਕਮਾਈ ਖਿਨ ਤਿਲ ਰਹਿ ਨਾ ਸਕੇ ਪਲ ਜਲ ਬਿਨ ਮਰਨ ਜੀਵਨ ਤਿਸ ਤਾਈ ਧਨ ਵੰਡੀ ਪਿਰ ਦੇਸ ਨਿਵਾਸੀ ਸੱਚੇ ਗੁਰ ਪੈ ਸ਼ਬਦ ਪਠਾਈ ਗੁਣ ਸੰਗ੍ਰਹਿ ਪ੍ਰਭ ਹਿਰਦੈ ਨਿਵਾਸੀ ਭਗਤ ਰਤੀ ਹਰ ਖਾਈ ਪ੍ਰਿਉ ਪ੍ਰਿਉ ਕਰੇ ਸਭੇ ਹੈ ਜੇਤੀ ਗੁਰ ਪਾਵੇ ਪ੍ਰਿਉ ਪਾਈ ਪ੍ਰਿਉ ਨਾਲੇ ਸਾਧੀ ਸਤਸੰਗ ਹੈ ਨਦਰੀ ਮੇਲ ਮਲਾਈ ਸਾਮੈ ਜੀਓ ਜੀਓ ਹੈ ਸੋਈ ਕਰ ਕਰਿਆ ਸਮਾਈ ਗੁਰ ਪ੍ਰਸਾਦ ਕਰੀ ਪ੍ਰਗਾਸਿਆ ਸਹਿਜੇ ਸਹਿ ਸਮਾਈ ਆਪਣਾ ਕਾਜ ਸਵਾਰੋ ਆਪੈ ਸੁਖਦਾਤੇ ਗੋਸਾਈ ਗੁਰਪ੍ਰਸਾਦ ਕਰ ਹੀ ਪਿਰ ਪਾਇਆ ਤੋ ਨਾਨਕ ਤਪਤ ਬਜਾਈ ਮਲਾਰ ਮਹਲਾ ਪਹਿਲਾ ਜਾਗ ਜਾਰੇ ਗੁਰ ਸੇਵਾ ਬਿਨ ਹਰ ਮੈਂ ਕੋ ਨਾਹੀ ਜਾਗਤ ਜਾਗ ਰਹੇ ਗੁਰ ਸੇਵਾ ਬਿਨ ਹਰ ਮੈਂ ਕੋ ਨਾਹੀ ਅਨਕ ਜਤਨ ਕਰ ਰਹਿਣ ਨਾ ਪਾਵੈ ਹੈ ਆਚ ਕਾਂਚ ਟਰ ਪਾਹੀ ਇਸ ਤਨ ਤਨ ਕਾ ਕਹੋ ਗਰਭ ਕੈਸਾ ਇਸ ਤਨ ਤਨ ਕਾ ਕਹੋ ਗਰਭ ਕੈਸਾ ਬਿਨਸਤ ਬਾਰਨ ਲਾਗੇ ਬਵਰੇ ਹੋਮੇ ਗਰਭ ਖਪੇ ਜਗ ਐਸਾ ਰਹਾਓ ਜੈ ਜਗਦੀਸ਼ ਪ੍ਰਭੂ ਰਖਵਾਰੇ ਰਾਖੇ ਪਰਖੇ ਸੋਈ ਜੇਤੀ ਹੈ ਤੇਤੀ ਤੁਝੀ ਤੈ ਤੁਮ ਸਰਵਰ ਨ ਕੋਈ ਜੀਓ ਪਾਏ ਜੁਗਤ ਵਸ ਕੀਨੀ ਆਪੇ ਗੁਰਮੁਖੇ ਅੰਜਣ ਅਮਰ ਅਨਾਥ ਸਰਬ ਸਿਰ ਮੋਰਾ ਕਾਲ ਬਿਕਾਲ ਪਰਮ ਪੈ ਖੰਜਣ ਕਾਗਦ ਕੋਟ ਇਸ ਜਗ ਹੈ ਬਪਰੋ ਰੰਗਣ ਚੇਂ ਚਿਤਰਾਈ ਨਾਨੀ ਸੀ ਬੂੰਦ ਪਾਉਣ ਪਤ ਖੋਵਾਏ ਜਨਮ ਮਰੇ ਖਿੰਤਾਈ ਨਦੀ ਉਪਕੰਠ ਜੈਸੇ ਕਰ ਤਰਵਰ ਸਰਪਣ ਕਰ ਕਰ ਮਾਹੀ ਉਲਟੀ ਨਦੀ ਕਹਾ ਕਰ ਤਰਵਰ ਸਰਪਣ ਡਸੇ ਦੂਜਾ ਮਨ ਮਾਹੀ ਗਰੜ ਗੁਰ ਗਿਆਨ ਧਿਆਨ ਗੁਰ ਬਹਿਨੀ ਬਿਖਿਆ ਗੁਰਮਤ ਜਾਰੀ ਮਨ ਤਨ ਹੇ ਵਪੈ ਸਚ ਪਾਇਆ ਹਰ ਕੀ ਭਗਤ ਨਰਾਰੀ ਜੇਤੀ ਹੈ ਤੇਤੀ ਤੁਰ ਸਚ ਤੂੰ ਸਰਬ ਜੀਆਂ ਦੇ ਅੱਲਾ ਤੁਮਰੀ ਸਰਨ ਪਰੇ ਪਤ ਰਾਖੋ ਸਚ ਮਿਲੇ ਗੋਪਾਲਾ ਬਾਂਦੀ ਤਾਂ ਦੇ ਅੰਧ ਨਹੀਂ ਸੂਜਾਏ ਬਦ ਕਰਮ ਕਮਾਵੇ ਸਤਗੁਰ ਮਿਲੇ ਸੋ ਸੂਜਸ ਬੂਝ ਸੱਚਾ ਬਨ ਗਿਆਨ ਸਮਾਵੇ ਸਤਗੁਰ ਮਿਲੇ ਤੋ ਸੂਜਸ ਬੂਝ ਸੱਚ ਮਨ ਗਿਆਨ ਸਮਾਵੇ ਨਿਰਗੁਣ ਦੇ ਸਾਜ ਬਿਨ ਕਾਚੀ ਮੈਂ ਪੁੱਛੋ ਗੁਰ ਆਪਣਾ ਨਾਨਕ ਸੋ ਪ੍ਰਭ ਪ੍ਰਭੂ ਦਿਖਾਵੇ ਬਿਨ ਸੱਚ ਜਗ ਸੁਪਨਾ ਮਲਾਰ ਮਹਲਾ ਪਹਿਲਾ ਚਾਤ੍ਰਿਕ ਮੀਨ ਜਲ ਹੀ ਤੇ ਸੁਖ ਪਾਵੈ ਸਾਰੰਗ ਸ਼ਬਦ ਸੁਹਾਈ ਰੈਨ ਬੀਵਾ ਬੋਲਿਓ ਮੇਰੀ ਮਾਈ ਰਾਓ ਪ੍ਰਿਓ ਸਿਉ ਪ੍ਰੀਤ ਨਾ ਉਲਟੇ ਕਬੂ ਜੋ ਤੈ ਪਾਵੇ ਸਾਈ ਨੀਂਦ ਗਈ ਹੋ ਮੈਂ ਤਨ ਥਾਕੀ ਸੱਚ ਪਤਰ ਦੇ ਸਮਾਈ ਰੁਖੀ ਬਿਰਖੀ ਉਡੋ ਭੁਖਾ ਜੀਵਾ ਨਾਮ ਸਬਾਈ ਲੋਚਨ ਤਾਰ ਲਲਤਾ ਬਿਲਾਤੀ ਦਰਸ਼ਨ ਪਿਆਸ ਰਜਾਈ ਹੀ ਪ੍ਰੇ ਬਿਨ ਸ਼ਿੰਗਾਰ ਕਰੀ ਤੇ ਤਾਤਨ ਤਾ ਪਏ ਕਾ ਪ੍ਰਿਅੰਗ ਨਾ ਸੁਹਾਈ ਆਪਣੇ ਪਿਆਰੇ ਬਿਨ ਇੱਕ ਖਿਨ ਰਹਿ ਨਾ ਸਕੂੰ ਬਿਨ ਮਿਲੇ ਨੀਂਦ ਨਾ ਪਾਈ ਬਿਨ ਜੀ ਨਾ ਬੂਝੇ ਪਪੜੀ ਹੀ ਸਤਿਗੁਰਿਆ ਦਿਖਾਈ ਸਹਿਜ ਮਿਲਿਆ ਤਬ ਹੀ ਸੁਖ ਪਾਇਆ ਤ੍ਰਿਸ਼ਨਾ ਸ਼ਬਦ ਬਜਾਈ
ਤਾਉ ਨਾਨਕ ਤੋਇ ਤੈ ਮਨ ਮਾਨਿਆ ਕੀਮਤ ਕਹਿਣ ਨਾ ਜਾਈ। ਮਲਾਰ ਮਹੱਲਾ ਪਹਿਲਾ ਅਸ਼ਟਪਦੀਆਂ ਕਰ ਦੂਜਾ ਇੱਕ ਹੋ ਓੰਕਾਰ ਸਤਿਗੁਰ ਪ੍ਰਸਾਦ। ਅਕਲੀ ਉਂਡੀ ਜਲ ਪਰ ਨਾਲ ਡੂੰਗਰੂ ਚੌਗੜ ਪਤਾਲ ਸਾਗਰ ਸੀ ਤਰਗੁ ਸ਼ਬਦ ਚਾਰ ਮਾਰ ਮੁਹਤਾ ਹੋ ਮੈਂ ਮਾਰ। ਮੈਂ ਅੰਦਲੇ ਨਾਵੇ ਕੀ ਜੋਤ ਨਾਮ ਆਧਾਰ ਚਲਾਂ ਗੁਰ ਕੈ ਪੈਤ ਰਹਾਉ। ਸਤਿਗੁਰ ਸ਼ਬਦੀ ਪਾਦਰ ਜਾਣ ਗੁਰ ਕੇ ਤਕੀਏ ਸਾਚੇ ਤਾਣ। ਨਾਮ ਸਮਾਲ ਸਰੂੜੀ ਬਾਣ ਥੈ ਪਾਵੇ ਦਰ ਲੈ ਸਪਰਾਣ। ਊਡਾਂ ਬੈਸਾਂ ਏਕ ਲਿਵਤਾਰ ਗੁਰ ਕੇ ਸ਼ਬਦਾਂ ਮਦਾਰ। ਨਾ ਜਲ ਡੂੰਗਰ ਨਾ ਉੱਚੀ ਧਾਰ ਨਹੀਂ ਕਰ ਵਾਸਾ ਤੈ ਮਗ ਨ ਚਾਲਣ ਹਾਰ। ਜਿਤ ਕਰ ਵਸੇ ਤੂੰ ਬਿਦ ਜਾਣੇ ਬੀਜੋ ਮੈਲ ਨ ਜਾਪੈ ਸਤਿਗੁਰ ਬਾਜੋ ਸਮਝ ਨਾ ਹੋਵਈ। ਸਭ ਜਗ ਦੱਬਿਆ ਛਾਪੈ ਕਰਨ ਪਲਾਵ ਕਰੇ ਬਿਲਾ ਥੋ ਬਿਨ ਗੁਰ ਨਾਮ ਨ ਜਾਪੈ। ਪਲ ਪੰਕਜ ਮੈਂ ਨਾਮ ਸਿਧਾਏ ਜੇ ਗੁਰ ਸਮਝ ਜਾਪੈ। ਇੱਕ ਮੂਰਖ ਅੰਦੇ ਮੂਦ ਗਵਾਰ ਇੱਕ ਸਤਿਗੁਰ ਕਹਿ ਪੈ ਨਾਮ ਆਧਾਰ। ਸਾਚੀ ਬਾਣੀ ਮਿੱਠੀ ਅੰਮ੍ਰਿਤ ਧਾਰ ਜਿਨ ਪੀਤੀ ਤਿਸ ਮੋਖ ਦੁਆਰ। ਨਾਮ ਪੈ ਪਾਇਰ ਦੇ ਵਸਾਹੀ ਗੁਰ ਕਰਨੀ ਸਜ ਬਾਣੀ। ਇੰਦਰ ਵਰਸੈ ਤਰਤ ਸ਼ਹਾਵੀ ਘੜ ਘੜ ਜੋਤ ਸਮਾਣੀ। ਕਾਲਰ ਬੀਜ ਦੁਰਮ ਤੈਸੀ ਨਿਗੁਰੇ ਕੀ ਨਿਸਾਣੀ। ਸਤਿਗੁਰ ਬਾਜੋ ਕੋਰ ਅੰਧਾਰਾ ਡੂਮ ਹੋਏ ਬਿਨ ਪਾਣੀ। ਜੋਗ ਕੀ ਨੂੰ ਪ੍ਰਭੂ ਰਜਾਏ ਜੋ ਤੁਰ ਲਿਖਿਆ ਸੋ ਮੇਟਣਾ ਨਾ ਜਾਏ। ਹੁਕਮ ਬਾਦਾ ਕਾਰ ਕਮਾਏ ਏਕ ਸ਼ਬਰਾ ਚੇ ਸਾਥ ਸਮਾਏ। ਚੌਦੇ ਸੁੰਬਰ ਤੇ ਪ੍ਰਭ ਤੇਰਾ ਚੌਂਦਿਸ ਨਾਮ ਪਤਾਲੰਗ। ਸਾਮੇ ਸ਼ਬਦ ਵਰਤੇ ਪ੍ਰਭ ਸਾਚਾ ਕਰਮ ਮਿਲੇ ਬਿਆਲੰਗ। ਜਮਣ ਮਰਣਾ ਦੀਸੇ ਸਰਿਉ ਭੋ ਖੁਦਿਆ ਨਿੰਦਰਾ ਕਾਲੰਗ। ਨਾਨਕ ਨਾਮ ਮਿਲੇ ਮਨ ਪਾਵਹਿ ਸਾਚੀ ਨਰ ਸਾਲੰਗ। ਮਲਾਰ ਮਹੱਲਾ ਪਹਿਲਾ ਮਰਨ ਮੁਕਤ ਕਰ ਕਾ ਸਾਰ ਨ ਜਾਣੈ ਕੰਠੇ ਬੈਠੀ ਗੁਰ ਸ਼ਬਦ ਪਛਾਨੈ। ਤੂੰ ਕੈਸੇ ਆੜ ਫਾਤੀ ਜਾਲ ਹਲਕ ਨਾ ਜਾ ਚਿਹਰੇ ਸੰਭਾਲ ਰਹਾਓ। ਏਕ ਜੀ ਕਹਿ ਜੀ ਆਪ ਖਾਹੀ ਜਲ ਧਰਤੀ ਬੁੱਢੀ ਜਲ ਮਾਹੀ। ਸਰਬ ਜੀਏ ਕੇਰੇ ਪ੍ਰਤਪਾਨੀ ਜਾ ਪਗੜੀ ਤਬ ਹੀ ਪਹਿਤਾਨੀ। ਜਬ ਗਲ ਫਾਸ ਪੜੀ ਹੱਥ ਪਾਰੀ ਊਣ ਨਾ ਸਾਕੇ ਭੰਗ ਪਸਾਰੀ। ਰਸ ਚੁਗੈ ਮਨ ਮੋਹ ਗਵਾਰ ਫਾਤੀ ਛੂਟੈ ਗੁਣ ਗਿਆਨ ਵਿਚਾਰ। ਸਾਧੂ ਸੇ ਤੁਟੇ ਜਮਕਾਲ ਹਿਰਦੇ ਸਾਚਾ ਸਭ ਸੰਭਾਲ। ਗੁਰਮੁਖ ਸ਼ਬਦ ਸਾਚੀ ਸ਼ਬਦ ਹੈ ਸਾਰ ਹਰ ਕਾ ਨਾਮ ਰੱਖੇ ਉਰ ਤਾਰ। ਜੋ ਦੁਖ ਆਗੈ ਸੋ ਭੋਗ ਬਲਾਸੈ ਨਾਨਕ ਮੁਕਤ ਨਹੀਂ ਬਿਨ ਨਾਵੇਂ ਸਾਚੇ। ਮਲਾਰ ਮਹੱਲਾ ਤੀਜਾ ਅਸ਼ਟਪਦੀਆਂ ਕਰ ਪਹਿਲਾ ਇੱਕ ਓਹੰਕਾਰ ਸਤਿਗੁਰ ਪ੍ਰਸਾਦ। ਕਰਮ ਹੋਵੇ ਤਾਂ ਸਤਿਗੁਰ ਪਾਈਐ ਵਿਣ ਕਰਮੇ ਪਾਇਆ ਨਾ ਜਾਇ। ਸਤਿਗੁਰ ਮਿਲਿਆ ਕੰਚਨ ਹੋਈ ਹੈ ਜਾਂ ਹਰ ਕੀ ਹੋਏ ਰਜਾਏ। ਕਰਮ ਹੋਵੇ ਤਾਂ ਸਤਿਗੁਰ ਪਾਈਐ ਵਿਣ ਕਰਮੇ ਪਾਇਆ ਨਾ ਜਾਇ। ਸਤਿਗੁਰ ਮਿਲਿਆ ਕੰਚਨ ਹੋਈ ਹੈ ਜਾਂ ਹਰ ਕੀ ਹੋਏ ਰਜਾਏ। ਮਨ ਮੇਰੇ ਹਰ ਹਰ ਨਾਮ ਚਿਤ ਲਾਏ ਸਤਿਗੁਰ ਤੇ ਹਰ ਪਾਈਏ ਸਾਚਾ ਹਰ ਸਿਉਂ ਰਹੇ ਸਮਾਏ ਰਹਾਓ। ਸਤਿਗੁਰ ਤੇ ਗਿਆਨ ਉਪਜਾਏ ਸਤਿਗੁਰ ਤੇ ਗਿਆਨ ਉਪਜਾਏ ਤਾਂ ਇਹ ਸੰਸਾਰ ਜਾਏ। ਸਤਿਗੁਰ ਤੇ ਹਰ ਬੂਜੀ ਆਏ ਗਰਭ ਜੋਨੀ ਨਾ ਪਾਏ। ਗੁਰਪ੍ਰਸ਼ਾਦੀ ਜੀਵਤ ਮਰੇ ਮਰ ਜੀਵੇ ਸ਼ਬਦ ਕਮਾਏ ਮੁਕਤ ਦੁਆਰਾ ਸੋਈ ਪਾਏ ਜੇ ਵਿੱਚੋਂ ਆਪ ਗਵਾਏ। ਗੁਰਪ੍ਰਸ਼ਾਦੀ ਸੇਵ ਕਰ ਜੰਮੈ ਵਿੱਚੋਂ ਸ਼ਬਦ ਗਵਾਏ ਅਚਰ ਚਰੇ ਬਬੇਗ ਬੁੱਧ ਪਾਏ ਪੁਰਖੇ ਪੁਰਖ ਮਲਾਏ
तावद बाजी संसार चेत है चले मूल गवाए लाह हर सा संगत पाई है करमी पल्ले पाए सात गोर विण किन्ने न पाया मन वेखो हृदय बचार वड़पागी गुर पाया पव जले उतरे पार हर नामा हर टेक है हर हर नाम आधार कृपा करो गुर मेलो हर जियो पाव मोह द्वार मस्त लाल लिखिया तुरका ठाकर मस्तक ललाट लिखिया तुर ठाकर तुर मस्त लाल लिखिया तुर ठाकर मिटना ना जाए नानक सह जन पूर्ण होए जिन हर पाणा पाए मलार महला तीजा वेद बाणी जग वरतदा त्रै गुण करे विचार बिन नामे जम डंड सह मर जन्मे वारो वार सतगुर पेटे मोहत होए पाए मोह द्वार मारे सतगुर सेव समाए पढ़े पा गुर पूरा पाया हरा नाम ते आहे रहाओ हर अपने पाने सिटो पाई हर आपे दे आधार हर अपने पाने मन निर्मल किया हर सो लागा प्यार हर के पाने सतगुर भेटे आ सब जन्म सवार हार वाह वो बाणी सत है गुरम बूझ कोय वाह वाह कर प्रभ सलाही है ते जे वड़वर न कोय आपे बेख्श मेल लय करा कर्म प्राप्त होय साचा सह मारो सतगुरु दिया दिखाए साचा सह महरो सतगुरु दिया दिखाए अमृत वरसे मन संतोखी है सच रहे लिवलाए हर के नए सदा हरियावली फिर सुके ना कमलाए बैं सतगुर के ना पायो मन वेखो को पते आए हर कृपा ते सतगुर पाई है पेटे सह सबाए मन मोह परम भलाया बिन पागा हर तन ना पाए मन मोह परम भलाया बिन पागा हर तन ना पाए त्रै गुण सबा तात है पढ़ पढ़ करे बिचार मुक्त कदे ना होवे ना पाएन मोह द्वार बिन सतगुर बंधना टूटे नाम न लगे प्यार पढ़ पढ़ पंडित मुनी थके वेदां का ब्यास हर नाम चेत न आवे न निज कर हो वह वास जमकाल सिर न उतर है अंतर कट विनास हर नाम इनु सब को प्रताप दा विण पागा पाया ना जाए नदर करे गुर पेटी आए हर नाम वसे मन आए नानक नामे ही ते पाते उपजाए हर सोरा समाए मलार महला ते जा अष्टपदि कर दूजा एक आओ ओंकार सत गुर प्रसाद हर हर कृपा करे गुर की कारे लाए तो पल्लर हर नाम बसाए साचे गा साचे चित लाए गुर की बाणी शब सुनाए मन मेरे हर हर सेव नदान गुर कृपा ते हर तन पाई अंधन लागे सहाय ध्यान रहाओ बिन पर कामन करे शिंगार दो चरणी कहिए नित होए खवार मन मुकाहे अदा बाद अचार वो कर्म दावे नाम विसार गुरम कामन बनिया शिंगार शब्द पे राख्या उतार एक पछाणे हो मेहमार शोभा बंती कहिए नार बिन गुरदाते के न पाया मन मोलो दूजे लो बाया ऐसो ज्ञानी बूझो कोय बिन गुर पेटे मोत न होए कह कह कान कहे सब कोय बिन मन मुवे भगत ना होए ज्ञान मती कमल प्रगास तिद कट नामे नाम निवास हो मैं भगत रे सब कोय ना मन भीजे ना सुख होए कह कह कहण आप जन आए बिरथी भगत सब जन्म गवाए सहे भगत सतगुरु मन पाए अंत नाम रहे लिवलाए साध ही नाम वेखे हदूर
ਸਾਧਹੀ ਨਾਮ ਵੇਖੇ ਹਜ਼ੂਰ, ਗੁਰ ਕੇ ਸ਼ਬਦ ਰਿਹਾ ਭਰਪੂਰ, ਆਪੇ ਬਖਸ਼ੇ ਦੇ ਪਿਆਰ ਹੋ ਮੇਰੋ ਵੱਡਾ ਸੰਸਾਰ, ਗੁਰ ਕਿਰਪਾ ਤੇ ਰੋਗ ਜਾਏ, ਨਾਨਕ ਸਾਚੇ ਸਾਧ ਸਮਾਏ, ਰਾਮ ਲਾਲ ਚੰਦ ਮਹੱਲਾ ਪੰਜਵਾਂ, ਇੱਕ ਓਹੰਕਾਰ ਸਤਿਗੁਰ ਪ੍ਰਸਾਦ, ਪ੍ਰੀਤਮ ਪ੍ਰੇਮ ਭਗਤ ਕੇ ਦਾਤੇ, ਆਪਣੇ ਜਨ ਸੰਗ ਰਾਤੇ, ਜਾਂ ਸਰਾਤੇ ਦਿਨ ਸਰਾਤੇ, ਇੱਕ ਨਿਮਨ ਉਨਾ ਵਿਸਰੈ, ਗੋਪਾਲ ਗੁਣ ਸਦਾ ਸੰਗੈ, ਸਰਵਗੁਣ ਜਗਦੀਸ਼ਰੈ, ਮਨ ਮੋਲੀਨਾ ਚਰਨ ਸੰਗੈ, ਨਾਮ ਰਸ ਜਨ ਮਾਤੇ, ਨਾਨਕ ਪ੍ਰੀਤਮ ਕਿਰਪਾਲ ਸਦੂ, ਕਿਨੇ ਕੋੜ ਮਦੇ ਜਾਤੇ, ਪ੍ਰੀਤਮ ਤੇਰੀ ਗਤ ਅਗਮ ਅਪਾਰ, ਮਹਾਂਪਦਤ ਤੁਮ ਤਾਰੇ, ਪਦਤ ਪਾਵਨ ਪਦ ਕਿਰਪਾ ਸਿੱਧ ਸੁਆਮੀ ਆ, ਸੰਤ ਸੰਗੇ ਭਜਨ ਸੰਗੇ, ਕੋ ਸਦਾ ਅੰਤਰ ਜਾਮੀ ਆ, ਕੋੜ ਜਨਮ ਪਰਮਤ ਜੋਨੀ, ਤੇ ਨਾਮ ਸਿਮਰਤ ਤਾਰੇ, ਨਾਨਕ ਦਰਸ ਪਿਆਸ ਹਰ ਜਿਉ, ਆਪ ਲਿਓ ਸੰਵਾਰੇ, ਹਰ ਚਰਨ ਕਰ ਮਲੀਨਾ, ਪ੍ਰਭ ਜਲ ਜਨ ਤੇਰੇ ਮੀਨਾ, ਜਲ ਮੀਨ ਪ੍ਰਭ ਜਿਉ, ਇਕ ਤੂੰ ਏ ਪਿਨਹਾਨ ਨਾ ਜਾਨੀ ਆਏ, ਗੈ ਪੂਜਾ ਲਿਹੋ ਨਾਮ ਦੇਵੋ, ਤੋ ਪ੍ਰਸ਼ਾਦੀ ਮਾਨੀ ਆਏ, ਪਾਸਾ ਸੰਗੇ ਹੇ ਕਰੰਗੇ, ਕਿਰਪਾਲ ਗੋਬਿੰਦੀ ਨਾ, ਅਨਾਦ ਨੀ ਸਰਨਾਏ ਨਾਨਕ, ਕਰ ਮੈਂ ਆਪਣਾ ਕੀਨਾ, ਆਪਸ ਕੋ ਆਮ ਲਾਇਆ, ਪ੍ਰਭ ਭਜਣ ਹਰ ਰਾਇਆ, ਅਚਰ ਸਵਾਮੀ ਅੰਤਰ ਜਾਮੀ, ਮਿਲੇ ਗੁਣ ਪਿਆਰੇ ਆ, ਮਹਾਂ ਮੰਗਲ ਸੂਝ ਉਪਜੈ, ਗੋਬਿੰਦ ਗੁਣ ਨਿਤ ਸਾਰੇ ਆ, ਮਿਲ ਸੰਗ ਸੋ ਹੈ ਦੇਖ ਮੋਹੈ, ਪੂਰਬ ਲਿਖਿਆ ਪਾਇਆ, ਬਿਨਵੰਤ ਨਾਨਕ ਸਰਨ ਤਿਨ ਕੀ, ਜਿੰਨੀ ਹਰ ਹਰ ਧਿਆਇਆ, ਵਾਰ ਮਲਾਰ ਕੇ ਮੱਲਾ ਪਹਿਲਾ, ਰਾਣੇ ਕੈਲਾਸ਼ ਤਥਾ ਮਾਲ ਦੇ ਕੀ ਥੁੰਮ, ਇਹ ਕਿਹਾ ਓਹੰਕਾਰ ਸਤਿਗੁਰ ਪ੍ਰਸਾਦ, ਸਲੋਕ ਮਹੱਲਾ ਤੀਜਾ, ਗੁਰ ਮਿਲਿਆ ਮਨ ਰੈਸੀ ਆਏ, ਜਿਉਂ ਉਠੇ ਤਣ ਸ਼ਿੰਗਾਰ, ਸਭ ਦੇਸੇ ਹਰਿਹਾ ਵਲੀ, ਸੱਜ ਪਰੇ ਸੁਭਰਤਾਲ, ਅੰਦਰ ਰਚੇ ਰੰਗ ਸੱਚ ਰੰਗ ਸਿਉਂ, ਅੰਦਰ ਰਚੇ ਸੱਚ ਰੰਗ ਜੋ ਮਜੀਠੇ ਲਾਲ, ਕਮਲ ਬਿਕਸੇ ਸੱਚ ਮਨ ਗੁਰ ਕੇ ਸ਼ਬਦ ਨਿਹਾਲ, ਮਨ ਮੋਹ ਦੂਜੀ ਤਰਫ ਹੈ ਵੇਖੋ ਨਰ ਨਿਹਾਲ, ਫਾਹੀ ਫਾਤੇ ਮਿਰਗ ਜਿਉਂ ਸਿਰ ਦੀ ਸੇ ਜਮਕਾਲ, ਖੁਦਿਆ ਤ੍ਰਿਸ਼ਨਾ ਨਿੰਦਾ ਬੁਰੀ, ਕਾਮ ਕ੍ਰੋਧ ਵਿਕਰਾਲ, ਅੱਖਿਆ ਨੀ ਅੱਖੀ ਨਰ ਆਵੇ, ਜੇ ਚਰ ਸ਼ਬਦ ਨਾ ਕਰੇ ਵਿਚਾਰ, ਤੁਦ ਪਾਵੇ ਸੰਤੋਖੀ ਆਇਆ ਚੁਕੇ ਹਾਲ ਜੰਜਾਲ, ਮੂਲ ਰਹੇ ਗੁਰ ਸੇਵਿਆ, ਗੁਰ ਪੌੜੀ ਬੋਏ ਥੋ, ਨਾਨਕ ਲੱਗੀ ਤਤ ਲੈ ਤੂੰ ਸੱਚਾ ਮਨ ਸੱਚ ਮਹੱਲਾ ਪਹਿਲਾ, ਹੇ ਕੋ ਪਾਦਰ ਹੇ ਕਦਰ ਗੁਰ ਪੌੜੀ ਨੇ ਥਾਨ, ਅਰੂੜੋ ਠਾਕਰ ਨਾਨਕਾ ਸਭ ਸੋ ਸਾਚੋ ਨਾਮ ਪੌੜੀ, ਆਪ ਹੀ ਨੇ ਆਪ ਸਾਜਾ ਪਛਾਣਿਆ, ਅੰਦਰ ਤਰਤ ਵਿਛੋੜ ਚੋਂ ਦੋਵਾ ਤਾਣਿਆ, ਵਿਣ ਥੰਮਾ ਗਗਨ ਰਹਾਏ ਸਭ ਨਿਸਾਣਿਆ, ਸੂਰਜ ਚੰਦ ਪਾਏ ਜੋਤ ਸਮਾਣਿਆ, ਕੀਏ ਰਾਤ ਨੰਦ ਚੋਜ ਵਡਾਣਿਆ, ਤੀਰਥ ਧਰਮ ਵਿਚਾਰ ਡਾਉਣ ਪੁਰਬਾਣਿਆ, ਤੋਮ ਸਾਰੇ ਅਵਰ ਨਾ ਕੋਏ ਕੇ ਆਗ ਵਖਾਣਿਆ, ਸੱਚੇ ਤਖ ਨਿਵਾਸ ਰਾਵਣ ਜਾਣਿਆ, ਸਲੋਕ ਮਹੱਲਾ ਪਹਿਲਾ, ਨਾਵਣ ਨਾਨਕ ਸਾਵਣ ਜੇ ਵਸੈ, ਚੌਂ ਅਮਾਵਾ ਹੋਏ ਨਾਗਾਂ ਮਿਰਗਾਂ ਮੱਛੀਆਂ, ਰਸੀਆਂ ਘਰ ਧਨ ਹੋਏ ਮਹੱਲਾ ਪਹਿਲਾ, ਨਾਨਕ ਸਾਵਣ ਜੇ ਵਸੈ, ਚੌਂ ਵਿਛੋੜਾ ਹੋਏ ਗਾਈ ਪੁੱਤਾਂ ਨਿਰਧਨਾ, ਪਥੀ ਪੰਥੀ ਚਾਕਰ ਹੋਏ ਪੌੜੀ, ਤੂੰ ਸੱਚਾ ਸਚਿਆਰ ਜਿਨ ਸੱਚ ਵਰਤਾਇਆ, ਬੈਠਾ ਤਾੜੀ ਲਾਏ ਕਵਲ ਛਪਾਇਆ, ਬ੍ਰਹਮੇ ਵੱਡਾ ਕਾਏ ਅੰਤ ਨਾ ਪਾਇਆ, ਨਾ ਤਿਸ ਬਾਪ ਨਾ ਮਾਏ ਕਿਨ ਤੂੰ ਜਾਇਆ, ਨਾ ਤਿਸ ਰੂਮ ਨੇਕ ਵਰਨ ਸੁਭਾਇਆ, ਨਾ ਤਿਸ ਭੂਖ ਪਿਆਸ ਰਜਾ ਤਾਇਆ, ਗੁਰਮੈ ਆਪ ਸੰਭੋਏ ਸ਼ਬਦ ਵਰਤਾਇਆ, ਸੱਚੇ ਹੀ ਪਤਿਆਏ ਸੱਚ ਸਮਾਇਆ, ਸਲੋਕ ਮਹੱਲਾ ਪਹਿਲਾ, ਵੈਦ ਬਲਾਇਆ ਵੈਦ ਗੀ ਪਗੜ ਟੰਡੋਲੇ ਬਾਂਹ, ਪੋਲਾ ਵੈਦ ਨਾ ਜਾਣੀ ਕਰਕਲੇ ਜੇ ਮਾਏ ਮਹੱਲਾ ਦੂਜਾ,
ਵੈਦਾਂ ਵੈਦ ਸੋ ਵੈਦ ਤੋਂ ਪਹਿਲਾਂ ਰੋਗ ਪਛਾਣ, ਐਸਾ ਦਾਰੂ ਲੋੜ ਲਓ ਦਿਤਵਜੇ ਰੋਗਾਂ ਕਹਾਣ, ਜੇ ਦਾਰੂ ਰੋਗ ਉੱਠੇ ਆਓ ਤਾਂ ਸੋ ਵਸੇ ਆਏ ਰੋਗ ਗਵਾਏ ਆਪਣਾ, ਤਾਂ ਨਾਨਕ ਵੈ ਸਦਾਏ ਪੌੜੀ। ਬ੍ਰਹਮਾ ਬਿਸ਼ਨ ਮਹੇਸ਼ ਦੇਵ ਪਾਇਆ, ਬ੍ਰਹਮੈ ਦਿੱਤੇ ਬੇਦ ਪੂਜਾ ਲਾਇਆ, ਦਸ ਅਵਤਾਰੀ ਰਾਮ ਰਾਜਾ ਆਇਆ, ਦੈਤਾ ਮਾਰੇ ਤਾਏ ਹੁਕਮ ਸਬਾਇਆ, ਈਸ ਮਹੇਸ਼ਰ ਸੇਵ ਤਿੰਨ ਅੰਤ ਨ ਪਾਇਆ, ਸੱਚੀ ਕੀਮਤ ਪਾਏ ਤਾਂ ਉਤਰ ਚਾਇਆ, ਦੁਨੀਆਂ ਤੰਦੇ ਲਾਏ ਆਪ ਛਪਾਇਆ, ਧਰਮ ਕਰਾਏ ਕਰਮ ਧੁਰੋਂ ਫਰਮਾਇਆ। ਸਲੋਕ ਮਹਲਾ ਦੂਜਾ। ਸਾਵਣ ਆਇਆ ਹੇ ਸਕੀ ਕੰਤੇ ਚੇਤ ਕਰੇ, ਨਾਨਕ ਚੂਰ ਮਰੇ ਦੋਹਾ ਗਣੀ ਜਿਨ ਅਵਰੀ ਲੱਗਾ ਲਗਾ ਨੇ। ਮਹਲਾ ਦੂਜਾ। ਸਾਵਣ ਆਇਆ ਹੇ ਸਖੀ ਜਲ ਹਰ ਬਰਸਣ ਹਾਰ, ਨਾਨਕ ਸੋ ਸਵਣ ਸੁਹਾਗਣੀ ਜਿਨਸੇ ਨਾਲ ਪਿਆਰ ਪੌੜੀ, ਆਪੇ ਸਿੰਜ ਪਵਾਏ ਮੱਲਾ ਖਾੜਾ ਰਚਿਆ, ਲੱਥੇ ਪੜਥੂ ਪਾਏ ਗੁਰਮੁਖ ਮੱਚਿਆ, ਮਨ ਮੋਹ ਮਾਰੇ ਪਛਾੜ ਮੂਰ ਕੱਚਿਆ, ਆਪੜੇ ਮਾਰੇ ਆਪ ਆਪ ਘਾਰੇ ਰਚਿਆ, ਸਭਨਾ ਖਸਮ ਏਕ ਹੈ ਗੁਰਮੁਖ ਜਾਣੀ ਹੈ, ਹੁਕਮੀ ਲਿਖੇ ਸਿਰਲੇਖ ਵਿਣ ਕਲਮ ਮਸਵਾਣੀ ਹੈ, ਸਾਤ ਸੰਗ ਮਿਲਾਪ ਜੇਤੇ ਹਰ ਗੁਣ ਸਦਾ ਵਖਾਣੀ ਹੈ, ਨਾਨਕ ਸੱਚਾ ਸ਼ਬਦ ਲਾਜ ਸੱਚ ਪਛਾਣੀ ਹੈ। ਸਲੋਕ ਮਹੱਲਾ ਤੀਜਾ। ਓਨਵ ਆਇਆ ਅਵਰ ਕਰੇਂਦਾ ਵੰਨ, ਕਿਆ ਜਾਣਾ ਤੇ ਸਾਹ ਸਿਉਂ ਕੇਵਰੈ ਸੀ ਰੰਗ, ਰੰਗ ਰਿਆ ਤਿਨ ਕਾਮਣੀ ਜਿਨ ਮਨ ਪਉ ਦੂਜਾ, ਜਿਨ ਪਉ ਪਾਓ ਹੋਏ, ਨਾਨਕ ਪੈ ਪਾਏ ਬਾਰੀ ਤਿੰਨ ਤਨ ਸੁਖ ਨਾ ਹੋਏ। ਮਹਲਾ ਤੀਜਾ। ਓਨਵੇ ਓਨਵੇ ਆਇਆ ਵਰਸੇ ਨੀ ਨਪੰਗ, ਨਾਨਕ ਦੁੱਖ ਲੱਗਾ ਤਿੰਨ ਕਾਮਣੇ ਜਿਨ ਕੰਤੇ ਸਿਓ ਮਨ ਪੰਗ ਪੌੜੀ, ਦੋਵੇਂ ਤਰਫਾ ਪਾਏ ਇੱਕ ਵਰਤਿਆ, ਬੇਦ ਬਾਣੀ ਵਰਤਾਏ ਅੰਦਰ ਬਾਦ ਕਤਿਆ, ਪਰ ਵਿਰਤ ਨਰ ਨਿਰਵਿਰਤ ਆਠਾ ਦੋਵੇਂ ਵਿੱਚ ਧਰਮ ਫਿਰੇ ਬਿਰੇ ਬਾਰੇ ਆ, ਮਨ ਮੁਕੜੇ ਕੁੜਿਆਰ ਤਿੰਨੀ ਨੇਚੋ ਦਰਗੇ ਹਾਰਿਆ, ਗੁਰਮਤੀ ਸ਼ਬਦ ਸੂਰ ਹੈ ਕਾਮ ਕ੍ਰੋਧ ਜਿੰਨੀ ਮਾਰਿਆ, ਸੱਚੇ ਅੰਦਰ ਮੈਲ ਸ਼ਬਦ ਸਵਾਰਿਆ, ਸੇ ਪਗ ਤੁਦ ਪਾਵਦੇ ਸੱਚੇ ਨਾਏ ਪਿਆਰਿਆ, ਸਤਿਗੁਰੂ ਸੇਵਣ ਆਪਣਾ ਤਿੰਨ ਵਿੱਟੋਂ ਹੋ ਵਾਰਿਆ। ਸਲੋਕ ਮਹਲਾ ਤੀਜਾ। ਓਨਵੇ ਆਏ ਆ ਵਰਸੇ ਲਾਏ ਚੜੀ, ਨਾਨਕ ਪਾਣੇ ਚੱਲੇ ਕੰਤ ਕੈ ਸੋ ਮਾਣੇ ਸਦਾ ਰਲੀ। ਮਹਲਾ ਤੀਜਾ। ਕਿਆ ਉੱਠ ਉੱਠ ਦੇਖੋ ਬਪੜੇ, ਇਸ ਮੇਘ ਹੱਥ ਕਿਸ਼ ਨਾਏ, ਜਿਹਨੇ ਮੇਘ ਪਟਾਇਆ ਤੇਰਾ ਕੋ ਮਨ ਮਾਏ, ਜਿਸਨੋ ਮਨ ਵਸਾਇ ਸੀ ਜਾ ਕੋ ਨ ਕਰੇ, ਨਾਨ ਨਦੀ ਬਾਰੀ ਸਭ ਕਰਨ ਭਲਾਵ ਕਰੇ ਪੌੜੀ। ਸੋ ਅਰਸ ਦਾ ਸਰੇ ਵੀ ਹੈ ਜਿਸ ਕੀਰਤਨ ਲਾਗੇ ਵਾਰ, ਅਡਾਣੇ ਆਕਾਸ ਕਰ ਕਿਨ ਮੈਂ ਢਾਏ ਉਸਾਰਨ ਵਾਰ, ਆਪੇ ਜੋ ਤੋ ਪਾਏ ਕਹਿ ਕੁਦਰ ਕਰੇ ਵਿਚਾਰ, ਮਨ ਮੋਕੇ ਲੇਖਾ ਮੰਗੀਐ ਬਹੁਤੀ ਹੋਵੇ ਮਾਰ, ਗੁਰਮੋ ਪਾਸੋਂ ਲੇਖਾ ਨਿਬੜੈ ਬਖਸ਼ੇ ਸਿਵ ਭੰਡਾਰ, ਉੱਥੇ ਹੱਥ ਨ ਅੱਪੜੈ ਕੂਕ ਨ ਸੁਣੀਏ ਪੁਕਾਰ, ਉੱਥੇ ਸਤਿਗੁਰ ਬੇਲੀ ਹੋਵੇ ਕੱਢ ਲੈ ਅੰਤੀ ਵਾਰ, ਇਹਨਾਂ ਜਨਤਾ ਨੂੰ ਹੋਰ ਸੇਵਾ ਨਹੀਂ ਸਤਿਗੁਰ ਸਿਰ ਕਰਤਾਰ। ਸਲੋਕ ਮਹਲਾ ਤੀਜਾ। ਬਬੀਆ ਜਿਸਨੂੰ ਤੂੰ ਪੁਕਾਰਦਾ, ਤੈਨੂੰ ਲੋਚੇ ਸਭ ਕੋਏ, ਆਪਣੀ ਕਿਰਪਾ ਕੇ ਕਰ, ਆਪਣੀ ਕਿਰਪਾ ਕਰਕੇ ਵਸਸੀ, ਵਣ ਤ੍ਰਿਣ ਰਿਹਾ ਹੋਏ ਗੁਰਪ੍ਰਸ਼ਾਦੀ ਪਾਈ ਹੈ, ਵਿਰਲਾ ਬੂਝੇ ਕੋਏ, ਬਹਿੰਦਿਆਂ ਉੱਠਦਿਆਂ ਨਿਤ ਧਿਆਈ ਹੈ, ਸਦਾ ਸਦਾ ਸੁਖ ਹੋਏ, ਨਾਨਕ ਅੰਮ੍ਰਿਤ ਸਦ ਹੀ ਵਰਸਦਾ, ਗੁਰਮੁਖ ਦੇਵੇ ਹਰ ਸੋਏ। ਮਹਲਾ ਤੀਜਾ। ਕਲ ਮਲ ਹੋਈ ਮੇਦਨੀ, ਅਰਦਾਸ ਕਰੇ ਲਿਵ ਲਾਏ, ਸੱਚੇ ਸੁਣਿਆ ਕੰਨ ਦੇ ਤੀਰਕ ਦੇਵੇ ਸਹਿਜ ਸੁਭਾਏ, ਇੰਦਰੇ ਨੂੰ ਫਰਮਾਇਆ ਬੂਠਾ ਸ਼ੈਬਰ ਲਾਏ, ਅੰਨ ਤਨ ਉਪਜੇ ਬਹੁ ਕਣਾ ਕੀਮਤ ਕਹਿਣ ਨਾ ਜਾਏ,
ਨਾਨਕ ਨਾਮ ਸਲਾਹ ਤੋਂ ਸਭਨਾ ਜੀਆਂ ਦਿੰਦਾਰੇ ਸੰਭਾਏ, ਚਿਤ ਖਾਦੇ ਸੋ ਬਜਾਏ, ਫਿਰ ਦੋਹਨ ਲਾਗੇ ਆਏ ਪੌੜੀ, ਹਰ ਜੀਓ ਸੱਚਾ ਸੱਚ ਤੋਂ ਸੱਚੇ ਲੈ ਮਲਾਏ, ਦੂਜੇ ਦੂਜੀ ਤਰਫੈ ਕੂੜ ਮਿਲੇ ਤਾਂ ਮਿਲਿਆ, ਕੂੜ ਮਿਲੇ ਨਾ ਮਿਲਿਆ ਜਾਏ, ਆਪੇ ਜੋੜ ਵਿਛੋੜਿਆ ਆਪੇ ਕੁਦਰਤ ਦੇ ਦਿਖਾਏ, ਮੋਹ ਸੋਗ ਵਿਯੋਗ ਹੈ ਪੂਰਬ ਲਿਖਿਆ ਕਮਾਏ, ਮੋਹ ਸੋਗ ਵਿਯੋਗ ਹੈ ਪੂਰਬ ਲਿਖਿਆ ਕਮਾਏ, ਹੋਂ ਬਲਹਾਰੀ ਤਿੰਨ ਕੋ ਜੋ ਹਰ ਚਰਨੀ ਰਹੇ ਲਿਵਲਾਏ, ਜਿਉਂ ਜਲ ਮੈਂ ਕਮਲ ਅਲਿਪਤ ਹੈ ਐਸੀ ਬੰਦ ਬਣਾਏ, ਸੇ ਸੁਖੀ ਹੈ ਸਦਾ ਸੋਹਣੇ ਜਿਨ ਵਿੱਚੋਂ ਆਪ ਗਵਾਏ, ਤਿੰਨ ਸੋਗ ਵਿਯੋਗ ਕਦੇ ਨਾ, ਸੋਗ ਵਿਯੋਗ ਕਦੇ ਨਹੀਂ ਜੋ ਹਰ ਕੇ ਅੰਕ ਸਮਾਏ। ਸਲੋਕ ਮਹਲਾ ਤੀਜਾ, ਨਾਨਕ ਸੋ ਸਲਾਈ ਹੈ ਜਿਸ ਵਾ ਸਭ ਕਿਛ ਹੋਏ, ਤਿਸੇ ਸਿਰੇ ਵੋ ਪ੍ਰਾਣੀਓ ਤਿਸ ਬਿਨ ਅਵਰ ਨਾ ਕੋਏ, ਗੁਰਮੁਖ ਹਰ ਭਾਮਣ ਵਸੈ ਤਾਂ ਸਦਾ ਸਦਾ ਸੁਖ ਹੋਏ, ਸਹਿਸਾ ਮੂਲ ਨਾ ਹੋਵੇ ਸਭ ਚਿੰਤਾ ਵਿੱਚ ਹੋਣ ਜਾਏ, ਜੋ ਕੁਛ ਹੋਏ ਸੋ ਸਹਿਜੇ ਹੋਏ ਕਹਿਣਾ ਕਿਉਂ ਨਾ ਜਾਏ, ਸੱਚਾ ਸਹਿ ਮਨ ਵਸੈ ਤਾਂ ਮਨ ਦਿਆ ਫਲ ਪਾਏ, ਨਾਨਕ ਤਿੰਨ ਤਾਂ ਆਖਿਆ ਆਪ ਸੁਣੇ ਜੇ ਲਾਇਨ ਪੰਨੇ ਪਾਏ। ਮਹਲਾ ਤੀਜਾ, ਅੰਮ੍ਰਿਤ ਸਦਾ ਵਰਸਦਾ ਬੂਜਣ ਬੂਜਣ ਹਾਰ, ਗੁਰਮੁਖ ਜਿੰਨੀ ਬੂਝਿਆ ਹਰ ਅੰਮ੍ਰਿਤ ਰੱਖਿਆ ਉਰਤਾਰ, ਹਰ ਅੰਮ੍ਰਿਤ ਪੀਵੇ ਸਦਾ ਰੰਗ, ਸਰ ਅੰਮ੍ਰਿਤ ਪੀਵੇ ਸਦਾ ਰੰਗ ਰਾਤੇ ਹੋਮੇ ਤੇ ਨਾ ਮਾਰ, ਅੰਮ੍ਰਿਤ ਹਰ ਕਾ ਨਾਮ ਹੈ ਵਰਸੇ ਕਿਰਪਾ ਤਾਰ, ਨਾਨਕ ਗੁਰਮਨ ਨਦਰੀ ਆਇਆ ਹਰ ਆਤਮ ਰਾਮ ਮਰਾਰ। ਪੌੜੀ, ਅਤੁੱਲ ਕਿਉਂ ਤੋਲੀ ਹੈ ਵਿਣ ਤੋਲੇ ਪਾਇਆ ਨਾ ਜਾਏ, ਗੁਰ ਕੈ ਸ਼ਬਦ ਵਿਚਾਰੀ ਹੈ ਗੁਰਮੇ ਰਹਿ ਸਮਾਏ, ਆਪਣਾ ਆਪ ਆਪ ਤੋਲ ਸੀ ਆਪੇ ਮਿਲੇ ਮਲਾਏ, ਤਿਸਕੀ ਕੀਮਤ ਨਾ ਪਵੈ ਕਹਿਣਾ ਕਿਉਂ ਨਾ ਜਾਏ, ਹੋਂ ਬਲਹਾਰੀ ਗੁਰ ਆਪਣੇ ਜਿਨ ਸੱਚੀ ਬੂਝ ਦਿੱਤੀ ਬਜਾਏ, ਜਗਤ ਮੂਸੈ ਅੰਮ੍ਰਿਤ ਲੁੱਟੀ ਮਨ ਮੁੱਖ ਬੂਝ ਨਾ ਪਾਏ, ਵਿਣਾਵੇ ਨਾਲ ਨਾ ਚੱਲ ਸੀ ਜਾਸੀ ਜਨਮ ਗਵਾਏ, ਗੁਰਮਤੀ ਜਾਗੇ ਤਿੰਨੀ ਘਰ ਰੱਖਿਆ ਦੂਤਾਂ ਕਾ ਕਿਸੇ ਨਾ ਵਸਾਏ। ਸਲੋਕ ਮਹਲਾ ਤੀਜਾ, ਬਬੀਆ ਨਾ ਬਿਲਾਏ ਨਾ ਤਰਸਾਏ, ਇਹ ਮਨ ਖਸਮ ਕਾ ਹੁਕਮ ਮਨ, ਨਾਨਕ ਹੁਕਮ ਮੰਨਿਆ ਤੇ ਖਿਉਤਰ, ਚੜੇ ਚਵਾਗਣ ਵਨ। ਮਹਲਾ ਤੀਜਾ, ਬਬੀਆ ਜਲ ਮੈਂ ਤੇਰਾ ਵਾਸ ਹੈ, ਜਲ ਹੀ ਮਾਏ ਫਿਰਾਏ, ਜਲ ਕੀ ਸਾਰ ਨ ਜਾਣੀ ਤਾਂ ਤੂੰ ਕੋਕਣ ਪਾਏ, ਜਲ ਥਲ ਚੌ ਦਿਸ ਵਰਸਦਾ ਕਾਲੀ ਖਾਲੀ ਕੋ ਥਾਓ ਨਾਏ, ਏਤੇ ਜਲ ਵਸਦੇ ਤਿਖ ਮਰੇ ਭਾਗਤ ਨਾ ਕਹਿ ਨਾਏ, ਨਾਨਕ ਗੁਰਮੁਖ ਤਿੰਨ ਸੋਜੀ ਪਈ ਜਿਨ ਵਸਿਆ ਮਨ ਮਾਹੇ ਪੌੜੀ, ਨਾਥ ਜਤੀ ਸਿੱਧ ਪੀਰ ਕਿਨੇ ਅੰਤ ਨਾ ਪਾਇਆ, ਗੁਰਮੁਖ ਨਾਮ ਧਿਆਏ ਤੁਝੇ ਸਮਾਇਆ, ਜੋਗ ਛੱਤੀ ਗੁਬਾਰ ਤਿਸੀ ਪਾਇਆ, ਚਲਾ ਬਿੰਬ ਅਸਰਾਲ ਤਿੰਨੇ ਵਰਤਾਇਆ, ਨੀਲ ਅਨੀਲ ਅਗਮ ਸਰਜੀ ਸਬਾਇਆ, ਅਗਨੋ ਪਾਈ ਵਾਤ ਭੁੱਖ ਤੇ ਹਾਇਆ, ਅਗਨੋ ਪਾਈ ਵਾਦ ਭੁੱਖ ਤੇ ਹਾਇਆ, ਦੁਨੀਆਂ ਕਹਿ ਸਿਰ ਕਾਰ ਦੂਜਾ ਪਾਇਆ, ਰੱਖੇ ਰੱਖਣਹਾਰ ਜਿਨ ਸ਼ਬਦ ਬੁਝਾਇਆ। ਸਲੋਕ ਮਹਲਾ ਤੀਜਾ, ਇਹ ਜਲ ਸਭ ਤੈ ਵਰਸਦਾ ਵਰਸੇ ਪਾਏ ਸਬਾਏ, ਸੇ ਬਿਰਖਾ ਹਰਿਆਵਲੇ ਜੋ ਗੁਰਮੁਖ ਰਹੇ ਸਮਾਏ, ਨਾਨ ਨਰੀ ਸੁਖ ਹੋਏ ਇਹਨਾਂ ਜਨਤਾ ਕਾ ਦੁੱਖ ਜਾਏ। ਮਹਲਾ ਤੀਜਾ, ਪਿੰਨੀ ਰਹਿਣ ਚਮਕਿਆ ਊਠਾ ਸ਼ਬਰ ਲਾਏ, ਜਿਦ ਉਠੇ ਅੰਤਰ ਬਹੁਤ ਉਪਜੈ ਜਾ ਸੋ ਕਰੇ ਰਹਿ ਜਾਏ, ਜਿਦ ਖਾਦੇ ਮਨ ਤ੍ਰਿਪਤੀ ਹੈ ਜੀਆਂ ਜੋ ਸਮਾਏ, ਇਹ ਤਨ ਕਰਤੇ ਕਾ ਖੇਲ ਹੈ ਕਦੇ ਆਵੇ ਕਦੇ ਜਾਏ, ਗਿਆਨੀਆਂ ਕਾ ਤਾਂ ਨਾਮ ਹੈ ਸਾਦੀ ਰਹੇ ਸਮਾਏ, ਨਾਨਕ ਜਿਨ ਕੋ ਨਰ ਕਰੇ ਤਾਂ ਇਹ ਤਨ ਬੱਲੇ ਪਾਏ। ਪੌੜੀ, ਆਪ ਕਰਾਏ ਕਰੇ ਆਪ
ਹੋਂ ਕਹਿ ਸਿਉ ਕਰੀ ਪਕਾਰ, ਆਪੇ ਲੇਖਾ ਮੰਗਸੀ ਆਪ ਕਰਾਏ ਕਾਰ, ਜੋ ਤਿਸ ਪਾਵੈ ਸੋ ਥੀਐ, ਹੁਕਮ ਕਰੇ ਗਵਾਰ, ਆਪ ਛਡਾਏ ਛੁਟੀਐ, ਆਪੇ ਬਖਸ਼ਣਹਾਰ, ਆਪੇ ਵੇਖੇ ਸੁਣੇ ਆਪ, ਸਭਸੇ ਦੇ ਆਧਾਰ, ਸਾਮੇ ਇੱਕ ਵਰਤਦਾ ਸਿਰ ਸਿਰ ਕਰੇ ਵਿਚਾਰ, ਗੁਰਮਹਾ ਵਿਚਾਰੀਐ ਲੱਗੇ ਸੱਚ ਪਿਆਰ, ਨਾਨਕੇ ਨੂੰ ਆਖੀਐ ਆਪੇ ਦੇਵਣਹਾਰ। ਸਲੋਕ ਮਹਲਾ ਤੀਜਾ, ਬਬੀਆ ਇਹ ਜਗਤ ਹੈ ਮਤ ਕੋ ਪਰਮ ਪਲਾਏ, ਇਹ ਬਬੀਆ ਪਸ਼ੂ ਹੈ ਇਸਨੂੰ ਬੂਝਣ ਲਾਏ, ਅੰਮ੍ਰਿਤ ਹਰ ਕਾ ਨਾਮ ਹੈ ਜਿਤ ਪੀ ਕੇ ਤਿਹ ਜਾਏ, ਨਾਨਕ ਗੁਰਮੁਖ ਜਿਨ ਪੀਆ ਤਿਨ ਬੋਣ ਲੱਗ ਗਈ ਆਏ। ਮਹਲਾ ਤੀਜਾ, ਮਲਾਰ ਸੀਤਲ ਰਾਗ ਹੈ ਹਰ ਧਿਆਇਆ ਸ਼ਾਂਤ ਹੋਏ, ਹਰ ਜਿਉ ਆਪਣੀ ਕਿਰਪਾ ਕਰੈ ਤਾਂ ਵਰਤੈ ਸਭ ਕੋ ਲੋਏ, ਬੁੱਠੇ ਜੀਆਂ ਜੁਗਤ ਹੋਏ ਧਰਨੀ ਨੂੰ ਸ਼ਿੰਗਾਰ ਹੋਏ, ਨਾਨਕ ਇਹ ਜਗਤ ਸਭ ਜਲ ਹੈ ਜਲੀ ਤੇ ਸਭ ਕੋਏ, ਗੁਰਪ੍ਰਸ਼ਾਦੀ ਗੋਵਿੰਦਾ ਬੂਝੈ ਸੋ ਜਨ ਮੁਕਤ ਸਦਾ ਹੋਏ। ਪੌੜੀ, ਸੱਚਾ ਵੇ ਪਰਵਾਹ ਇੱਕੋ ਤੂੰ ਤਣੀ, ਤੂੰ ਸਭ ਕਿਸੇ ਆਪੇ ਆ ਦੂਜੇ ਕਿਸ ਗਣੀ, ਮਾਨਸ ਕੂੜਾ ਗਰਭ ਸੱਚੀ ਤੁਦ ਮਣੀ, ਆਵਾ ਗੌਣ ਰਚਾਏ ਉਪਾਈ ਮੇਦਣੀ, ਸਦਗੁਰ ਸੇਵੇ ਆਪਣਾ ਆਇਆ ਤਿਸ ਗਣੀ, ਜੇ ਹੋਮੇ ਵਿੱਚ ਆਉਣ ਜਾਏ ਤਾਂ ਕਿਹੀ ਗੰਤ ਗਣੀ, ਮਨ ਮੋਹ ਗੁਬਾਰ ਜੋ ਪੂਲਾ ਮਨ ਬਣੀ, ਕੱਟੇ ਪਾਪ ਸੰਕ ਨਾਮੇ ਇੱਕ ਖਣੀ। ਸਲੋਕ ਮਹਲਾ ਤੀਜਾ, ਬਬੀਆ ਬਬੀਹਾ ਖਸਮੇ ਕਾ ਮੈਲ ਨਾ ਜਾਣੀ, ਮੈਲ ਦੇ ਅਰਦਾਸ ਪਾਏ ਆਪਣੇ ਪਾਣੇ, ਬਹੁਤਾ ਬੋਲੀ ਹੈ ਬੋਲਿਆ ਥਾਏ ਨਾ ਪਾਏ, ਖਸਮ ਵੱਡਾ ਦਤਾਰ ਹੈ ਜੋ ਇਸੇ ਸੋ ਫਲ ਪਾਏ, ਬਬੀਆ ਕਿਆ ਬਪੜਾ ਜਗਤ ਕੀਤੇ ਜਾਏ। ਮਹਲਾ ਤੀਜਾ, ਬਬੀਹਾ ਪਿੰਨੀ ਰਹਿਣ ਬੋਲਿਆ ਸਹਿਜੇ ਸੱਚ ਸੁਭਾਏ, ਇਹ ਜਲ ਮੇਰਾ ਜਿਉ ਹੈ ਜਲ ਬਿਨ ਰਹਿਣ ਨਾ ਜਾਏ, ਗੁਰ ਪ੍ਰਸਾਦੀ ਜਲ ਪਾਈਐ ਵਿੱਚੋਂ ਆਪ ਗਵਾਏ, ਨਾਨਕ ਜਿਸ ਬਿਨ ਚੱਸਾ ਨ ਜੀਵਦੀ ਸੋ ਸਤਿਗੁਰ ਦੀਆ ਮਿਲਾਏ। ਪੌੜੀ, ਖੰਡ ਪਤਾਲ ਅਸੰਖ ਮੈਂ ਗਣਤ ਨਾ ਹੋਈ, ਤੂੰ ਕਰਤਾ ਗੋਬਿੰਦ ਤੋ ਸਿਜੀ ਤੁਦੇ ਗੋਈ, ਲੱਖ ਚੁਰਾਸੀ ਮੇਦਨੀ ਤੁਝੀ ਤੇ ਹੋਈ, ਇੱਕ ਰਾਜੇ ਖਾਨ ਮਲੂਕ ਕਹੇ ਕਹਾਵੇ ਕੋਈ, ਇੱਕ ਸਾਸ ਦਾ ਵੇ ਸੰਚ ਤਨ ਦੂਜੇ ਪਤ ਖੋਈ, ਇੱਕ ਦਾਤੇ ਇੱਕ ਮੰਗਤੇ ਸਭ ਨਾ ਸਿਰ ਸੋਈ, ਵਿਣਾਵੇ ਬਜਾਰੀ ਆ ਪੀ ਆਵਲ ਹੋਈ, ਕੂੜ ਨਿਕੁੱਟੇ ਨਾਨਕਾ ਸੱਚ ਕਰੇ ਸੋਈ। ਸਲੋਕ ਮਹਲਾ ਤੀਜਾ, ਬਾਬੀਆ ਗੁਣਵੰਤੀ ਮਹਿਲ ਪਾਇਆ ਔਗਣਵੰਤੀ ਦੂਰ, ਅੰਤਰ ਤੇਰੇ ਹਰ ਵਸੈ ਗੁਰਮੁਖ ਸਦਾ ਹਜ਼ੂਰ, ਕੂਪ ਕਰਨ ਹੋਵੇ ਨਦਰੀ ਨਾ ਨਿਹਾਲ, ਨਾਨਕ ਨਾਮ ਰਤੇ ਸਹਿਜੇ ਮਿਲੈ ਸ਼ਬਦ ਗੁਰੂ ਕੈ ਕਾਲ। ਮਹਲਾ ਤੀਜਾ, ਬਬੀਹਾ ਬੇਨਤੀ ਕਰੇ ਕਰ ਕਿਰਪਾ ਦੇ ਜੀ ਦਾਨ, ਜਲ ਬਿਨ ਪਿਆਸ ਨਾ ਉਤਰੈ ਛੁੜਕ ਜਾਏ ਮੇਰੇ ਪ੍ਰਾਣ, ਤੂੰ ਸੁਦਾਤਾ ਬੇਅੰਤ ਹੈ ਗੁਣਦਾਤਾ ਨਿਦਾਨ, ਨਾਨਕ ਗੁਰਮੁਖ ਬਖਸ਼ ਲੈ ਅਦਬੇਲੀ ਹੋਏ ਭਗਵਾਨ। ਪੌੜੀ, ਆਪੇ ਜਗ ਤੋ ਪਾਏ ਕੈ ਗੁਣ ਔਗਣ ਕਰੇ ਵਿਚਾਰ, ਤ੍ਰੈ ਗੁਣ ਸਰਬ ਜਾਲ ਹੈ ਨਾਮ ਨਾ ਤਰੇ ਪਿਆਰ, ਗੁਣ ਛੋੜਿਓ ਗੁਣ ਕਮਾਵਦੇ ਦਰਗੇ ਹੋਏ ਖਵਾਰ, ਜੂਏ ਜਨਮ ਤਿੰਨੀ ਹਾਰਿਆ ਕੇਤਾ ਏ ਸੰਸਾਰ, ਸੱਚੇ ਸ਼ਬਦ ਮਨ ਮਾਰਿਆ ਐਨ ਨਾਮ ਪਿਆਰ, ਜਿੰਨੀ ਪੁਰਖੀ ਉਰ ਤਾਰਿਆ ਸੱਚਾ ਲਖ ਪਾਰ, ਤੂੰ ਗੁਣਦਾਤਾ ਦਾਨ ਹੈ ਅਸੀਂ ਅਵਗਣਿਆਰ, ਜੇ ਬਖਸ਼ੇ ਸੋ ਪਾਏ ਸੀ ਗੁਰ ਸ਼ਬਦੀ ਵਿਚਾਰ। ਸਲੋਕ ਮਹਲਾ ਪੰਜਵਾਂ, ਰਾਤ ਨਾ ਵਿਆਜੀ ਸਾਕਤਾ ਜਿੰਨਾ ਵਿਸਰੇ ਨਾ ਹੋ, ਰਾਤੀ ਦਿਨ ਸੁਹੇਲੀਆਂ ਨਾਨਕ ਹਰ ਗੁਣ ਗਾਉ। ਮਹਲਾ ਪੰਜਵਾਂ,
रतन जवेर माणका अबे मणि मथान नान जो प्रपाण सचे दार सुहन पौड़ी सचा सतगुर सेव सच समालेया अंत खलोवा आए जे सतगुर अगे कालेया बोए न सके जमका सचा रखवालेया गुर साखी जोत जगाए दीवा बालेया मन मोवेण नामे कुड़िहार फिरे बेतालेया पशु माणग चंप लेटो अंदरों कालेया सबो वरते सच सचे शब्द निहालेया नानक नाम दान है पूरे गुर वेखा लिया सलोक महला तीजा बबीहा हुक्म पछाणिया गुर के सह सुभाए मेघ वरसे दया कर गूढ़ी शह बर लाए बाबी ए कूपकार रह गई सो वस्या मन आए नानक सो सलाई है जे देंदा सबना जिया हरि संभाए महला तीजा चातरक तू ना जान ही क्या तुद विच तिखा है किद पीते तिख जाए दूजे पाए प्रमया अमृत जल पले पले ना पाए दूजे पाए प्रमया अमृत जा पले ना पाए नर करे जे अपनी तां सतगुर मिले सुभाए नानक सतगुर ते अमृत जल पाया सजे रिया समाए पौड़ी एक वाणखंड बैसे जाए तो साधना दे वही एक पाला ककर पन शीतल जल है वही एक पसम चढ़ाए अंग मैल न धोवी एक जटा बिक बजार कुल कर खो वही एक नगर फिरे दिन रात नी न सो वही एक अगन जला वे अंग आप विगो वही बिना में तन शार कह कह रो वही सोन खसम द्वार जे सतगुर से वही श्लोक महला तीजा बाबिया अमृत वेले बोलिया तां दर सुनी पकार मेघे नो फरवान हुआ वरसो कृपा तार हों तिन के बलहार ने जिनी सर क्या उतार नानक नामे सबरियावली गुर के शब्द विचार महला तीजा बबिया एव तेरी तेख ना उतखा न उतरे जे सो करे पुकार नदरी सतगुर पाई नदरी उपजे प्यार नानक साहब मन वसै विचों जाए वकार पौड़ी एक जानी उजड़ पाए तुरों खवाया तीन मुख नाही नाम तीरथ दाया हथी सिर खवाए न भेद पद कराया कुजल रहे दिन रात शब्द न पाया तेन जात न पात न कर्म जन्म गवाया मन झूठे वजा झूठा खाया बिन शब्द आचार ना किन्हीं पाया गुरमो ओंकार सत समाया श्लोक महला तीजा सावन सरसी कामणी गुर शब्दी विचार नानक सदा सुहागणी गुर कहेत अपार महला तीजा सावन दजे गुण बहारी जे दूजे पाए प्यार नानक पिर की सार न जानी सब शिंगार खवार पौड़ी सच्चा अलक अप्यो हठ ना पतीजे नानक नंबे खोन खसम द्वार जे सतगुर से वही श्लोक महला तीजा बबी आए तेरी तिखा न जाए बबी आए अमृत वेले बोलिया तां दा सुनी पकार मेघे नो फरमान हुआ वरसो कृपा तार हो तिन के बरहाने जिन सरख्या उतार नानक नामे सब हरियावली गुर के शब्द विचार महला तीजा बबिया एव तेरी तिखा न उतरे जैसो करे पकार नदरी सतगुर पाई है नदरी उपजे प्यार नानक सह मन वसै विसो जाए वकार पौड़ी एक जैनी उजड़ पाए तुरों खवाया तिन मुख नाही नाम न तीरथ नाया हथी सिर खवाए न पद कराया
ਕੁਝ ਲਹਿ ਦਿਨ ਰਾਤ ਸ਼ਬਦ ਨਾ ਪਾਇਆ, ਤਿੰਨ ਜਾਤ ਨਾ ਪਾਤ ਨਾ ਕਰਮ ਜਨਮ ਗਵਾਇਆ, ਮਨ ਜੂਠੇ ਵੇ ਜਾਤ ਜੂਠਾ ਖਾਇਆ, ਬਿਨ ਸ਼ਬਦੇ ਅਚਾਨਕ ਨਹੀਂ ਪਾਇਆ, ਗੁਰਮੁਖ ਓਂਕਾਰ ਸਤ ਸਮਾਇਆ। ਸਲੋਕ ਮਹੱਲਾ ਤੀਜਾ। ਸਾਵਣ ਸਰਸੀ ਕਾਮਣੀ ਗੁਰ ਸ਼ਬਦੀ ਵਿਚਾਰ, ਨਾਨਕ ਸਦਾ ਸੁਹਾਗਣੀ ਗੁਰ ਕਹੇ ਤਾਂ ਪਾਰ। ਮਹੱਲਾ ਤੀਜਾ। ਸਾਵਣ ਦੱਜੇ ਗੁਣ ਬਾਰੀ ਜੇ ਦੂਜੇ ਪਾਏ ਪਿਆਰ, ਨਾਨਕ ਪਿਰ ਕੀ ਸਾਰ ਨਾ ਜਾਣੀ ਸਭ ਸ਼ਿੰਗਾਰ ਖਵਾਰ ਪੌੜੀ, ਸਚਾਲ ਖ ਪਿਓ ਹਟ ਨਾ ਪਤੀਜਾਈ, ਇਹ ਗਾਵੇ ਰਾਗ ਪਰਿਆ ਰਾਗ ਨਾ ਪੀਜਾਈ, ਇੱਕ ਨਾਨਾ ਪੂਰੇ ਤਾਲ ਭਗਤ ਨਾ ਕੀ ਜਾਏ, ਇੱਕ ਅੰਨ ਖਾਏ ਮੂਰਤ ਨਾ ਕਿਆ ਕੀ ਜਾਈ, ਤੇ ਨਾ ਹੋਈ ਬਹੁਤ ਕਿਵੇ ਨਾ ਤੀ ਜਾਈ, ਕਰਮ ਤੇ ਕੇ ਲੋ ਖ ਮਰੀ ਜਾਈ, ਲਾਹਾ ਨਾਮ ਸੰਸਾਰ ਅੰਮ੍ਰਿਤ ਪੀ ਜਾਈ, ਹਰ ਭਗਤੀ ਅਸਨੇਹ ਗੁਰਮੁਖ ਕੀ ਜੀ। ਸਲੋਕ ਮਹੱਲਾ ਤੀਜਾ। ਗੁਰਮੁਖ ਮਲਾਰ ਰਾਗ ਜੋ ਕਰੇ ਤਿਨ ਮੰਤਨ ਸੀਤਲ ਹੋਏ, ਗੁਰ ਸ਼ਬਦੀ ਇੱਕ ਪਛਾਣਿਆ ਏਕੋ ਸੱਚਾ ਸੋਏ, ਮੰਤਨ ਸੱਚਾ ਸੱਚ ਮੰਨ ਸੱਚੇ ਸੱਚੀ ਸੋਏ, ਅੰਦਰ ਸੱਚੀ ਭਗਤ ਹੈ ਸਹਿਜੇ ਹੀ ਪਾਤੋਏ, ਕਲਯੁਗ ਮੈਂ ਕੋਰ ਅੰਧਾਰ ਹੈ ਮਨ ਮੋਹਰਾ ਨ ਕੋਏ, ਸੇਵੜ ਭਾਗੇ ਨਾਨਕਾ ਜਿਨ ਗੁਰਮੁਖ ਪ੍ਰਗਟ ਹੋਏ। ਮਹੱਲਾ ਤੀਜਾ। ਇੰਦ ਵਰਸੇ ਕਰ ਦਿਆ ਲੋਕਾਂ ਮਨ ਉਪਜੇ ਚਾਓ, ਜਿਸਕੇ ਹੁਕਮੇ ਵਰਸਦਾ ਤਿਸਕੇ ਸਤਬਲ ਹਾਰੇ ਜਾਓ, ਗੁਰਮੁਖ ਸ਼ਬਦ ਸੰਭਾਲੀ ਹੈ ਸੱਚੇ ਕੇ ਗੁਣ ਗਾਓ, ਨਾਨਕ ਨਾਮ ਵਰਤੇ ਜਨ ਨਿਰਮਲੈ ਸਹਿਜੇ ਸਾਧ ਸੰਭਾਓ ਪੌੜੀ, ਪੂਰਾ ਸਤਿਗੁਰ ਸੇਵ ਪੂਰਾ ਪਾਇਆ, ਪੂਰੇ ਕਰਮ ਧਿਆਏ ਪੂਰਾ ਸ਼ਬਦ ਮਨ ਵਸਾਇਆ, ਪੂਰੇ ਗਿਆਨ ਧਿਆਨ ਖੇਲ ਚੁਕਾਇਆ, ਹਾਸਾ ਤੀਰ ਜਾਣ ਮਨੁਆ ਨਾਇਆ, ਸ਼ਬਦ ਮਰੇ ਮਨ ਮਾਰ ਤਨ ਜਣੇ ਦੀ ਮਾਇਆ, ਦਰ ਸੱਚੇ ਸਿਆਰ ਸੱਚਾ ਆਇਆ, ਪੁੱਛ ਨਾ ਸਕੇ ਕੋਏ ਜਾਂ ਖਸਮੇ ਪਾਇਆ, ਨਾਨਕ ਸੱਚ ਸਲਾਹ ਲਿਖਿਆ ਪਾਇਆ, ਪੁੱਛ ਨਾ ਸਕੇ ਕੋਏ ਜਾਂ ਖਸਮੇ ਪਾਇਆ, ਨਾਨਕ ਸੱਚ ਸਲਾਹ ਲਿਖਿਆ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਜੋ ਸਵਾਲ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਰ ਬਖਸ਼ ਰਹਿਮਤ ਹੋਈ ਹੈ, ਅੰਮ੍ਰਿਤ ਵੇਲੇ ਸਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰੀਆਂ ਨੇ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਪਵਿੱਤਰ ਦਰਸ਼ਨ ਦਦਾਰੇ ਅਤੇ ਗੁਰੂ ਦੀ ਸੰਗਤ ਦਾ ਸੁਭਾਅ ਪ੍ਰਾਪਤ ਹੋਇਆ। ਨਿਤਨੇਮ ਅਨੁਸਾਰ ਬਾਣੀ ਦੇ ਪਾਠ ਸਰਵਣ ਕੀਤੇ ਨੇ। ਗੁਰੂ ਕਿਰਪਾ ਕਰੇ ਆਪ ਸਭ ਨੂੰ ਸਤਿਗੁਰ ਚੜ੍ਹ ਦੀਆਂ ਕਲਾ ਬਖਸ਼ਣ। ਅੱਜ ਕੈਂਪ ਬੱਚਿਆਂ ਦਾ ਗੁਰਦੁਆਰਾ ਸਾਹਿਬ ਵਿਖੇ ਲੱਗ ਰਿਹਾ, ਤੋ ਆਪ ਸੰਗਤਾਂ ਨੂੰ ਬੇਨਤੀ ਕਿ ਆਪ ਜੀ ਨੇ ਸਹਿਯੋਗ ਬਖਸ਼ਿਸ਼ ਕਰਨਾ। ਅਗਰ ਕਿਸੇ ਪਰਿਵਾਰ ਨੇ ਇਹਨਾਂ ਦਿਨਾਂ ਵਿੱਚ ਇਸ ਬੱਚਿਆਂ ਦੇ ਕੈਂਪ ਵਿੱਚ ਕੋਈ ਲੰਗਰ ਆਦਿ ਦੀ ਜਾਂ ਕੁਛ ਸੇਵਾ ਕਰਨੀ ਹੋਵੇ ਤਾਂ ਬੜੀ ਖੁਸ਼ੀ ਨਾਲ ਕਰ ਸਕਦੇ ਜੇ। ਸੋ ਹੁਣ ਭਾਈ ਸਾਹਿਬ ਭਾਈ ਅੰਗਰੇਜ਼ ਸਿੰਘ ਜਥਾ ਜੋ ਸਾਡੇ 'ਚ ਪਾਸ ਪਹੁੰਚੇ ਨੇ ਅੱਜ ਜੀ ਆਇਆ, ਇਹਨਾਂ ਨੂੰ ਆਉਣ ਵਾਲੇ ਸਮੇਂ ਆਪ ਸੰਗਤਾਂ ਦੀ ਸੇਵਾ ਕੀਰਤਨ ਦੁਆਰਾ ਕਰਨਗੇ। ਸੋ ਆਪ ਜੀ ਨੂੰ ਬੇਨਤੀ ਹੈ, ਆਪ ਜੀ ਨੇ ਬੜੇ ਪਿਆਰ ਅਤੇ ਸਤਿਕਾਰ ਦੇ ਨਾਲ ਸਰਵਣ ਕਰਨਾ। ਸੋ ਆਓ ਇਹਨਾਂ ਪਾਸੋਂ ਸਰਵਣ ਕਰੀਏ ਆਸਕੀ ਵਾਰ ਦੇ ਕੀਰਤਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜ਼ਹਿਰ ਅਕਾਲ ਮੁਰਤਜਨੀ ਸਹਿ ਪੰਗੁਰ ਪ੍ਰਸਾਦ ਆਸਾ ਮਹੱਲਾ ਪਹਿਲਾ ਵਾਰ ਸਲੋਕਾਂ ਨਾਲ ਸਲੋਕ ਵੀ ਮਹੱਲੇ ਪਹਿਲੇ ਕੇ ਲਿਖੇ ਟੁੰਡੇ ਸਰਾਜ ਕੀਤਨੀ ਸਲੋਕ ਮਹੱਲਾ ਪਹਿਲਾ ਬਲਹਾਰੀ ਗੁਰੇ ਆਪਣੇ

ਸਾਜਿਆ ਪਿੰਡ ਰਚਿਓ ਨਾਉ ਦੋਈ ਕੁਦਰਤ ਸਾਜਿਆ ਕਰਾ ਸੰਦਿਠੋ ਚਾਉ ਦਾਤਾ ਕਰਤਾ ਆਪ ਤੂੰ ਤੁਸ ਦੇਵੈ ਘਰੇ ਪਸਾਉ ਤੂੰ ਜਾਣੋ ਇਹ ਸਭ ਸਹਿ ਦੇ ਲੈ ਸੇ ਜਿੰਦ ਕਵਾਉ ਕਰਾ ਸੰਦਿਠੋ ਚਾਉ ਕਰਾ ਸੰਦਿਠੋ ਚਾਉ।

ਸੱਚੇ ਤੇਰੇ ਖੰਡ ਸੱਚੇ ਬ੍ਰਹਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰ ਵਿਚਾਰ ਸੱਚਾ ਤੇਰਾ ਮਰ ਸੱਚਾ ਦੀਬਾਨ ਸੱਚਾ ਤੇਰਾ ਹੁਕਮ ਸੱਚਾ ਫੁਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੁਦਾ ਖੈਲ ਕਰੋੜ ਸੱਚੇ ਸਵਤਾਨ ਸੱਚੇ ਸਬਜੋਰ ਸੱਚੀ ਤੇਰੀ ਸਿਫ ਸੱਚੀ ਸਾਲਾ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਤਿਹਨ ਸੱਚ ਜੋ ਮਰ ਜੰਮੇ ਸੋ ਕਚ

ਪਾਏ ਕੇ ਲਿਖਣਾ ਵੇ ਧਰਮ ਬਾਲਿਆ ਉਥੇ ਸੱਚੀ ਹੀ ਸੱਚ ਡੱਬੜਾ ਚ ਨਵਕ ਕਢੇ ਜਮਾਲਿਆ ਥਾਉ ਨਾ ਪਾਇਣ ਭੂੜ ਯਾਰ ਮੌਕਾ ਲੈ ਦੋਜ ਕਚਾਲਿਆ ਤੇਰਾ ਨਾਇਰ ਤੇ ਸੇਟਣ ਗਏ ਹਾਰ ਗਏ ਸੇ ਠੱਗਣ ਵਾਲਿਆ ਲਿਖਣਾ ਵੇ ਧਰਮ ਬਾਲਿਆ ਲਿਖਣਾ ਵੇ ਧਰਮ ਬਾਲਿਆ।

0: ਲਾ ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾਗੇ ਫਰੈਜੰਤ ਵਿਸਮਾਦ ਪੌਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡੇ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲੱਗੇ ਪ੍ਰਾਣੀ ਵਿਸਮਾਦ ਸੰਜੋਗ ਵਿਸਮਾਦ ਵਿਜੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾ ਸਿਪਤ ਵਿਸਮਾ ਸਾਲਾ ਵਿਸਮਾ ਦੂਜੜ ਵਿਸਮਾਦ ਰਹਾ ਵਿਸਮਾਦ ਨੇੜੇ ਵਿਸਮਾਦ ਦੂਰ ਵਿਸਮਾਦ ਦੇਖੇ ਹਾਜ਼ਰ ਹਜ਼ੂਰ ਵੇਖ ਵਿਡਾਣ ਰਿਹਾ ਵਿਸਮਾਦ ਨਾਨਕ ਪੂਜਣ ਪੂਰੇ ਭਾਗ ਮਹੱਲਾ ਪਹਿਲਾ
1: ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਉ ਸਿਕਸਾਰ ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਬਾਕਾ ਕੁਦਰਤ ਵੇਦ ਪੁਰਾਣ ਕਿਤੇ ਬਾ ਕੁਦਰਤ ਸਰ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰ ਪਿਆ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਵਧੀਆ ਕੁਦਰਤ ਮਾਨ ਅਭਿਮਾਨ ਕੁਦਰਤ ਪਾਉਣ ਪਾਣੀ ਬੈ ਸੰਤਰ

ਭੇਜਿਆ ਆਪਣੇ ਧੰਨ ਤੇ ਸਤਿਗੁਰ ਪਾਇਆ ਇਹ ਜੀ ਉਹ ਬਹੁਤ ਜਨਮ ਭਰਮਿਆ ਤਾਂ ਸਤਿਗੁਰ ਸਭ ਸੁਣਾਇਆ ਸਤਿਗੁਰ ਜੇ ਵਰਦਾਤਾ ਕੋ ਨਹੀਂ ਸਭ ਸੁਣਿਓ ਲੋਕ ਸੁਭਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ ਜਿਨ ਸੱਚੋ ਸੱਚ ਬੁਝਾਇਆ।

0: ਖਾਇ ਗਇਆ ਜਮਕਾਲ ਮਹੱਲਾ ਪਹਿਲਾ।
1: ਵਹਿਨ ਚਿਲ ਨਚਨ ਗੁਰ ਪਿਰ ਹਲਨ ਫਿਰਨ ਸਿਰ ਉਡੜ ਰਾਵ ਝਟ ਪਵੇ ਕੇ ਲੋਹ ਸੈਕਰ ਜਾ।

ਇੱਕ ਨਾ ਜਾਈਏ, ਜੀਵਨ ਸਭ ਜਿਸਦਾ ਦੇਖਾ ਜੇ ਆਖ ਕਵਾਈਏ, ਜੇ ਲੋੜੇ ਚੰਗਾ ਆਪਣਾ ਕਰ ਪੁਨੋ ਨੀ ਸਦਾਈਏ, ਜੇ ਜਰਵਾਣਾ ਪਰ ਹਰਾ ਜਰਵੇਸ ਕਰਿੰਦੀ ਆਈਏ।

ਸਤਿਗੁਰੂ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ। ਸਤਿਗੁਰੂ ਵਿੱਚ ਆਪ ਰੱਖਿਉਣ ਕਰ ਪ੍ਰਗਟ ਆਖ ਸੁਣਾਇਆ। ਸਤਿਗੁਰੂ ਮਿਲਿਆ ਸਦਾ ਮੁਕਤ ਹੈ, ਜਿਨ ਵਿੱਚੋਂ ਮੋਹ ਚੁਕਾਇਆ। ਉੱਤਮ ਇਹੋ ਵਿਚਾਰ ਹੈ, ਜਿਨ ਸੱਚੇ ਸੋਚ ਲਾਇਆ। ਜਗ ਜੀਵਨ ਦਾਤਾ ਪਾਇਆ, ਜਗ ਜੀਵਨ ਦਾਤਾ।

ਤੇਰੀ ਸੇਵ ਕੀਤੀ ਸੰਤੋਖੀ ਜਿਨੀ ਸੱਚੋ ਸੱਚ ਧਿਆਇਆ। ਓਨੀ ਮੰਦੇ ਪੈਰ ਰੱਖਿਓ ਕਰ ਸੂਕਰੀ ਧਰਮ ਕਮਾਇਆ। ਓਨੀ ਦੁਨੀਆਂ ਤੁਹਾਡੇ ਬੰਦਨਾ ਅੰਨ ਪਾਣੀ ਥੋੜਾ ਖਾਇਆ। ਤੂੰ ਬਖਸ਼ੀ ਸੀ ਅਗਲਾ ਨਿਤ ਦੇਵੈ ਚੜੈ ਸਵਾਇਆ। ਵਡਿਆਈ ਵੱਡਾ ਪਾਇਆ, ਵਡਿਆਈ ਵੱਡਾ ਪਾਇਆ।

ਸੱਚਾ ਸਾਹਿਬ ਏਕ ਤੋ ਜਿਨ ਸੱਚੋ ਸੱਚ ਵਰਤਾਇਆ, ਜਿਸ ਤੂੰ ਤੇ ਤਿਸ ਮਿਲੇ ਸੱਚ ਤਾਂ ਚੰਨੀ ਸੱਚ ਕਮਾਇਆ, ਸੱਚ ਗੁਰ ਮਿਲਿਆ ਸੱਚ ਪਾਇ ਜਿਨ ਕਾ ਹਿਰਦੈ ਸੱਚ ਵਸਾਇਆ, ਮੂਰਖ ਸੱਚ ਨਾ ਜਾਣਨੀ ਮਨਮੁਖੀ ਜਨਮ ਗਵਾਇਆ, ਵਿੱਚ ਦੁਨੀਆਂ ਕਾਹੇ ਆਇਆ ਵਿੱਚ।

0: ਜਾਪੜੀਆ ਜਿੱਤੇ ਸਾਸ ਨਾਨਕ ਲੇਖੇ ਇੱਕ ਗੱਲ ਹੋਰ ਹੋ ਮੈਂ ਚਖਣਾ ਚਾਕ ਮਹੱਲਾ ਪਹਿਲਾ
1: ਲਿਖ ਲਿਖ ਪੜਿਆ ਤੇ ਤਾਕੜਿਆ ਬੋ ਤੀਰਥ ਭਵਿਆ ਤੇ ਤੁਲਵਿਆ।

ਸਿਰਸਾਈ ਪਾਈ ਮੂਰਖ ਦੇ ਪਤ ਗਵਾਈ ਬਿਨ ਨਾਵੇ ਕਿਸਤਾ ਨਾ ਪਾਈ ਰਹਿਬੇ ਬਾਣੀ ਮੜੀ ਮਸਾਣੀ ਅੰਦਰ ਨਾ ਜਾਣੇ ਫਿਰ ਪਛਤਾਣੀ ਸਤਿਗੁਰੂ।

ਤ੍ਰੈਮਣ ਭਾਂਦ ਦਰ ਸੋਹਣ ਕੀਰਤ ਗਾਵ ਦੇ। ਨਾਨਕ ਕਰਮ ਬਾਹਰੇ ਦਰ ਢੋ ਨਾ ਲਹਿਨੀ ਧਾਵ ਦੇ। ਇੱਕ ਮੂਲ ਨਾ ਬੁੱਢਣ ਆਪਣਾ ਅਣ ਹੁੰਦਾ ਆਪ ਗਣਾਏ ਦੇ। ਹਾਉ ਢਾਡੀ ਕਾ ਨੀਚ ਜਾਤ ਹੋਰ ਉੱਤਮ ਜਾਤ ਸਦਾਏ ਦੇ। ਤਿੰਨ ਮੰਗਾਰੇ ਤੁਰਿਆ ਤੇ ਆਏ ਦੇ, ਤਿੰਨ ਮੰਗਾਰੇ ਤੁਰਿਆ ਤੇ ਆਏ।

ਵੱਡਾ ਕਲੀ ਖਾਕ ਜਿਮਲੇ ਤਾਂ ਮਸਤਕ ਲਾਈਐ ਕੂੜਾ ਲਾਲ ਛੁੱਟਿਆ ਹੋਏ ਇੱਕ ਮਨ ਅਲਖ ਧਿਆਈਐ ਫਲ ਤੇਵੇ ਹੋ ਪਾਈਐ ਜੇਵੇ ਹੀ ਕਾਰ ਕਮਾਈਐ ਜੇ ਹੋਵੇ ਪੂਰਬ ਲਿਖਿਆ ਤਾਂ ਧੂੜ ਤਿਨਾ ਦੀ ਪਾਈਐ ਮਤ ਥੋੜੀ ਸੇਵ ਗਵਾਈਐ ਮਤ ਥੋੜੀ ਸੇਵ।

ਪਿਆਰ, ਮੂਰਖ ਪੰਡਤ ਹਿਕਮਤ ਹੁੱਜੇ ਸੰਜੇ ਧਰੇ ਪਿਆਰ, ਧਰਮੀ ਧਰਮ ਕਰੇ ਗਵਾਵੇ ਮੰਗੇ ਮੁਖ ਦਵਾਰ, ਜਤੀ ਸਦਾ ਵੇ ਜੁਗਤ ਨ ਜਾਣੇ ਛੱਡ ਬੇ ਕਰਬਾਨ, ਸਭ ਕੋ ਪੂਰਾ ਆਪੇ ਹੋਵੇ ਘਟਨਾ ਕੋਈ ਆਖੇ ਪਤ।

ਸਹਿਜ ਸੰਭਾਲਿਆ ਜਿਨਕਾਰ ਉਪਦੇਸ਼ ਗਿਆਨ ਅੰਜਨ ਦੀਆ ਇੰਨੀ ਇੰਨੀ ਤ੍ਰਿਜਕ ਨਿਹਾਲਿਆ ਕਸਮ ਛੋੜ ਤੂੰ ਜਲਾ ਕੀ ਡੁੱਬੇ ਸੇਵਣ ਜਾ ਰਿਹਾ ਸਤਿ ਗੁਰੂ ਹੈ ਬੋਹੇ ਥਾ ਵਿਰ ਲੈ ਕੇ ਨਾ ਵਿਚਾਰਿਆ ਕਰ ਕਿਰਪਾ ਪਾਰ ਉਤਾਰ।

ਘਰ ਸਲਾਹੀਆ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿਮ ਮੇਲੇ ਤੰਦਰੀਆਂ ਜਾਤ ਸੁਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਸਘਾਰ ਤਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ।

ਸਤਿਗੁਰ ਆਖੇ ਆਪਣਾ ਜਿਸਨਾ ਹੀ ਸੋਚਣ ਕੱਢੀ ਹੈ ਕੀਤਾ ਆਪੋ ਆਪਣਾ ਆਪ ਹੀ ਲੇਖਾ ਸੰਡੀ ਹੈ ਜਾ ਰਹਿਣਾ ਨਾਹੀ ਐਦ ਜਗ ਤੱਕ ਆਇਕ ਗਾਰ ਬਹੰਡੀ ਹੈ ਮੰਦਾ ਕਿਸਨ ਆਖੀਆ ਪੜ ਅਖਰ ਇਹੋ

ਤੇ ਧਾਰੀਐ ਦੇਖੀ ਕੀਤਾ ਆਪਣਾ ਤਰਕ ਕੀ ਪੱਕੀ ਸਾਰੀ ਹੈ ਜੋ ਆਇਆ ਸੋ ਚਲਸੀ ਸਭ ਕੋਈ ਆਈ ਵਾਰੀ ਹੈ ਜਿਸਕੇ ਜੀ ਪ੍ਰਾਣ ਹੈ ਕਿ ਉਹ ਸਾਹਿਬ ਮਨੋ ਵਿਸਾਰੀ ਹੈ ਆਪਣੇ ਹੱਥੀ ਆਪਣਾ ਆਪੇ ਹੀ ਕਾਠ ਸਵਾਰੀ ਹੈ ਆਪੇ ਹੀ ਕਾਠ ਸਵਾਰੀ।

ਗੁਰ ਜੀਤ ਸੇਵਿਆ ਸੁਖ ਪਾਈਆ ਸੋ ਸਾਹਿਬ ਸਦਾ ਸੰਭਾਲੀਐ ਜਿਤ ਕੀਤਾ ਪਾਈ ਆਪਣਾ ਸਾ ਘਾਲ ਪਰੀ ਕਿਉ ਘਾਲੀਐ ਮੰਦਾ ਮੂਲ ਨਾ ਕੀਤੇ ਦੀ ਲੰਮੀ ਨਜ਼ਰ ਨਿਹਾਲੀ ਹੈ ਜੋ ਸਾਹਿਬ ਨਾਲ ਨਹਾਰੀਐ ਤੇ ਵੇਹਾ ਪਾਸਾ ਢਾਲੀਐ ਕਿਛ ਲਾਹੇ ਉੱਪਰ ਘਾਲੀਐ ਕਿਛ ਲਾਹੇ ਉੱਪਰ ਘਾਲੀ।

ਖਸਮੈ ਪਾਏ ਹੁਰਮਤ ਸੁ ਅਗਲੀ ਉਗ ਜੋ ਬਿਧੂਣਾ ਖਾਏ ਖਸਮੈ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ ਵਜੋ ਗਵਾਏ ਅਗਲਾ ਮੋਹੇ ਮੂੰਹ ਪਾਣਾ ਖਾਏ ਜਿਸ ਦਾ ਦਿੱਤਾ ਖਾਵਣਾ ਜਿਸ ਕਹੀਏ ਸਾਬਾਸ ਨਾਨਕ ਹੁਕਮ ਨ ਚੱਲੇ।

0: ਵਾਹਿਗੁਰੂ ਜੀ ਕਾ
1: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕਰ ਤੁਮ ਜਿਉ ਪਿੰਡ ਸਭ ਤੁਮ ਮਾਤ ਪਿਤਾ ਹਮ ਤੁਮਰੀ ਕਿਰਪਾ ਮੈਂ ਕੋਈ ਨਾ ਜਾਣੇ ਉਚੇ ਤੇ ਉਚਾ ਸਗਲ ਸੁਮਗਰੀ ਤੁਮਰ ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਨਾਨਕ ਦਾਸ ਤੁਮਰੀ ਗਤ ਮਿਤ ਤੁਮਹੀ ਨਾਨਕ ਦਾਸ। ਬੋਲੋ ਜੀ ਸਤਨਾਮ ਸ਼੍ਰੀ ਵਾਹਿਗੁਰੂ। ਵਾਹਿਗੁਰੂ ਜੀ ਕਿਆ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਬਹੁਤ ਜੀ ਸਹਾਏ ਵਾਰ ਸ਼੍ਰੀ ਬਹੁਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਬਗਾਵਤੀ ਸਿਮਰਖ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦੋ ਸਿਮਰੋਂ ਸ੍ਰੀ ਹਰ ਰਾਏ। ਸ੍ਰੀ ਹਰਿ ਕਿਸ਼ਨ ਧਿਆਈ ਹੈ ਜਡ ਠਹਿ ਸਭ ਦੁਖ ਜਾਏ ਤੇਗ ਬਹਾਦਰ ਸਿਮਰੈ ਕਾਰਨ ਆਉਣ ਦੇ ਆਵੇ ਤਾਂ ਆਏ ਸਭ ਥਾਈ ਹੋਈ ਸਹਾਏ ਦਸਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਓ ਸਭ ਥਾਈ ਹੋਈ ਸਹਾਏ ਦਸੋਂ ਪਾਤਸ਼ਾਹੀਓ ਕੀ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਠ ਦੀਦਾਰ ਦਾ ਧਿਆਨ ਖਾਲਸੀ ਸਭੋ ਲੋ ਜੀ ਵਾਹ ਪੰਜਾਂ ਪਿਆਰਿਆਂ ਚੌਂ ਸਬਜਾਦਿਆਂ ਚਾਲੀਆਂ ਮੁਕਤਿਆਂ ਅਠੀਆਂ ਜਪੀਆਂ ਤਪੀਆਂ ਸ਼ਹੀਦ ਸਿੰਘਾਂ ਸਿੰਘਣੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇ ਗਵਾਈ ਦੇ ਕੇ ਅਠ ਕੀਤਾ ਤਿੰਨਾਂ ਗੁਰਮੁਖ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਖਾਲਸੀ ਸਭੋ ਲੋ ਜੀ ਵਾਹ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮੇ ਸੀਤ ਦਿੱਤੇ ਬਾਂਧ ਬਾਂਧ ਕਟਾਏ ਚਰਖੜੀਆਂ ਤੇ ਚੜੇ ਆਰਿਆਂ ਨਾਲ ਤਨ ਚਰਵਾਏ ਉਬਲਦੀਆਂ ਦੇਗਾਂ ਵਿੱਚ ਉਬਾਲੇ ਗਏ ਖੋਪਰੀਆਂ ਲੁਹਾਈਆਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਅਸਹਿ ਤੇ ਕਹਿ ਅਸਾਰ ਦੇ ਸ਼ਹੀਦ ਹੋਏ ਸਿੱਕਿਦ ਕੇਸਾਂ ਸਵਾਸਾਂ ਸੰਗ ਨਵਾਈ ਤਰਮਨੀ ਹਾਰਿਆ ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਖਾਲਸੀ ਸਭੋ ਲੋ ਜੀ ਵਾਹ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਖਾਲਸੀ ਸਭੋ ਲੋ ਜੀ ਵਾਹ ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸੇ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਰ ਚਰਿਆ ਦੇਹ ਤੇ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲਬਾਲੇ ਖਾਲਸੇ ਸਭ ਬੋਲੋ ਜੀ ਵਾਹ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸੇ ਜੀ ਕੇ ਬੋਲਬਾਲੇ ਖਾਲਸੇ ਸਭ ਬੋਲੋ ਜੀ ਵਾਹ ਸਿੱਖਾਂ ਦਾ ਮਾਨੀ ਮਾਂ ਮਾਤ ਉੱਚੀ ਮਾਦੇ ਰਾਖੇ ਆਪ ਅਕਾਲ ਪੁਰਖ ਅੰਤਰਜਾਮੇ ਗੁਰੂ ਗਰੀਬ ਨਿਵਾਸ ਜੀ ਪਾਤਸ਼ਾਹ ਪਾਉਂਦੇ ਸਦਾ ਸਹਾਇ ਦੇ ਤਰ ਪਿਤਾ ਜੀ ਉਹ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ ਦਮਾਣਿਆਂ ਦੇ ਮਾਣ ਦਤਾਣਿਆਂ ਦੇ ਤਾਣ ਨੋਟਿਆਂ ਦੇ ਉਣ ਆਸਰਿਆਂ ਦੇ ਆਸਰੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਆਪ ਦੀ ਅਪਾਰ ਬਖਸ਼ ਰਹਿਮਤ ਕਿਰਪਾ ਦਾ ਸਤਿਕਾਰ ਅੰਮ੍ਰਿਤ ਵੇਲੇ ਸ਼ਬਦ ਚੌਂਕੇ ਵਿੱਚ ਆਪ ਦੀ ਲਾਹੀ ਬਾਣੀ ਦੇ ਪਾਠ ਉਪਰੰਤ ਸ੍ਰੀ ਆਸਾ ਜੀ ਵਾਰ ਕੀਰਤਨ ਜੀ ਭੋਗ ਜੀ ਕੀ ਅਰਦਾਸ ਭੁੱਲ ਚੋ ਮੁਆਫ ਕਰਨੀ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ ਸਰਬੱਤ ਸੰਗਤਾਂ ਦੀ ਹਾਜ਼ਰੀ ਤੇਲ ਫੁੱਲ ਪੇਟਾਵਾਂ ਕੀਰਤਨ ਪੇਟਮਾਇਆ ਆਪਣੇ ਦਰ ਤੇ ਪ੍ਰਵਾਨ ਕਰਨੀ ਸਿੱਤ ਮੇਹਰ ਪ੍ਰਿਆਤ ਕਰਨਾ ਤੰਦਰੁਸਤੀਆਂ ਬਖਸ਼ਣੀਆਂ ਪਰਿਵਾਰਾਂ ਵਿੱਚ ਸੁੱਖ ਵਰਤਾਉਣਾ ਸਰਬੱਤ ਸੰਗਤਾਂ ਦੇ ਕਾਰੋਬਾਰਾਂ 'ਚ ਬਰਕਤਾਂ ਬਖਸ਼ਿਸ਼ ਕਰਨੀਆਂ ਦਰੋਂ ਘਰੋਂ ਸਿੱਖੀ ਸਿੱਧ ਭਰੋਸਾ ਨਾਮਦਾਨ ਬਖਸ਼ ਕੇ ਨਿਹਾਲ ਕਰਨਾ ਸਰਬੱਤ ਦੇ ਕਾਰਜ ਰਾਸ ਕਰਨੇ ਪੰਥ ਦੇ ਸਿਰ ਤੇ ਮੇਹਰ ਪ੍ਰਜਾਤ ਬੀਬੀ ਰਾਜ ਦਵਿੰਦਰ ਕੌਰ ਵੱਲੋਂ ਆਪਣੇ ਪਤੀ ਭਾਈ ਹੀਰਾ ਸਿੰਘ ਜੀ, ਜੋ ਦਾਤਾ ਜੀ ਚੋਟ ਕਾਰਨ ਹੋਸਪਿਟਲ ਦੇ ਵਿੱਚ ਦਾਤਾ ਜੀ ਤੰਦਰੁਸਤ ਉਪਰੰਤ ਦਾਤਾ ਜੀ ਰਸਾਂ ਦੀ ਆਵਾਜ਼ ਦੀ ਤੰਦਰੁਸਤੀ ਬੋਲਣ ਦੀ ਸ਼ਕਤੀ ਅਤੇ ਸੰਪੂਰਨ ਤੰਦਰੁਸਤੀ ਦੇਹ ਰੋਗਤਾ ਦੀ ਜਾਚਨਾ ਕਰਦਿਆਂ ਹੋਇਆਂ ਆਪ ਦੇ ਚਰਨਾਂ ਵਿੱਚ ਹਾਜ਼ਰ ਹੋ ਕੇ ਅਰਦਾਸ ਬੇਨਤੀ ਕਰਦਿਆਂ ਬੇਅੰਤ ਮਾਇਆ ਦੇਗਾਂ ਵਾਸਤੇ ਅਰਦਾਸ ਕਰਾਉਂਦੇ ਮਿਹਰ ਕਰਨੀ ਦਾਤਾ ਜੀ ਭਾਈ ਹੀਰਾ ਸਿੰਘ ਦੇ ਸਿਰ ਤੇ ਮਿਹਰ ਪ੍ਰਿਆਤ ਕਰਾਂ, ਸੰਪੂਰਨ ਤੰਦਰੁਸਤੀ ਦੇਹ ਰੋਗਤਾ ਬਖਸ਼ਿਸ਼ ਕਰਨੀ, ਰਸਨਾ ਨੂੰ ਬੋਲਣ ਦਾ ਤਾਕਤ ਬਖਸ਼ਿਸ਼ ਕਰਨੀ, ਆਉਣ ਵਾਲੇ ਸਮੇਂ ਚੜ੍ਹਦੀਆਂ ਕਲਾ ਬਣੀਆਂ ਪਰਿਵਾਰ ਵਿੱਚ ਸੁੱਖ ਵਰਤਾਉਣਾ, ਸੇਵਾ ਥਾਏ ਪਾਉਣੀ, ਸ਼ੁਭ ਭਾਵਨਾ ਪੂਰੀਆਂ ਕਰਨੀਆਂ, ਪਵਿੱਤਰ ਹਜ਼ੂਰੀ ਵਿੱਚ ਕੜਾਹ ਪ੍ਰਸ਼ਾਦ ਦੇਗਾ ਹਾਜ਼ਰਾ ਦਾਰ ਪ੍ਰਵਾਨ ਹੋਵੇ, ਪ੍ਰਵਾਨ ਦੇ ਸੰਦ ਵਰਤਾਉਣ ਦੀ ਆਗਿਆ ਬਖਸ਼ੋ, ਮਿਹਰ ਕਰੋ, ਪਵਿੱਤਰ ਹੁਕਮਨਾਮਾ ਬਖਸ਼ ਕੇ ਨਿਹਾਲ ਕਰੋ ਜੀ, ਸਹੀ ਗੁਰਮੁਖ ਪਿਆਰੇ ਮਿਲ, ਜਿਹਨਾਂ ਮਿਲਿਆ ਤਰ ਨਾਮ ਚੇਤਾ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖਾਂ ਕਾ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚ ਰਾਜ ਕਰੇਗਾ ਖਾਲਸਾ, ਖੁਆਰੋ ਏ ਸਭ ਮਿਲੇਂਗੇ ਬਚੇ ਸ਼ਰਨ, ਰਾਜ ਕਰੇਗਾ ਖਾਲਸਾ, ਖੁਆਰੋ ਏ ਸਭ ਮਿਲੇਂਗੇ ਬਚੇ ਸ਼ਰਨ, ਜੋ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਤਨਾਮ ਧੰਨ ਵਾਹਿਗੁਰੂ ਜੀ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵਗੁਣ ਵਿਚਾਰੋ ਕੋਈ ਮਾਟੀ ਕਾ ਕਿਆ ਧੋਪੈ ਸੁਆਮੀ ਮਾਣਸ ਕੀ ਗਾਤੇ ਹੀ ਸੋ ਕਹੋ ਟਲ ਗੁਰ ਸਿਵੀ ਐਹਨਸ ਸਹਿਜ ਸੁਭਾਏ ਦਰਸ਼ਨ ਪਰਸਿਆਂ ਗੁਰੂ ਕਾ ਜਨਮ ਮਰਨ ਦੁਖ ਜਾਏ ਹੋਵੇ ਸਿਵਤ ਕਸਮ ਦੀ ਨੂਰ ਅਰਸੋਂ ਕੁਰਸੋਂ ਝਟੀਐ ਤੁਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸਤਨਾਮ ਵਾਹਿਗੁਰੂ ਜੀ ਸਲੋਕ ਮਹਲਾ ਤੀਜਾ ਮਾਇਆ ਮਮਤਾ ਮੋਹਣੀ ਜਿਨ ਵਿਣਦਮ ਤਾਂ ਜਗ ਖਾਇਆ ਮਨਮੁਖ ਖਾਦੈ ਗੁਰਮੁਖ ਉਭਰੈ ਜਿਨੀ ਸੱਚ ਨਾਮ ਚਿਤ ਲਾਇਆ ਮਾਇਆ ਮਮਤਾ ਮੋਹਣੀ ਜਿਨ ਵਿਣਦਮ ਤਾਂ ਜਗ ਖਾਇਆ ਮਨਮੁਖ ਖਾਦੈ ਗੁਰਮੁਖ ਉਭਰੈ ਜਿਨੀ ਸੱਚ ਨਾਮ ਚਿਤ ਲਾਇਆ ਬਿਨ ਨਾਮੈ ਜਗ ਕਮਲਾ ਫਿਰੈ ਗੁਰਮੁਖ ਨਜ਼ਰੀ ਆਇਆ ਧੰਦਾ ਕਰਤਿਆਂ ਨੇਫਲ ਜਨਮ ਗਵਾਇਆ ਸੁਖਦਾਤਾ ਮਨ ਨਾ ਵਸਾਇਆ ਨਾਨਕ ਨਾਮ ਤਿਨਾ ਕਉ ਮਿਲਿਆ ਜਿਨ ਕਉ ਤੁਰ ਲਿਖ ਪਾਇਆ ਮਹੱਲਾ ਤੀਜਾ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ ਮਨ ਮੁਖਾਂ ਸਾਧਨਾ ਪਾਇਆ ਜਿਉਂ ਕਸਤੂਰੀ ਮਿਰਗ ਨਾ ਜਾਣੇ ਪਰਮ ਦਾ ਪਰਮ ਭੁਲਾਇਆ ਅੰਮ੍ਰਿਤ ਤਜ ਬਿਖ ਸੰਗ ਰਹੇ ਕਰਤੇ ਆਪ ਖਵਾਇਆ ਗੁਰਮੁਖ ਵਿਰਲੈ ਸੋਜੀ ਪਈ ਤਿੰਨਾ ਅੰਦਰ ਬ੍ਰਹਮ ਦਿਖਾਇਆ ਤਨ ਮਨ ਸੀਤਲ ਹੋਇਆ ਰਸਨਾ ਹਰ ਸਾਧ ਆਇਆ ਸ਼ਬਦ ਹੀ ਨਾ ਉਪਜੈ ਸ਼ਬਦ ਮੇਲ ਮਿਲਾਇਆ ਬਿਨ ਸ਼ਬਦ ਸਭ ਜਗ ਬੋਹਰਾਨਾ ਬਿਰਥਾ ਜਨਮ ਗਵਾਇਆ ਅੰਮ੍ਰਿਤ ਇੱਕੋ ਸ਼ਬਦ ਹੈ ਨਾਨਕ ਗੁਰਮੁਖ ਪਾਇਆ ਪੌੜੀ ਸੋ ਹਰ ਪੁਰਖ ਅਗੰਮ ਹੈ ਕਹੋ ਕਿਦ ਬਿਦ ਪਾਈ ਹੈ ਤਿਸ ਰੂਪ ਨਰੇਖ ਅਦ੍ਰਿਸ਼ਟ ਕਹੋ ਜਨ ਕਿਉਂ ਤਿਆਹੀ ਹੈ ਨਿਰੰਕਾਰ ਨਿਰੰਜਨ ਹਰ ਅਗਮ ਕਿਆ ਕਹਿ ਗੁਣ ਗਾਈਐ ਜਿਸ ਆਪ ਬਜਾਏ ਆਪ ਸੋ ਹਰ ਮਾਰਗ ਪਾਈਐ ਗੁਰਪੂਰੇ ਵੇਖਾਨਿਆ ਗੁਰ ਸੇਵਾ ਪਾਈਐ ਜਿਸ ਆਪ ਬਜਾਏ ਆਪ ਸੋ ਹਰ ਮਾਰਗ ਪਾਈਐ ਗੁਰਪੂਰੇ ਵੇਖਾਲਿਆ ਗੁਰ ਸੇਵਾ ਪਾਈਐ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਕਾਰ ਜੋ ਸਤਸੰਗ ਜੀਓ, ਸਤਿਬੁਰ ਜੀ ਅਪਾਰ ਬਖਸ਼ ਰਹਿਮਤ ਕਿਰਪਾ ਦਾ ਸਦਾ ਅੰਮ੍ਰਿਤ ਸਜ ਦੀਵਾਨਾਂ ਦੀਆਂ ਹਾਸੀਆਂ ਭਰੀਆਂ ਨੇ। ਨੇਤਨੇਮ ਅਨੁਸਾਰ ਬਾਣੀ ਦੇ ਪਾਠ ਉਪਰੰਤ ਦਾਸਾ ਕੀ ਵਾਰ ਦੇ ਕੀਰਤਨ ਸਰਵਣ ਕਰਕੇ ਰਾਸ ਪ੍ਰਾਪਤ ਕੀਤਾ। ਸਰਬੱਤ ਦੇ ਭਲੇ ਲਈ ਆਪ ਸਰਬੱਤ ਸੰਗਤਾਂ ਦੀ ਚੜ੍ਹਦੀ ਕਲਾ ਲਈ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਹੋਈ। ਸਤਿਗੁਰੂ ਨੇ ਪਵਿੱਤਰ ਹੁਕਮਨਾਮੇ ਬਖਸ਼ੇ ਜੋ ਆਪਾਂ ਸ਼ਰਧਾ ਨਾਲ ਸਰਵਣ ਕੀਤੇ ਨੇ। ਬਣੇ ਪ੍ਰੋਗਰਾਮ ਸਾਰੇ ਸਪਾਹ ਮੁਖਵਾਦ ਦੀ ਕਥਾ ਸਭ ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਜੀ ਆਪ ਨੂੰ ਸਰਵਣ ਕਰਾਉਣਗੇ। ਉਸ ਤੋਂ ਬੇਨਤੀ, ਪਹਿਲਾਂ ਬੇਨਤੀ ਕਿ ਅੱਜ ਇੱਕ ਹਫ਼ਤੇ ਲਈ ਬੱਚਿਆਂ ਦਾ ਕੈਂਪ ਲੱਗ ਰਿਹਾ, ਜਿਸ ਵਿੱਚ ਆਪ ਦੇ ਸਹਿਯੋਗ ਦੀ ਜ਼ਰੂਰਤ ਹੈ। ਬੱਚਿਆਂ ਦੇ ਲਈ ਲੰਗਰ ਕੀ ਆਦਿ ਵਗੈਰਾ ਦੀ ਸੇਵਾ ਹੋਣੀ ਆ। ਬੀਬੀਆਂ ਨੂੰ ਬੇਨਤੀ ਹੈ, ਸਮਾਂ ਬਣੇ ਤਾਂ ਜ਼ਰੂਰ ਸੇਵਾ ਵਿੱਚ ਸਹਿਯੋਗ ਬਖਸ਼ੋ। ਨਾਲ ਨਾਲ ਹੋਰ ਵੀ ਅਗਰ ਕਿਸੇ ਨੇ ਇਸ ਦਿਨਾਂ ਵਿੱਚ ਕਿਸੇ ਲੰਗਰ ਆਦਿ ਦੀ ਬੱਚਿਆਂ ਦੀ ਸੇਵਾ ਲੈਣੀ ਤਾਂ ਉਹ ਵੀ ਲੈ ਸਕਦੇ ਜੇ। ਸੋ ਆਓ ਹੁਣ ਸਰਵਣ ਕਰੀਏ ਅੱਜ ਦੇ ਮੁੱਖ ਭਾਗ ਦੀ ਕਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ

तुम ही सज्जन सुहेले, राखो राखन हार दयाला, नानक घर के गोले।

जुगो जुग टल चवर शतर तख्त दे मालक हाजरा हजूर जारा जहूर शब्द गुरु बाणी के बोहित अमृत के दाते दसा पातशाहियां दी जोत साहब सच्चे पातशाह सतगुरु श्री गुरु ग्रंथ साहब महाराज तिन्हां दी पावन पवित्र ते मुकद्दस हजूरी विच अमृत वेले तो सज्जे दवाना दियां हाजरियां भर रहे सन्मान योग सत्कार योग सतसंगी जनों सतगुरां ने बड़ी अपार बख्शिश रहमत कीती है आप सब गुरदेव दी पावन हजूरी विच जुड़ बैठ के सतगुर की अमृतमयी बाणी आसा की वार दे कीर्तन मेरे तो पहला गुरु करके रागी जथे पासों सरवण कर रहे सी। तो आओ सात संगत समा है सतगुरां दी अमृतमयी बाणी दी विचार दा सत्कार योग ज्ञानी जी ने गुरु चरणा विच सरबत दे भले दी अरदास करके जो अज दा पावन पवित्र मुखवाक आप जी नूं सरवण कराया है तिस दी विचार नूं आरंभण तों पहला फतेह दी सांझ पाईए जी। वाहिगुरु जी का खालसा वाहिगुरु जी की फतेह। पावन बचन राग सोरठ वार महला चौथा की विच चौथे गुरुदेव गुरु रामदास महाराज की रसना तो उचारण की हुई सोरठ की वार विचों है ते गुरु ग्रंथ साहब जी दे अंक 643 अते 44 दे उते ए पावन पवित्र मुखवाक सुभायमान है। सलोक गुरु अमरदास साहब दे ने पौड़ी गुरु रामदास साहब सच्चे पातशाह दी है। धन गुरु अमरदास महाराज ने बख्शिश की उन्होंने माया दे वरतारे का जिक्र करदिया ये बोल रखे ने भी माया वो शह है जिन्हें सारे संसार नू अपनी अपनात्व विखा के मोया होया है। मानो इदां दा ढोंग रचदी है भी जिवें आपां किसे नू ये कहीए भी असीं तेरे हाँ ते फिर उन्हों कलावे विच लै के खत्म कर दईए। महाराज कहिंदे माया दा वरतारा संसार उत्ते इदां वरत रहा है तो वह ऐसी मोहनी है। महाराज ने आख्या अपनात्त विखाउण वाली है मोह लैण वाली है भी ये दंदां तो बिना संसार नू खा जांदी है। वैसे आपां जदों कोई चीज छकदे हाँ ते छकण वास्ते दंदां दा होना बड़ा लाजमी है। दंद उस चीज नू चबाउंदे ने चबा के उस चीज नू आपां निगलदे हाँ अंदर लैके जाने हैं। पर कुछ सतगुरु सच्चे पातशाह महाराज कहिंदे ने चीजां ऐसियां हुंदियां ने जिन्हां नू सिद्धा निगलिया जांदा है। कुछ सर्प ऐसे हुंदे ने सप ऐसे हुंदे ने जिहड़े निगल लैंदे ने जिहड़े चबाउंदे नहीं हन ते निगल भी सबूता ही लैंदे ने दूजे जानवर नू। तो महाराज ने आख्या माया की खेड भी ऐसी है ये भी मनुख नू सबूतियां ही निगल लैंदी है दंदां तो बिना ही निगल लैंदी है सारे का सारा मनुख खा जांदी है। गुरदेव बख्शिश करदिआं वाक रखदे ने माया ममता मोहनी जिन विण दंता जग खाया जिसने की कीता है दंदां तो बिना संसार नू खा लिया है। कोई ऐसा नहीं है जिहड़ा इहदे प्रभाव तो मुक्त होवे बचिया होवे। ईवन महाराज बाणी दे विच धार्मिक लोकां बारे भी ये गल कहिंदे ने भी भावें उह पंडित ने पोथियां नू वाचन वाले ने पोथियां नू विचारन वाले ने
ਉਹ ਵੀ ਇਸ ਪ੍ਰਭਾਵ ਤੋਂ ਬਚੇ ਨਹੀਂ, ਪੋਥੀਆਂ ਵੀ ਉਹਨਾਂ ਨੂੰ ਬਚਾ ਨਹੀਂ ਸਕੀਆਂ ਮਾਇਆ ਦੇ ਪ੍ਰਭਾਵ ਤੋਂ। ਗੁਰਦੇਵ ਕਹਿੰਦੇ ਨੇ ਪੋਥੀਆਂ ਪੜ੍ਹਨਾ ਵੀ ਇੱਕ ਧੰਦਾ ਰਹਿ ਗਿਆ। ਬਚਨ ਮਹਾਰਾਜ ਨੇ ਬਾਣੀ ਵਿੱਚ ਦਰਜ ਕੀਤਾ, ਪੰਡਿਤ ਵਾਚੈ ਪੋਥੀਆਂ। ਪੰਡਿਤ ਕਿਹਨੂੰ ਵਾਚਦਾ ਹੈ? ਪੋਥੀਆਂ ਨੂੰ ਵਾਚਦਾ ਹੈ, ਧਾਰਮਿਕ ਕਿਤਾਬਾਂ ਨੂੰ ਵਾਚਦਾ ਹੈ। ਪੰਡਿਤ ਵਾਚੈ ਪੋਥੀਆਂ ਨਾ ਬੂਝੈ ਵਿਚਾਰ, ਪਰ ਅੰਦਰੋਂ ਗੁਣਹੀਣ ਕਰਕੇ ਜਿਹੜੀ ਉਸ ਪੋਥੀ ਦੀ ਵਿਚਾਰ ਹੈ ਜੋ ਕਿਹਾ ਜਾ ਰਿਹਾ ਹੈ ਉਹਨੂੰ ਕਦੀ ਵੀ ਬੁੱਝਦਾ ਨਹੀਂ, ਉਹਨੂੰ ਸਮਝਦਾ ਨਹੀਂ। ਤੋ ਖੇਡ ਕੈਸੀ ਬਣ ਗਈ ਫਿਰ ਪੋਥੀਆਂ ਵਾਚਣ ਦਾ ਅਰਥ ਕੀ ਹੋ ਗਿਆ? ਮਹਾਰਾਜ ਅਗਲੀ ਤੋਕ ਵਿੱਚ ਸਮਝਾਉਂਦੇ ਨੇ, ਆਖਿਆ ਅਨਕੋ ਮਤੀ ਦੇ ਚੱਲੈ ਮਾਇਆ ਕਾ ਵਪਾਰ। ਪੋਥੀ ਦੀ ਵਿਚਾਰ ਨੂੰ ਆਪ ਸਮਝਿਆ ਨਹੀਂ, ਪੜ੍ਹਿਆ ਤੇ ਦੂਜਿਆਂ ਨੂੰ ਮਤਾਂ ਦੇ ਕੇ ਮਾਇਆ ਕਾ ਵਪਾਰ ਕਰਦੇ ਨੇ। ਅਨਕੋ ਮਤੀ ਦੇ ਚੱਲੈ, ਆਪਣੇ ਜੀਵਨ ਵਿੱਚ ਉਸ ਪੋਥੀ ਨੂੰ ਲਾਗੂ ਨਹੀਂ ਕੀਤਾ, ਉਸ ਪੋਥੀ ਦੀ ਵਿਚਾਰ ਨੂੰ ਆਪਣੇ ਜੀਵਨ ਵਿੱਚ ਕਮਾਇਆ ਨਹੀਂ, ਦੂਜਿਆਂ ਨੂੰ ਮਤ ਦੇ ਗਏ। ਅਨਕੋ ਮਤੀ ਦੇ ਚੱਲੈ ਮਾਇਆ ਕਾ ਵਪਾਰ, ਤੋਂ ਮਾਇਆ ਕਾ ਜਿਹੜਾ ਵਪਾਰ ਹੈ ਉਹ ਚਲਾ ਲਿਆ ਪੋਥੀਆਂ ਦੇ ਸਿਰ ਉੱਤੇ। ਮਹਾਰਾਜ ਨੇ ਆਖਿਆ ਕਥਨੀ ਝੂਠੀ, ਕਥਨੀ ਜਿਹੜੀ ਹੈ ਉਹ ਝੂਠੀ ਹੋ ਗਈ, ਕਿਉਂਕਿ ਮਾਇਆ ਦੇ ਵਪਾਰੀ ਦੇ ਬੋਲ ਝੂਠੇ ਹੁੰਦੇ ਨੇ। ਹੁਣ ਜਿਹਨੂੰ ਸਿਰਫ ਮਾਇਆ ਨਾਲ ਮਤਲਬ ਹੈ, ਜਿਹਦੀ ਜ਼ਿੰਦਗੀ ਦਾ ਪਰਪਜ਼ ਕੇਵਲ ਮਾਇਆ ਰਹਿ ਗਿਆ, ਉਹ ਤੇ ਮੂੰਹ ਤੋਂ ਝੂਠ ਵੀ ਬੋਲੇਗਾ। ਤੋ ਮਹਾਰਾਜ ਨੇ ਆਖਿਆ ਕਥਨੀ ਝੂਠੀ, ਕਥਨੀ ਦਾ ਅਰਥ ਹੈ ਜੋ ਮੂੰਹ ਤੋਂ ਕਿਹਾ ਜਾ ਰਿਹਾ ਹੈ ਉਹ ਝੂਠਾ ਹੈ। ਜਗ ਭਵੈ, ਜਗਤ ਵਿੱਚ ਭਵ ਰਿਹਾ ਹੈ, ਭਟਕ ਰਿਹਾ ਹੈ। ਕਥਨੀ ਝੂਠੀ ਜਗ ਭਵੈ ਰਹਿਣੀ ਸ਼ਬਦ ਸੁਸਾਰ। ਗੁਰਦੇਵ ਨੇ ਆਖਿਆ ਅਸਲ ਵਿੱਚ ਜਿਹੜਾ ਸ਼ਬਦ ਸੀ, ਜਿਹੜਾ ਉੱਤਮ ਸੀ, ਜਿਹਨੇ ਇਹਨੂੰ ਟਿਕਾ ਦੇਣਾ ਸੀ, ਉਸ ਸ਼ਬਦ ਨੂੰ ਕਦੀ ਵੀ ਜੀਵਨ ਵਿੱਚ ਸਮਝਿਆ ਨਹੀਂ ਹੈ। ਤਾਂ ਤੇ ਮਹਾਰਾਜ ਹਜ਼ੂਰ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਆਖਿਆ ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾਂ ਜਗ ਖਾਇਆ। ਇਹਨੇ ਬਿਨਾਂ ਦੰਦਾਂ ਤੋਂ ਸੰਸਾਰ ਨੂੰ ਖਾ ਲਿਆ। ਕਿੰਨੇ ਰਿਸ਼ਤੇ ਖਾ ਜਾਂਦੀ ਹੈ, ਕਿੰਨਾ ਕੁਝ ਹੈ ਬੰਦੇ ਦਾ ਚੰਗਾ ਜੀਵਨ ਇਹ ਖਾ ਜਾਂਦੀ ਹੈ। ਬੰਦੇ ਦਾ ਜੀਵਨ ਉੱਤਮ ਨਹੀਂ ਰਹਿੰਦਾ, ਜੀਵਨ ਚੰਗਾ ਨਹੀਂ ਰਹਿੰਦਾ, ਤੋ ਸਾਰਾ ਕੁਝ ਇਹ ਬੰਦੇ ਦੇ ਅੰਦਰੋਂ ਇਨਸਾਨੀਅਤ ਖਾ ਜਾਂਦੀ ਹੈ। ਤੋ ਮਾਇਆ ਦੀ ਖੇਡ ਐਸੀ ਹੈ। ਇੱਥੇ ਇੱਕ ਬੇਨਤੀ ਮੈਂ ਜ਼ਰੂਰ ਕਰਾਂ, ਮਾਇਆ ਦਾ ਅਰਥ ਜਦੋਂ ਆਪਾਂ ਕਈ ਵਾਰ ਕਰਦੇ ਹਾਂ ਤੇ ਇਕੱਲੇ ਸਿੱਕੇ ਪੈਸੇ ਟਕੇ ਡਾਲਰ ਕਰ ਲੈਂਦੇ ਹਾਂ, ਨਹੀਂ ਐਸਾ ਨਹੀਂ ਹੈ। ਮਾਇਆ ਜੀਵਨ ਦਾ ਗੁਜ਼ਰਾਨ ਵੀ ਹੈ, ਇਸ ਤੋਂ ਬਿਨਾਂ ਜ਼ਿੰਦਗੀ ਦੀ ਗੱਡੀ ਚੱਲ ਨਹੀਂ ਸਕਦੀ। ਜਿੰਨੇ ਧਾਰਮਿਕ ਸਥਾਨ ਨੇ, ਧਾਰਮਿਕ ਅਦਾਰੇ ਨੇ, ਉਹ ਵੀ ਮਾਇਆ ਦੇ ਸਿਰ ਉੱਤੇ ਚੱਲ ਰਹੇ ਨੇ ਨਾ, ਮਾਇਆ ਤੋਂ ਬਿਨਾਂ ਗੱਡੀ ਨਹੀਂ ਚੱਲੇਗੀ। ਪਰ ਸਤਿਗੁਰੂ ਮਹਾਰਾਜ ਨੇ ਜਦੋਂ ਮਾਇਆ ਦੀ ਡੈਫੀਨੇਸ਼ਨ ਦਿੱਤੀ ਹੈ ਤੇ ਮਹਾਰਾਜ ਨੇ ਆਖਿਆ ਜੀਵਨ ਵਿੱਚ ਐਬ ਹਨ ਤੇ ਮਾਇਆ ਹੈ, ਜੀਵਨ ਵਿੱਚ ਐਬ ਹਨ ਤੇ ਮਾਇਆ ਹੈ। ਜਿਨ੍ਹਾਂ ਦੇ ਜੀਵਨ ਵਿੱਚ ਗੁਰੂ ਵਾਲੇ ਗੁਣ ਨੇ ਉਹਨਾਂ ਲਈ ਇਹ ਮਾਇਆ ਨਹੀਂ, ਉਹਨਾਂ ਦੀ ਮਾਇਆ ਵੀ ਪਵਿੱਤਰ ਹੁੰਦੀ ਹੈ। ਸਤਿਗੁਰੂ ਦੀ ਬਾਣੀ ਦਾ ਇੱਕ ਬਚਨ ਬੜਾ ਪਿਆਰਾ ਹੈ, ਵੇਖੋ ਆਪਾਂ ਖਾਂਦੇ ਵੀ ਹਾਂ, ਆਪਾਂ ਪਹਿਣਦੇ ਵੀ ਹਾਂ, ਆਪਾਂ ਗੱਡੀਆਂ ਉੱਤੇ ਚੜ੍ਹਦੇ ਵੀ ਹਾਂ, ਸਾਰੇ ਕੰਮ ਕਰਦੇ ਹਾਂ ਨਾ, ਆਖਰ ਸਾਰੀ ਚੀਜ਼ ਪਿੱਛੇ ਮਾਇਆ ਖਲੋਤੀ ਹੈ। ਪਹਿਨਣਾ, ਖਾਣਾ, ਕਿਸੇ ਗੱਡੀ ਉੱਤੇ ਚੜ੍ਹਨਾ, ਸਾਰੀ ਪਿੱਛੇ ਮਾਇਆ ਹੀ ਹੈ ਨਾ। ਤੋ ਮਹਾਰਾਜ ਇੱਕ ਬਚਨ ਬਾਣੀ ਵਿੱਚ ਬੜਾ ਪਿਆਰਾ ਰੱਖਦੇ ਨੇ, ਉਹ ਕਹਿੰਦੇ ਨੇ ਤਿਨਕਾ ਖਾਧਾ, ਤਿੰਨਾਂ ਦਾ ਖਾਧਾ ਹੋਇਆ ਜੋ ਉਹਨਾਂ ਨੇ ਖਾਧਾ। ਪੈਦਾ, ਪੈਦਾ ਦਾ ਅਰਥ ਹੈ ਜੋ ਉਹਨਾਂ ਨੇ ਤਨ ਉੱਤੇ ਪਾਇਆ ਹੋਵੇ, ਬੜਾ ਖੂਬਸੂਰਤ ਪਾਇਆ ਹੋਵੇ, ਬਹੁਤ ਸੋਹਣਾ ਉਹਨਾਂ ਨੇ ਤਨ ਉੱਤੇ ਕੱਪੜਾ ਪਾਇਆ ਹੋਵੇ, ਤੁਸੀਂ ਇਹ ਨਹੀਂ ਕਹਿ ਸਕਦੇ ਵੀ ਇਹ ਬੰਦਾ ਮਾਇਆ ਧਾਰੀ ਹੈ। ਹੁਣ ਦੋਵੇਂ ਪਾਸੇ ਮਹਾਰਾਜ ਨੇ ਗੱਲ ਕੀਤੀ, ਆਖਿਆ ਉਹਨੇ 36 ਪ੍ਰਕਾਰ ਦਾ ਪਦਾਰਥ ਵੀ ਖਾਧਾ ਹੋਵੇ ਤੇ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਇਹ ਬੰਦਾ ਤੇ ਬੜਾ ਮਾਇਆ ਧਾਰੀ ਹੈ, ਇਹ ਫਰਕ ਹੈ। ਤਿਨਕਾ ਖਾਧਾ, ਪੈਦਾ, ਮਾਇਆ, ਤਿੰਨ ਚੀਜ਼ਾਂ ਆ ਗਈਆਂ। ਉਹਨਾਂ ਦਾ ਖਾਇਆ, ਉਹਨਾਂ ਦਾ ਪਹਿਨਿਆ ਤੇ ਉਹਨਾਂ ਦੇ ਘਰੇ ਪਈ ਹੋਈ ਮਾਇਆ। ਅਗਲੀ ਪੰਕਤੀ ਵਿੱਚ ਮਹਾਰਾਜ ਕਹਿੰਦੇ ਸਭ ਪਵਿੱਤਰ ਹੈ, ਸਾਰਾ ਕੁਝ ਕੀ ਹੈ, ਪਵਿੱਤਰ ਹੈ, ਸਾਰਾ ਕੁਝ ਚੰਗਾ ਹੈ, ਉਹਨਾਂ ਦੀ ਮਾਇਆ ਵੀ ਚੰਗੀ।
ਉਹਨਾਂ ਦਾ ਖਾਧਾ ਵੀ ਚੰਗਾ, ਉਹਨਾਂ ਦਾ ਪਹਿਨਿਆ ਹੋਇਆ ਵੀ ਚੰਗਾ। ਮਹਾਰਾਜ ਕਿੰਨਾ ਦਾ? ਸਤਿਗੁਰ ਨੇ ਆਖਿਆ ਜੋ ਨਾਮ ਹਰ ਰਾਤੇ, ਜਿਹੜੇ ਅਸਲ ਵਿੱਚ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਵਿੱਚ ਰੱਤੇ ਪਏ ਨੇ, ਉਹਨਾਂ ਦਾ ਖਾਧਾ ਪੈਦਾ ਮਾਇਆ ਸਭ ਕੁਝ ਪਵਿੱਤਰ ਹੈ। ਤੇ ਜਿਨ੍ਹਾਂ ਨੇ ਰੱਬੀ ਨਾਮ ਨੂੰ ਭੁਲਾ ਦਿੱਤਾ, ਗੁਰੂ ਦੀ ਵਿਵੇਕ ਵਿਚਾਰ ਨੂੰ ਭੁਲਾ ਦਿੱਤਾ, ਉਹਨਾਂ ਦੀ ਹਰ ਚੀਜ਼ ਮਾਇਆ ਐਸੀ ਹੈ, ਸੱਪ ਦੀ ਨਿਆਈ ਜਿਹੜੀ ਉਹਨਾਂ ਨੂੰ ਖਾ ਜਾਵੇਗੀ, ਜਿਹੜੀ ਉਹਨਾਂ ਨੂੰ ਤਬਾਹ ਕਰ ਦੇਵੇਗੀ। ਤਾਂ ਮਹਾਰਾਜ ਨੇ ਮਾਇਆ ਦੀ ਪਰਿਭਾਸ਼ਾ ਦਿੱਤੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ। ਗੁਰਦੇਵ ਦਾ ਇੱਕ ਬਚਨ ਹੈ, ਆਖਿਆ ਮਾਇਆ ਭੋਲੇ ਸਿੱਧ ਫਿਰੈ। ਸਿੱਧ ਕਿਹਨੂੰ ਕਹਿੰਦੇ ਨੇ ਜੀ? ਜਿਹੜੇ ਬੜੀਆਂ ਕਰਾਮਾਤਾਂ ਦੇ ਆਪਣੇ ਆਪ ਨੂੰ ਮਾਲਕ ਸਮਝਦੇ ਨੇ। ਪਹਿਲਾਂ ਹੁੰਦਾ ਸੀ, ਅੱਜ ਵੀ ਅਸੀਂ ਕਈ ਵਾਰ ਇਹਨਾਂ ਭਰਮਾਂ ਵਿੱਚ ਰਹਿੰਦੇ ਹਾਂ ਵੀ ਕਿਸੇ ਬੰਦੇ ਵਿੱਚ ਕੋਈ ਖਾਸ ਪਾਵਰ ਹੁੰਦੀ ਹੈ। ਮਤਲਬ ਸਾਡੇ ਬੱਚੇ ਟੀਵੀ ਉੱਤੇ ਸਪਾਈਡਰਮੈਨ ਵੇਂਹਦੇ ਨੇ, ਉਹ ਟੀਵੀ ਉੱਤੇ ਕੋਈ ਬੈਟਮੈਨ ਵੇਂਹਦੇ ਨੇ, ਉਹ ਟੀਵੀ ਦੇ ਉੱਤੇ ਕੋਈ ਕਰਾਮਾਤੀ ਇੱਦਾਂ ਦੀ ਸਟੋਰੀ ਵੇਂਹਦੇ ਨੇ ਵੀ ਜਿਹਦੇ ਵਿੱਚ ਸਪਾਈਡਰਮੈਨ ਭੱਜਾ ਫਿਰਦਾ, ਉਹਦੇ ਹੱਥਾਂ ਦੇ ਵਿੱਚੋਂ ਜਾਲੇ ਨਿਕਲਦੇ ਨੇ, ਤੇ ਸਾਡੇ ਜਿਹੜੇ ਸਿਆਣੇ ਨੇ ਉਹ ਡੇਰਿਆਂ ਦੇ ਵਿੱਚ ਬੈਠੇ ਸਪਾਈਡਰਮੈਨ ਵੇਂਹਦੇ ਨੇ, ਜਿਹੜੇ ਧਰਮ ਦਾ ਚੋਲਾ ਪਾ ਕੇ ਬੈਠੇ ਹੋਏ ਨੇ ਵੀ ਇਹ ਕੁਝ ਕਰਨਗੇ। ਫਰਕ ਕੋਈ ਵੀ ਨਹੀਂ ਹੈ, ਦੱਸੋ ਕੋਈ ਫਰਕ ਹੈ? ਤੇ ਬੱਚਾ ਜਿਹੜਾ ਹੈ ਉਹ ਟੀਵੀ ਦੇ ਵਿੱਚ ਸਪਾਈਡਰਮੈਨ ਵੇਖ ਕੇ ਇੰਜੋਏ ਕਰ, ਹਾਲਾਂਕਿ ਬੱਚੇ ਨੂੰ ਇਸ ਗੱਲ ਦੀ ਸਮਝ ਜ਼ਰੂਰ ਹੈ ਵੀ ਇਹ ਸਿਰਫ ਇੱਕ ਮਨੋਰੰਜਨ ਹੈ, ਇੱਕ ਇੰਟਰਟੇਨ ਹੈ, ਅਸਲ ਵਿੱਚ ਕਿਸੇ ਬੰਦੇ ਦੇ ਹੱਥ ਵਿੱਚ ਕੋਈ ਇੱਦਾਂ ਦੀ ਤਾਕਤ ਨਹੀਂ ਹੈ, ਕੋਈ ਜਾਲੇ ਨਹੀਂ ਨਿਕਲਦੇ। ਪਰ ਜਦੋਂ ਅਸੀਂ ਗੁਰੂ ਦੇ ਸ਼ਬਦ ਨਾਲੋਂ ਟੁੱਟ ਜਾਂਦੇ ਹਾਂ ਤੇ ਜਿਹੜੇ ਡੇਰਿਆਂ ਦੇ ਵਿੱਚ ਚਿੱਟੇ ਚੋਲੇ ਪਾ ਕੇ ਸਪਾਈਡਰਮੈਨ ਬੈਠੇ ਨੇ, ਉਹਨਾਂ ਦੇ ਕੋਲੋਂ ਅਸੀਂ ਇਹ ਸਮਝਦੇ ਹਾਂ ਵੀ ਇਹ ਸਾਨੂੰ ਕੋਈ ਦੇ ਦੇਣਗੇ, ਇਹਨਾਂ ਕੋਲ ਕੋਈ ਕਰਾਮਾਤ ਹੈ, ਇਹਨਾਂ ਕੋਲ ਕੋਈ ਤਾਕਤ ਹੈ। ਨਹੀਂ, ਐਸਾ ਨਹੀਂ ਹੈ। ਤੋ ਇਹ ਬੜਾ ਪ੍ਰਚਾਰ ਵੀ ਹੁੰਦਾ ਹੈ ਵੀ ਫਲਾਨਿਆਂ ਦੇ ਕੋਲ ਕੋਈ ਐਸੀ ਤਾਕਤ ਹੈ। ਹਰ ਧਰਮ ਦੇ ਵਿੱਚ ਜਿਹੜਾ ਹੈ, ਕਈ ਵਾਰ ਜਿਹੜੇ ਕਲਟ ਨੇ, ਖਾਸ ਕਰਕੇ ਕਲਟ ਹੁੰਦਾ ਹੈ ਜਿੱਥੇ ਬੰਦੇ ਦੀ ਅੰਧ ਭਗਤੀ ਹੋ ਜਾਵੇ ਕਿਸੇ ਦੀ ਵੀ, ਉਹਨੂੰ ਕਲਟ ਕਹਿੰਦੇ ਨੇ। ਜਿਹਨੂੰ ਆਪਾਂ ਕਹਿੰਦੇ ਨਾ ਵੀ ਇਹ ਫਲਾਨਾ ਬੰਦਾ, ਇਹਦੇ ਫੋਲੋਅਰ ਬੜੇ ਹੋ ਗਏ, ਉਹ ਜਿਹੜੇ ਫੋਲੋਅਰ ਹੁੰਦੇ ਨੇ ਉਹ ਕਲਟ ਸਿਰਜ ਲੈਂਦੇ ਨੇ। ਉਹ ਅੱਜ ਕੱਲ੍ਹ ਕਲਾਕਾਰਾਂ ਦੇ ਪਿੱਛੇ ਵੀ ਸਿਰਜਿਆ ਜਾਂਦਾ। ਮੰਨ ਲਓ ਇੱਕ ਬੰਦਾ, ਇੱਕ ਕਲਾਕਾਰ ਦਾ ਕਲਟ ਹੈ, ਉਹਨਾਂ ਨੇ ਉਸ ਕਲਾਕਾਰ ਨੇ ਜਿਹੜੀ ਮੂੰਹ ਵਿੱਚੋਂ ਗੱਲ ਕੱਢ ਦਿੱਤੀ ਉਹਨਾਂ ਨੇ ਮੰਨ ਲੈਣੀ। ਰਾਜਨੀਤਿਕ ਪੋਲੀਟੀਕਲ ਬੰਦਿਆਂ ਦਾ ਕਲਟ ਹੈ, ਜਿਹੜੇ ਕਿਸੇ ਇੱਕ ਖਾਸ ਧਿਰ ਦੇ ਹੋ ਗਏ ਉਹਨਾਂ ਨੇ ਉਹਨੂੰ ਮੰਨ ਲਿਆ, ਉਹਨਾਂ ਨੇ ਉਹਨਾਂ ਦੇ ਮੂੰਹ ਦੀ ਗੱਲ ਮੰਨ ਲੈਣੀ ਹੈ। ਤੇ ਜਿਹੜੇ ਬਾਬਿਆਂ ਦੇ ਕਲਟ ਨੇ, ਉੱਥੇ ਵੀ ਖੇਡ ਐਸੀ ਹੈ ਵੀ ਬਾਬਾ ਜੀ ਨੇ ਜਿਹੜੀ ਗੱਲ ਕਹਿ ਦਿੱਤੀ ਉਹਨੂੰ ਮੰਨ ਲੈਣਾ ਹੈ। ਸੋ ਕਲਟ ਜਿਹੜੇ ਨੇ ਉਹ ਮਜ਼ਹਬਾਂ ਵਿੱਚ, ਧਰਮਾਂ ਵਿੱਚ, ਪੋਲੀਟੀਕਲ ਵਿੱਚ, ਸਮਾਜਿਕ, ਸੋਸ਼ਲ, ਕਈ ਕਲਟ ਨੇ ਸੋਸ਼ਲ ਸਮਾਜਿਕ ਵੀ ਨੇ। ਹੁਣ ਉੱਥੇ ਜਿਹੜੇ ਉਹ ਲੋਕ ਹੁੰਦੇ ਨੇ ਉਹਨਾਂ ਨੂੰ ਇੰਨੀ ਅੰਧ ਭਗਤੀ ਉਹਨਾਂ ਦੀ ਸੁਰਤ ਉੱਤੇ ਹਾਵੀ ਹੋ ਜਾਂਦੀ ਹੈ ਵੀ ਉਹ ਫਿਰ ਸੱਚ ਨੂੰ ਸੁਣ ਕੇ ਰਾਜ਼ੀ ਨਹੀਂ ਹੁੰਦੇ। ਜਿਵੇਂ ਇੱਕ ਦੋ ਐਗਜ਼ਾਮਪਲਾਂ ਨੇ ਇੰਡੀਆ ਦੇ ਵਿੱਚ ਬਹੁਤ ਵੱਡੇ ਬਾਬਿਆਂ ਦੀਆਂ, ਜਿਹੜੇ ਅੱਜ ਕੱਲ੍ਹ ਜੇਲ੍ਹਾਂ ਵਿੱਚ ਨੇ। ਇੱਕ ਆਸਾ ਰਾਮ, ਕਿੱਡਾ ਵੱਡਾ ਉਹਦਾ ਕਲਟ ਸੀ। ਜਿਹੜਾ ਆਸਾ ਰਾਮ ਸੀ ਉਹਦੇ ਫੋਲੋਅਰ ਬਹੁਤ ਜ਼ਿਆਦਾ ਨੇ ਇੰਡੀਆ ਵਿੱਚ। ਹੁਣ ਉਹ ਮੰਨਦੇ ਨੇ ਵੀ ਸਾਡਾ ਆਸਾ ਰਾਮ ਜਿਹੜਾ ਹੈ ਉਹ ਕੋਈ ਕ੍ਰਿਸ਼ਨ ਦਾ ਅਵਤਾਰ ਹੈ, ਕੋਈ ਇਹਦੇ ਵਿੱਚ ਕਰਾਮਾਤ ਹੈ, ਕੋਈ ਇਹਦੇ ਵਿੱਚ ਤਾਕਤ ਹੈ। ਹੁਣ ਉਸ ਕਲਟ ਵਿੱਚ ਜਾ ਕੇ ਤੁਸੀਂ ਇਹ ਕਹੋ ਵੀ ਨਹੀਂ, ਉਹਦੇ ਵਿੱਚ ਕੋਈ ਗੈਬੀ ਤਾਕਤ ਨਹੀਂ ਹੈ, ਕੋਈ ਸ਼ਕਤੀ ਨਹੀਂ ਹੁੰਦੀ, ਰੱਬ ਨੇ ਕਿਸੇ ਨੂੰ ਸਪਾਈਡਰਮੈਨ ਨਹੀਂ ਬਣਾਇਆ, ਨਾ ਉਹਨੇ ਧਾਰਮਿਕ ਬਣਾਇਆ, ਨਾ ਕੋਈ ਸੋਸ਼ਲ ਬਣਾਇਆ, ਤੇ ਜਿੰਨੇ ਉਹਦੇ ਫੋਲੋਅਰ ਨੇ ਜਿਹੜੇ ਮਿਲੀਅਨ ਬਿਲੀਅਨ ਵਿੱਚ ਹੋਣਗੇ ਉਹ ਕਹਿਣਗੇ ਨਹੀਂ, ਅਸੀਂ ਤੁਹਾਡੀ ਗੱਲ ਦੇ ਉੱਤੇ ਕੋਈ ਗੌਰ ਨਹੀਂ ਕਰਾਂਗੇ, ਸਾਡੇ ਬਾਬੇ ਨੇ ਤੇ ਆਹ ਕੀਤਾ, ਉਹਨੇ ਆਹ ਕੀਤਾ। ਉਹ ਉਂਗਲਾਂ ਤੇ ਗਣਾ ਕੇ ਤੁਹਾਨੂੰ ਆਸਾ ਰਾਮ ਦੀਆਂ ਕਰਾਮਾਤਾਂ ਦੱਸ ਦੇਣਗੇ ਵੀ ਹਾਂ, ਭਾਵੇਂ ਉਹ ਜੇਲ੍ਹ ਵਿੱਚ ਬੈਠਾ ਹੈ, ਉਹ ਵੀ ਲੋਕਾਂ ਦੇ ਕਲਿਆਣ ਲਈ ਬੈਠਾ ਹੈ। ਸਮਝੀ ਬੇਨਤੀ ਨੂੰ? ਹੁਣ ਇੱਦਾਂ ਹੀ ਤੁਸੀਂ ਪੰਜਾਬ ਵਾਲੇ ਬੰਨੇ ਆ ਜਾਓ। ਹੁਣ ਪਿੱਛੇ ਜੇ ਇੱਕ ਜਿਹੜਾ ਸਾਧ ਇਹਨਾਂ ਨੇ ਅੰਦਰ ਦਿੱਤਾ, ਜਿਹੜਾ ਸਿਰਸੇ ਵਾਲਾ ਸੀ ਰਾਮ ਰੀਮ, ਉਹਦਾ ਵੀ ਇੱਕ ਕਲਟ ਹੈ, ਉਹਦੇ ਵੀ ਉਹ ਫੋਲੋਅਰ ਨੇ। ਤੁਸੀਂ ਉਹਨਾਂ ਨੂੰ ਜਾ ਕੇ ਕਹੋ ਵੀ ਨਹੀਂ, ਬੰਦਾ ਜਿਹੜਾ ਹੈਗੇ ਉਹ ਸਾਡੇ ਹੀ ਸਿੱਖ ਭਰਾ ਸੀ ਪਹਿਲਾਂ, ਇਹ 'ਚ ਕੋਈ ਦੋ ਰਾਏ ਨਹੀਂ, ਜਿਹੜੇ ਉਹਨੂੰ ਫੋਲੋ ਕਰਨ ਵਾਲੇ ਨੇ ਸਾਡੇ ਆਪਣੇ ਪਰਿਵਾਰਾਂ ਦੇ ਬੱਚੇ ਨੇ। ਪਰ ਲੰਮਾ ਸਮਾਂ ਜਦੋਂ ਉਹਨਾਂ ਨੂੰ ਸੋਝੀ ਨਾ ਮਿਲੀ, ਸਮਝ ਨਾ ਮਿਲੀ, ਕੋਈ ਸਿਆਣਪ ਨਾ ਮਿਲੀ, ਕੁਝ ਜਿਹੜਾ ਹੈ ਅਸੀਂ ਉਹਨਾਂ ਨੂੰ ਦਰਕਾਰਿਆ, ਉਹ ਉਹਦੀ ਇੰਨੀ ਅੰਧ ਭਗਤੀ ਵਿੱਚ ਫਸ ਗਏ ਵੀ ਅੱਜ ਤੁਸੀਂ ਉਹਨਾਂ ਨੂੰ ਕਹੋ ਵੀ ਨਹੀਂ, ਉਹਦੇ ਵਿੱਚ ਕੋਈ ਤਾਕਤ ਨਹੀਂ ਹੈ, ਉਹ ਤੇ ਜੇਲ੍ਹ 'ਚ ਬੈਠਾ ਹੈ, ਉਹ ਤੇ ਐਸ਼ਾਂ ਕਰ ਰਿਹਾ ਸੀ, ਉਹ ਤੇ ਕਰਪਟ ਸੀ, ਉਹਨੇ ਕਿੰਨੇ ਜਿਹੜੇ ਕੁਕਰਮ ਨੇ ਉਹ ਡੇਰੇ ਦੇ ਵਿੱਚ ਕੀਤੇ, ਤੇ ਜਿਹੜੇ ਪਿੱਛੇ ਚੱਲਣ ਵਾਲੇ ਆਖਣਗੇ ਨਹੀਂ, ਇਹ ਤੇ ਸਾਡੇ ਬਾਬਾ ਜੀ ਜਿਹੜੇ ਨੇ ਉਹਨਾਂ ਦਾ ਪ੍ਰਤਾਪ ਹੈ, ਉਹਨਾਂ ਦੀ ਸ਼ਕਤੀ ਹੈ, ਉਹ ਕਈ ਤੁਹਾਨੂੰ ਗੱਲਾਂ ਬਾਤਾਂ ਬਣਾ ਕੇ ਉਹਦੀਆਂ ਦੱਸ ਦੇਣਗੇ। ਤੋ ਬੰਦਾ ਜਿੱਥੇ ਵੀ ਅੰਧ ਭਗਤੀ ਕਰ

ਬੰਦੇ ਇੱਕ ਪਰਸਨੈਲਿਟੀ ਦੇ ਪਿੱਛੇ ਤੁਰ ਪਏ, ਅਦਰਵਾਈਜ਼ ਨਹੀਂ ਹੋਵੇਗੀ। ਤੋ ਗੁਰਦੇਵ ਮਹਾਰਾਜ ਨੇ ਬਖਸ਼ਿਸ਼ ਕੀਤੀ ਵੀ ਜਿਹੜੀ ਮਾਇਆ ਹੈ ਇਹਨੇ ਐਸਾ ਪ੍ਰਭਾਵ ਪਾਇਆ ਵੀ ਜਿਹੜੇ ਆਪਣੇ ਆਪ ਨੂੰ ਕਰਾਮਾਤੀ ਸਿੱਧ ਖਵਾਉਣ ਵਾਲੇ ਸੀ ਨਾ, ਉਹ ਵੀ ਇਹ ਤੋਂ ਬਚ ਨਹੀਂ ਸਕੇ। ਉਹਨਾਂ ਨੇ ਵੀ ਆਪਣੇ ਉਸ ਹੰਕਾਰ ਵਿੱਚ ਲੋਕਾਂ ਨੂੰ ਪਰੇਸ਼ਾਨ ਕੀਤਾ। ਤੋ ਮਹਾਰਾਜ ਨੇ ਬਾਣੀ 'ਚ ਰੱਖਿਆ, ਮਾਇਆ ਭੁੱਲੇ ਸਿੱਧ ਫਿਰੈ, ਮਾਇਆ ਦੇ ਮੋਹ ਵਿੱਚ ਭੁੱਲੇ ਹੋਏ ਸਿੱਧ ਵੀ ਤੁਰੇ ਫਿਰਦੇ ਨੇ, ਸਮਾਧ ਨਾ ਲੱਗਿਆ ਸੁਭਾਏ। ਉਹਨਾਂ ਨੂੰ ਵੀ ਇਸ ਗੱਲ ਦੀ ਈਗੋ ਹੋ ਗਈ ਵੀ ਅਸੀਂ ਸਪਾਈਡਰਮੈਨ ਬਣ ਗਏ ਹਾਂ, ਸਾਡੇ ਕੋਲ ਕੋਈ ਵਿਸ਼ੇਸ਼ ਤਾਕਤਾਂ ਆ ਗਈਆਂ ਨੇ, ਵਿਸ਼ੇਸ਼ ਰੁਤਬਾ ਆ ਗਿਆ। ਮਹਾਰਾਜ ਨੇ ਆਖਿਆ ਉਹਨਾਂ ਨੇ ਵੀ ਰੱਬੀ ਇਬਾਦਤ ਵਾਲੇ ਬੰਨੇ ਆਪਣੇ ਮਨ ਨੂੰ ਨਹੀਂ ਲਾਇਆ। ਹੁਣ ਕਿਸੇ ਵਿੱਚ ਵੀ ਕੋਈ ਐਸੀ ਜਿਹਨੂੰ ਆਪਾਂ ਕਹਿ ਲਓ ਵੀ ਕੋਈ ਐਸੀ ਪਾਵਰ ਆ ਗਈ ਮੇਰੇ ਵਿੱਚ ਆ ਜਾਵੇ, ਤੁਹਾਡੇ ਵਿੱਚ ਆ ਜਾਵੇ, ਕਿਸੇ ਵਿੱਚ ਵੀ ਕੋਈ ਵੀ ਬੰਦਾ ਹੋਵੇ, ਅਸੀਂ ਤੇ ਸਾਨੂੰ ਤੇ ਖਿਮਾ ਕਰਿਓ, ਪਿੰਡ ਦਾ ਸਰਪੰਚ ਵੀ ਬੰਦਾ ਬਣ ਜਾਵੇ ਨਾ ਤੇ ਉਹ ਪਿੰਡ ਨੂੰ ਕੀ ਮਿਸਦਾ। ਤੇ ਜਿਹਦੇ ਕੋਲ ਕੋਈ ਐਸੀ ਪਾਵਰ ਆ ਗਈ ਜਿਹਨੂੰ ਤੁਸੀਂ ਕਹਿੰਦੇ ਹੋ ਕੋਈ ਸੁਪਰੀਮ ਪਾਵਰ, ਕੋਈ ਗੋਡ ਨੇ, ਕੋਈ ਰੱਬ ਨੇ ਦੇ ਦਿੱਤੀ, ਉਹ ਦੁਨੀਆਂ ਦੇ ਨਾਲ ਕੀ ਕਰੇਗਾ? ਅੰਦਾਜ਼ਾ ਲਾ ਕੇ ਵੇਖੋ। ਇੱਕ ਨਿੱਕੀ ਜਿਹੀ ਸੰਸਥਾ ਹੁੰਦੀ ਹੈ, ਨਿੱਕਾ ਜਿਹਾ ਕੋਈ ਥਾਂ ਹੈ, ਜੇ ਉੱਥੋਂ ਦਾ ਵੀ ਕੋਈ ਮੁਖੀ ਹੈ ਤੇ ਉਹਦੀ ਪਾਵਰ ਵੇਖੋ ਕਿੰਨੀ ਹੁੰਦੀ, ਉਹਦੇ ਦਾਇਰੇ ਵਿੱਚ ਕਿੰਨੀ ਆਪਣੀ ਚਲਾਉਂਦਾ ਹੈ। ਈਵਨ ਜੇ ਸਾਡੇ ਵਰਗੇ ਸਟੇਜ ਤੇ ਬੈਠਣ ਦੀ ਪਾਵਰ ਹੀ ਹੈ ਤੇ ਸਾਡੇ ਵਰਗੇ ਕਿਹੜਾ ਘੱਟ ਕਰਦੇ ਨੇ। ਮਤਲਬ ਜਿੱਥੇ ਵੀ ਪਾਵਰ ਇਸਟੈਬਲਿਸ਼ ਹੁੰਦੀ ਹੈ, ਜਿੱਥੇ ਵੀ ਤਾਕਤ ਆਉਂਦੀ ਹੈ, ਫਿਰ ਬੰਦਾ ਕਹਿੰਦਾ ਹੈ ਇਸ ਤਾਕਤ ਦੇ ਸਿਰ ਉੱਤੇ ਮੈਂ ਜਾਇਜ਼ ਤੇ ਨਜਾਇਜ਼ ਸਾਰਾ ਕੁਝ ਕਰਾਂ। ਤੇ ਜੇ ਰੱਬ ਨੇ ਕਿਸੇ ਖਾਸ ਬੰਦੇ ਨੂੰ ਏਦਾਂ ਦੀ ਕੋਈ ਗੈਬੀ ਤਾਕਤ ਦੇ ਦਿੱਤੀ ਜਿਹਨੂੰ ਅਸੀਂ ਕਈ ਵਾਰ ਮੰਨ ਵੀ ਲੈਂਦੇ ਹਾਂ, ਸਾਡਾ ਵਿਚਾਰ ਵੀ ਜਿਹੜਾ ਹੈ ਉਦੋਂ ਨੂੰ ਤੁਰ ਪੈਂਦਾ, ਤੁਸੀਂ ਵੇਖੋ ਫਿਰ ਉਹ ਬੰਦਾ ਕੀ ਕਰੇਗਾ? ਉਹ ਬੰਦਾ ਕਿਸੇ ਨੂੰ ਲਾਗੇ ਥੋੜ੍ਹਾ ਲੱਗਣ ਦੇਵੇਗਾ। ਤੋ ਮਹਾਰਾਜ ਨੇ ਬਖਸ਼ਿਸ਼ ਕੀਤੀ ਬਾਣੀ ਵਿੱਚ, ਆਖਿਆ ਤੀਨ ਲੋ ਵਿਆਪਤ ਹੈ ਅਧਕ ਰਹੀ ਲਪਟਾਏ, ਬਿਨ ਗੁਰ ਮੁਕਤ ਨਾ ਪਾਈਏ ਨਾ ਦੁਬਦਾ ਮਾਇਆ ਜਾਏ। ਮਾਇਆ ਕਿਸ ਨੂੰ ਆਖੀਏ, ਕਿਆ ਮਾਇਆ ਕਰਮ ਕਮਾਏ, ਮਾਇਆ ਕਿਹਨੂੰ ਕਿਹਾ ਜਾਂਦਾ ਹੈ, ਮਾਇਆ ਦੇ ਲੱਛਣ ਕੀ ਹੁੰਦੇ ਨੇ, ਮਾਇਆ ਦਾ ਅਰਥ ਕੀ ਹੈ? ਬਾਬੇ ਨੇ ਸਵਾਲ ਕੀਤਾ, ਆਖਿਆ ਮਾਇਆ ਕਿਸ ਨੂੰ ਆਖੀਏ, ਕਿਆ ਮਾਇਆ ਕਰਮ ਕਮਾਏ? ਤੇ ਜਵਾਬ ਇਹ ਦਿੱਤਾ ਵੀ ਦੁੱਖ ਸੁੱਖ ਇਹ ਜੀਓ ਵੱਧ ਹੈ ਹੋਮੈ ਕਰਮ ਕਮਾਏ। ਆਹ ਹੈ ਮਾਇਆਧਾਰੀ ਦੀ ਨਿਸ਼ਾਨੀ। ਮਾਇਆ ਦੀ ਡੈਫੀਨੇਸ਼ਨ ਕੀ ਹੈ ਬਾਣੀ ਵਿੱਚੋਂ ਸਮਝੀਏ ਨਾ, ਮਾਇਆ ਕਿਸ ਨੂੰ ਆਖੀਏ ਸਵਾਲ ਹੈ ਨਾ ਗੁਰੂ ਅਮਰਦਾਸ ਸਾਹਿਬ ਨੇ ਕੀਤਾ, ਮਾਇਆ ਕਿਸ ਨੂੰ ਆਖੀਏ? ਆਖਿਆ ਮਹਾਰਾਜ ਮਾਇਆ ਕਿਹਨੂੰ ਕਿਹਾ ਜਾਂਦਾ ਹੈ, ਕਿਆ ਮਾਇਆ ਕਰਮ ਕਮਾਏ, ਮਾਇਆ ਦੇ ਲੱਛਣ ਕੀ ਨੇ, ਇਹਦੇ ਕਰਮ ਕੀ ਨੇ? ਤੋ ਬਾਬਾ ਜੀ ਜਵਾਬ ਦਿੰਦੇ ਨੇ, ਦੁੱਖ ਸੁੱਖ ਇਹ ਜੀਓ ਵੱਧ ਹੈ ਹੋਮੈ ਕਰਮ ਕਮਾਏ। ਮਾਇਆ ਦੇ ਪ੍ਰਭਾਵ ਹੇਠ ਬੰਦਾ ਦੁੱਖ ਦੀ ਨਿਵਿਰਤੀ ਅਤੇ ਸੁੱਖ ਦੀ ਤ੍ਰਿਸ਼ਨਾ ਵਿੱਚ ਬੱਝਾ ਰਹਿੰਦਾ, ਇਹਨੂੰ ਮਾਇਆ ਕਹਿੰਦੇ ਨੇ। ਦੁੱਖ ਦੀ ਨਿਵਿਰਤੀ ਚਾਹੀਦੀ ਹੈ ਤੇ ਸੁੱਖ ਦੀ ਪ੍ਰਾਪਤੀ ਚਾਹੀਦੀ ਹੈ, ਇਹੋ ਮਾਇਆ ਹੈ। ਤੇ ਹੋਮੇ ਵਾਲੇ ਬੰਦਾ ਕਰਮ ਕਮਾਉਂਦਾ, ਹੰਕਾਰ ਇਗਸਟਿਕ ਹੋ ਕੇ ਬੰਦਾ ਜੀਂਦਾ ਹੈ, ਉਹਨੂੰ ਮਾਇਆਧਾਰੀ ਆਪਾਂ ਕਹਿੰਦੇ। ਤੋ ਮਹਾਰਾਜ ਨੇ ਅੱਜ ਬਖਸ਼ਿਸ਼ ਕੀਤੀ, ਆਖਿਆ ਮਾਇਆ ਮਮਤਾ ਮੋਹਣੀ, ਜਿਨ ਵਿਣ ਦੰਤਾਂ ਜਗ ਖਾਇਆ, ਮਨਮੁਖ ਖਾਧੇ ਗੁਰਮੁਖ ਉੱਭਰੇ। ਮਨਮੁਖ ਖਾਧੇ ਗਏ, ਮਨ ਪਿੱਛੇ ਚੱਲਣ ਵਾਲਿਆਂ ਨੂੰ ਮਾਇਆ ਖਾ ਗਈ, ਤੇ ਜਿਨ੍ਹਾਂ ਨੇ ਗੁਰੂ ਦੀ ਮੱਤ ਲੈ ਲਈ ਉਹ ਉੱਭਰ ਆਏ, ਉਹ ਬਚ ਗਏ। ਮਨਮੁਖ ਖਾਧੇ ਗੁਰਮੁਖ ਉੱਭਰੇ, ਜਿੰਨੀ ਸੱਚ ਨਾਮ ਚੇਤ ਲਾਇਆ। ਜਿਨ੍ਹਾਂ ਨੇ ਸੱਚੇ ਨਾਮ ਵਿੱਚ ਗੁਰੂ ਦੀ ਸੱਚੀ ਵਿਚਾਰ ਵਿੱਚ ਆਪਣਾ ਚੇਤ ਲਾ ਲਿਆ। ਅੱਗੇ ਮਹਾਰਾਜ ਕੀ ਕਹਿੰਦੇ ਨੇ, ਆਖਿਆ ਬਿਨ ਨਾਮ ਹੈ ਗੁਰੂ ਦੀ ਵਿਚਾਰ ਤੋਂ ਬਿਨਾਂ, ਨਾਮ ਦਾ ਅਰਥ ਹੈ ਗੁਰੂ ਦੇ ਥੋਟ ਤੋਂ ਬਿਨਾਂ। ਤੋ ਨਾਮ ਜਦੋਂ ਵੀ ਸ਼ਬਦ ਆਵੇ ਨਾ, ਉਲਝਣ ਦੀ ਲੋੜ ਨਹੀਂ ਹੈ। ਨਾਮ ਦਾ ਅਰਥ ਹੈ ਗੁਰੂ ਦਾ ਥੋਟ, ਗੁਰੂ ਦਾ ਵਿਚਾਰ, ਇਹੋ ਹੀ ਅਰਥ ਨੇ ਇਹਦੇ। ਬਿਨ ਨਾਮ ਹੈ ਜਗ ਕਮਲਾ ਫਿਰੈ, ਉਸ ਥੋਟ ਤੋਂ ਬਿਨਾਂ ਸੰਸਾਰ ਕਮਲਿਆਂ ਵਾਲਾ ਵਿਹਾਰ ਕਰ ਰਿਹਾ, ਉਸ ਵਿਚਾਰ ਤੋਂ ਬਿਨਾਂ ਸੰਸਾਰ ਕਮਲਿਆਂ ਵਾਲਾ ਵਿਹਾਰ ਕਰ ਰਿਹਾ। ਬਿਨ ਨਾਮ ਹੈ ਜਗ ਕਮਲਾ ਫਿਰੈ, ਗੁਰਮੁਖ ਨਦਰੀ ਆਇਆ। ਜਦੋਂ ਤੁਸੀਂ ਗੁਰੂ ਦੇ ਸਨਮੁਖ ਹੋਵੋਗੇ, ਤੁਹਾਨੂੰ ਪਤਾ ਲੱਗੇਗਾ ਗੁਰੂ ਦੇ ਥੋਟ ਤੋਂ ਬਿਨਾਂ, ਉਹਦੇ ਨਾਮ ਤੋਂ ਬਿਨਾਂ ਸੰਸਾਰ ਦਾ ਜਿਹੜਾ ਐਟੀਟਿਊਡ ਹੈ ਉਹ ਕਮਲਿਆਂ ਵਾਲਾ ਹੈ, ਵਿਹਾਰ ਜਿਹੜਾ ਹੈ ਉਹ ਪਾਗਲਾਂ ਵਾਲਾ ਹੈ। ਮੈਂ ਪਿਛਲੇ ਦਿਨੀ ਇੱਕ ਬੇਨਤੀ ਕੀਤੀ ਸੀ, ਮੇਰੇ ਖਿਆਲ ਪਿਛਲੇ ਐਤਵਾਰ ਦੀ ਦੀਵਾਨ ਸੀ, ਤੇ ਮੈਂ ਉਹਨੂੰ ਕਥਾ ਦੀ ਪ੍ਰੰਭਤਾ ਕੀਤੀ ਤੇ ਸਤਿਗੁਰ ਦਾ ਸ਼ਬਦ ਸੀ ਪਿਛਲੇ ਐਤਵਾਰ। ਮਹਾਰਾਜ ਨੇ ਉਹਦੇ ਵਿੱਚ ਕਿਹਾ ਸੀ, ਜੋ ਜੋ ਦਿਸ ਹੈ ਸੋ

0: ਸੋ ਰੋਗੀ ਤੇ ਮੈਂ ਅਰਜ਼ੀ ਕੀਤੀ ਸੀ ਸੰਗਤ ਦੇ ਚਰਨਾਂ ਵਿੱਚ। ਕਈ ਵਾਰ ਨਾ ਜਦੋਂ ਤੁਸੀਂ ਆਪਣੇ ਰਿਸ਼ਤਿਆਂ ਨੂੰ ਮੇਨਟੇਨ ਰੱਖਣਾ ਹੁੰਦਾ ਕਿਸੇ ਨਾਲ ਤੇ ਆਪਾਂ ਉਹਦੀਆਂ ਕੁਝ ਆਦਤਾਂ ਤੇ ਕੁਝ ਸੁਭਾਅ ਦੀਆਂ ਜਿਹੜੀਆਂ ਖਸਲਤਾਂ ਹੁੰਦੀਆਂ ਨੇ, ਕੁਝ ਔਗਣ ਜਿਹੜੇ ਹੁੰਦੇ ਨੇ, ਉਹਨਾਂ ਨੂੰ ਦਰਕਿਨਾਰ ਕਰ ਦਿੰਦੇ ਵੀ ਚਲੋ ਜੇ ਆਪਾਂ ਔਗਣ ਚ ਤਾਰਨ ਲੱਗ ਪਏ ਤੇ ਇਹ ਕਿਤੇ ਰਿਸ਼ਤਾ ਹੀ ਖਤਮ ਨਾ ਹੋ ਜਾਵੇ। ਰਿਸ਼ਤੇ ਚੱਲਦੇ ਹੀ ਇੱਦਾਂ ਨੇ ਤੇ ਅਸੀਂ ਕਿਸੇ ਬੰਦੇ ਨੂੰ ਕੁਝ ਕਹਿਣਾ ਵੀ ਹੋਵੇ ਤੇ ਉਹਦੇ ਵਿੱਚ ਵੀ ਆਪਾਂ ਇੱਕ ਸੰਭਾਵਨਾ ਰੱਖਦੇ ਹਾਂ। ਮਤਲਬ ਸੰਭਾਵਨਾ ਕਿਹੜੀ ਰੱਖਦੇ ਹਾਂ, ਮੰਨ ਲਓ ਤੁਹਾਡੇ ਸਾਹਮਣੇ ਪਾਗਲ ਬੰਦੇ ਬੈਠੇ ਨੇ, ਤੁਸੀਂ ਕਿਸੇ ਪਾਗਲਾਂ ਦੀ ਸਭਾ ਵਿੱਚ ਗਏ, ਉਹਨਾਂ ਨੂੰ ਤੁਸੀਂ ਇਹ ਕਹਿ ਕੇ ਸੰਬੋਧਨ ਕਦੀ ਨਹੀਂ ਹੋਵੋਗੇ ਵੀ ਤੁਸੀਂ ਪਾਗਲ ਹੋ, ਕਦੀ ਵੀ ਨਹੀਂ ਹੋਵੋਗੇ। ਆਪਾਂ ਇੱਕ ਸੰਭਾਵਨਾ ਰੱਖਾਂਗੇ ਵੀ ਦੁਨੀਆਂ ਦਾ ਕੁਝ ਹਿੱਸਾ ਕੀ ਹੈ, ਪਾਗਲ ਹੈ, ਦੁਨੀਆਂ ਦਾ ਕੁਝ ਹਿੱਸਾ ਕੀ ਹੈ, ਰੋਗੀ ਹੈ। ਆਪਾਂ ਨਹੀਂ ਕਹੀਦੇ ਕਈ ਵਾਰ ਵੀ ਬਹੁਤੇ ਬੰਦੇ ਤੇ ਇੱਥੇ ਰੋਗੀ ਤੁਰੇ ਫਿਰਦੇ ਨੇ। ਹੁਣ ਜਦੋਂ ਆਪਾਂ ਬਹੁਤੇ ਕਹਿ ਦਿੱਤਾ, ਪਰਸੈਂਟੇਜ ਨਾ ਦਿੱਤੀ ਵੀ ਕਿੰਨੇ ਬੰਦੇ, 60, 70, 80 ਕਿੰਨੇ, ਉਹ ਪਰਸੈਂਟੇਜ ਨਾ ਦੇਣ ਦਾ, ਪਰਸੈਂਟੇਜ ਦੇਣ ਦਾ ਕਾਰਨ ਇਹ ਹੁੰਦਾ ਏ ਵੀ ਜੇ ਕਿਸੇ ਨੂੰ ਗੱਲ ਸਮਝਾਉਣੀ ਹੋਵੇ ਤੇ 10-20% ਜਿਹੜੀ ਹੈ ਉਹ ਚੀਜ਼ ਰੱਖ ਲਓ, ਆਪਾਂ ਉਹ ਮੂੰਹ ਮਲਾਜਾ ਕਹਿ ਲਓ। ਪਰ ਜਦੋਂ ਨਾ ਗੁਰੂ ਸਾਹਿਬ ਨੇ ਬਾਣੀ 'ਚ ਗੱਲ ਆਖੀ, ਉਹਨਾਂ ਕੋਈ ਮੂੰਹ ਮਲਾਜਾ ਨਹੀਂ ਰੱਖਿਆ। ਉਹਨਾਂ ਆਖਿਆ ਵੀ ਮੈਂ ਇਹ ਕਹਿ ਰਿਹਾ ਵੀ ਜਿਹਦੇ ਕੋਲ ਗੁਰੂ ਦੀ ਵਿਚਾਰ ਨਹੀਂ ਹੈਗੀ ਉਹ ਬੰਦਾ, ਹਰ ਬੰਦਾ ਰੋਗੀ ਹੈ, ਹਰ ਬੰਦਾ ਹੀ ਉਹ ਕੀ ਹੈ, ਰੋਗੀ ਹੈ। ਉਹਨੂੰ ਕਿਹੜੇ ਰੋਗ ਚਿੰਬੜੇ ਹੋਏ ਨੇ? ਹੁਣ ਕਿਸੇ ਨੂੰ ਬਾਹਰੀ ਰੋਗ ਹੁੰਦੇ ਨੇ, ਬਾਹਰੀ ਰੋਗ, ਕਿਸੇ ਨੂੰ ਸ਼ੂਗਰ ਹੋ ਸਕਦੀ ਹੈ, ਕਿਸੇ ਨੂੰ ਹੋਰ ਸਰੀਰ ਦਾ ਕੋਈ ਰੋਗ ਹੋ ਸਕਦਾ, ਜਿਹੜੇ ਬਾਹਰੀ ਪ੍ਰਤੱਖ ਰੂਪ ਵਿੱਚ ਸਾਨੂੰ, ਜਿਹਨੂੰ ਤੁਸੀਂ ਸਮਝ ਸਕਦੇ ਹੋ ਵੀ ਫਲਾਨਾ ਬੰਦਾ ਰੋਗੀ ਹੈ। ਪਰ ਕੁਝ ਰੋਗ ਐਸੇ ਹੁੰਦੇ ਨੇ ਜਿਹੜੇ ਤੁਹਾਨੂੰ ਨਜ਼ਰ ਨਹੀਂ ਆਉਂਦੇ, ਇੱਦਾਂ ਦੇ ਰੋਗ ਵੀ ਹੈਗੇ ਨੇ ਨਾ, ਤੇ ਜਿਹੜੇ ਤੁਹਾਨੂੰ ਲੱਗਦੇ ਹੀ ਨਹੀਂ। ਕਈ ਵਾਰ ਅੰਦਰੇ ਅੰਦਰੀ ਕੋਈ ਏਡਾ ਰੋਗ ਹੁੰਦਾ ਹੈ ਤੁਹਾਨੂੰ ਨਜ਼ਰ ਹੀ ਨਹੀਂ ਆਇਆ, ਇੱਕੋ ਦਮ ਜਦੋਂ ਬਲਾਸਟ ਹੀ ਹੋਇਆ ਉਹਦਾ, ਫਿਰ ਪਤਾ ਲੱਗਾ ਵੀ ਅੱਛਾ ਬੰਦੇ ਦੇ ਅੰਦਰ ਆਹ ਰੋਗ ਵੀ ਹੈਗਾ ਸੀ, ਜਿਹੜਾ ਕਦੀ ਡਾਇਗਨੋਜ਼ ਹੀ ਨਹੀਂ ਹੋ ਪਾਇਆ। ਮਹਾਰਾਜ ਨੇ ਪਤਾ ਕੀ ਆਖਿਆ? ਆਖਿਆ ਵੀ ਨਾਮ ਤੋਂ ਬਿਨਾਂ, ਗੁਰੂ ਦੇ ਥੌਟ ਤੋਂ ਬਿਨਾਂ ਇੱਥੇ ਸਾਰਾ ਸੰਸਾਰ ਕਮਲਾ ਹੀ ਤੁਰਿਆ ਫਿਰਦਾ। ਤੇ ਕਮਲਿਆਂ ਦੀ ਇੱਕ ਗੱਲ ਹੁੰਦੀ ਹੈ ਵੀ ਕਦੀ ਨਹੀਂ ਮੰਨਦੇ ਵੀ ਅਸੀਂ ਕੌਣ ਆ, ਕਮਲੇ ਆ। ਤੁਸੀਂ ਪਾਗਲਖਾਨੇ ਚਲੇ ਜਾਓ, ਪਾਗਲਖਾਨੇ ਵਿੱਚ ਵੱਖ ਵੱਖ ਸੁਭਾਅ ਵਾਲੇ ਪਾਗਲ ਹੁੰਦੇ ਨੇ। ਹਰ ਪਾਗਲ ਰੋੜਾ ਨਹੀਂ ਮਾਰਦਾ, ਹਰ ਪਾਗਲ ਇੱਟ ਨਹੀਂ ਮਾਰਦਾ, ਪਾਗਲ ਵੀ ਕਈ ਤਰ੍ਹਾਂ ਦੇ ਹੁੰਦੇ ਨੇ। ਮੰਨ ਲਓ ਇੱਕ ਕੋਈ ਲੜਕਾ ਸੀ, ਉਹ ਕਿਸੇ ਲੜਕੀ ਨੂੰ ਪਸੰਦ ਕਰਦਾ ਸੀ, ਉਹਦਾ ਉਹਦੇ ਨਾਲ ਵਿਆਹ ਨਹੀਂ ਹੋ ਸਕਿਆ। ਆਮ ਇਹ ਪ੍ਰਚਲਿਤ ਜੀ ਗੱਲ ਹੈ, ਮੈਂ ਤਾਂ ਸਿਰਫ ਬੇਨਤੀ ਕਰ ਰਿਹਾ। ਅੱਛਾ, ਕਿਸੇ ਨੇ ਕਿਹਾ ਜੀ ਇਹ ਪਾਗਲ ਹੋ ਗਿਆ, ਵੀ ਇਹ ਉਹ ਸ਼ੌਕ ਜਿਹੜਾ ਸੀ ਨਾ, ਜਿਹੜਾ ਉਹ ਨੋਹ ਵਾਲਾ ਗੱਲ ਸੀ ਵੀ ਕੁੜੀ ਨੇ ਕਹਿ ਦਿੱਤਾ ਵੀ ਨਹੀਂ, ਇਹ ਝੱਲ ਨਹੀਂ ਸਕਿਆ, ਇਸ ਕਰਕੇ ਪਾਗਲ ਹੋ ਗਿਆ। ਹੁਣ ਉਹ ਪੱਥਰ ਇੱਟੇ ਨਹੀਂ ਮਾਰ ਰਿਹਾ, ਰੋੜੇ ਨਹੀਂ ਮਾਰ ਰਿਹਾ, ਪਰ ਉਹਦਾ ਵਿਹਾਰ ਕਿਹੜਾ ਹੋ ਗਿਆ? ਉਹਦਾ ਵਿਹਾਰ ਹੋਰ ਰੂਪ ਦਾ ਹੈ। ਇੱਕ ਬੰਦਾ ਬੜਾ ਫਰਸਟ੍ਰੇਟ ਸੀ, ਉਹ ਪਾਗਲ ਹੋ ਗਿਆ, ਉਹ ਸੜਕ ਤੇ ਪਿਆ ਹੋਇਆ, ਪੱਥਰ ਚੁੱਕ ਕੇ ਕਿਸੇ ਨੂੰ ਮਾਰ ਦਿੰਦਾ, ਆਪਾਂ ਕਹਿੰਦੇ ਇਹ ਵੀ ਬੰਦਾ ਕੌਣ ਹੋ ਗਿਆ, ਪਾਗਲ ਹੋ ਗਿਆ। ਅੱਜ ਜਦੋਂ ਨਾ 47, ਜਿਹਨੂੰ ਆਜ਼ਾਦੀ ਦਿਵਸ ਆਪਾਂ ਕਹਿੰਦੇ ਹਾਂ, ਉਹ ਕਾਲਾ ਦੌਰ ਸੀ ਜਦੋਂ ਪੰਜਾਬ ਦਾ ਉਜਾੜਾ ਹੋਇਆ, ਲੱਖਾਂ ਹਿੰਦੂ, ਮੁਸਲਮਾਨ, ਸਿੱਖ ਜਿਹੜੇ ਨੇ ਉਹ ਮਾਰੇ ਗਏ, ਦੋਵੇਂ ਪਾਸਿਓਂ ਹੀ ਇਹ ਵਰਤਾਰਾ ਜਿਹੜਾ ਹੈ ਉਹ ਵਾਪਰਿਆ। ਲਾਸ਼ਾਂ ਦੇ ਉੱਤੇ ਦੋ ਮੁਲਕ ਜਿਹੜੇ ਨੇ ਉਹ ਡਿਵਾਈਡ ਹੋਏ, ਤੇ ਸਾਡੇ ਬਜ਼ੁਰਗ ਇਹਨੂੰ ਕਹਿੰਦੇ ਹੁੰਦੇ ਸੀ ਕਾਲਾ ਦੌਰ, 47 ਦਾ ਜਿਹੜਾ ਦੌਰ ਸੀ ਇਹਨੂੰ ਕੀ ਕਹਿੰਦੇ ਸੀ, ਕਾਲੇ ਦਿਨ। ਅੱਜ ਵੀ ਜਿਹੜੇ ਪੁਰਾਣੇ ਬਜ਼ੁਰਗ ਨੇ, ਜਿਨ੍ਹਾਂ ਨੇ ਉਹ ਵਰਤਾਰੇ ਅੱਖਾਂ ਨਾਲ ਵੇਖੇ ਨੇ, ਉਹ ਕਹਿੰਦੇ ਨੇ ਕਾਹਦੀ ਆਜ਼ਾਦੀ ਹੈ, ਲੱਖਾਂ ਦੀ ਤਾਦਾਦ ਵਿੱਚ ਜਿਹੜੇ ਇਹ ਲੋਕ ਮਰ ਗਏ, ਕਿੰਨਿਆਂ ਨੇ ਆਪਣੀਆਂ ਧੀਆਂ ਨੂੰ ਜ਼ਹਿਰ ਦੇ ਦਿੱਤਾ, ਕਿੰਨੇ ਐਸੇ ਪਰਿਵਾਰ ਸੀ ਸਿੱਖਾਂ ਦੇ ਜਿਹੜੇ ਮੁਸਲਮਾਨ ਬਣ ਗਏ ਉੱਧਰ ਰਹਿ ਗਏ, ਕਿੰਨੇ ਹਿੰਦੂ ਉੱਜੜੇ, ਕਿੰਨਾ ਕੁਝ ਸਾਰਾ ਨੁਕਸਾਨ ਹੋਇਆ, ਪੰਜਾਬ ਵੰਡਿਆ ਗਿਆ, ਅੱਧਾ ਪੰਜਾਬ ਪਾਕਿਸਤਾਨ 'ਚ ਰਹਿ ਗਿਆ, ਆਪਾਂ ਸਾਰਿਆਂ ਨੂੰ ਪਤਾ ਹੈ, ਕਿੰਨੇ ਉੱਧਰੋਂ ਆਪਣੀਆਂ ਪ੍ਰੋਪਰਟੀਆਂ ਛੱਡ ਕੇ ਇੱਧਰ ਆਣ ਕੇ ਬੈਠੇ। ਉਹਨਾਂ ਸਮਿਆਂ ਦੇ ਵਿੱਚ ਨਾ ਇੱਕ ਕਹਾਣੀ ਹੋਰ ਵੀ ਹੈ, ਕਿੰਨੇ ਲੋਕ ਪਾਗਲ ਹੋ ਗਏ ਜਿਨ੍ਹਾਂ ਨੇ ਮਾਨਸਿਕ ਤੌਰ ਉੱਤੇ ਉਹ ਚੀਜ਼ਾਂ ਝੱਲੀਆਂ ਨਾ, ਕਿੰਨੀਆਂ ਕੁੜੀਆਂ ਪਾਗਲ ਹੋ ਗਈਆਂ, ਕਿੰਨੇ ਬਜ਼ੁਰਗ ਪਾਗਲ ਹੋ ਗਏ, ਉਹ ਵੱਖਰੀ ਕਿਸਮ ਦੇ ਪਾਗਲ ਸਨ। ਉਹ ਇਹ ਪਾਗਲ ਨਹੀਂ ਸਨ ਜਿਹੜੇ ਰੋੜੇ ਚੁੱਕ ਕੇ ਮਾਰਦੇ ਸਨ, ਉਹ ਪਾਗਲ ਸਨ ਜਿਹੜੇ ਸੋਨੀ ਹੋ ਗਏ, ਸੋਨੀ। ਆਹ ਇੱਕ ਫਿਲਮ ਵੀ ਬਣੀ ਹੋਣ ਉੱਤੇ, ਉਹ ਨਾਵਲ ਸੀ ਟੋਭਾ ਟੇਕ ਸਿੰਘ, ਪਾਕਿਸਤਾਨ ਵਿੱਚ ਪਿੰਡ ਪੈਂਦਾ ਟੋਭਾ ਟੇਕ ਸਿੰਘ, ਉਹ ਮੈਨੂੰ ਚੇਤਾ ਭੁੱਲ ਗਿਆ ਵੀ ਉਹ ਰਾਈਟਰ ਦਾ ਕੀ ਨਾਂ ਸੀ। ਉਹ ਪਹਿਲਾਂ ਇੱਕ ਨੋਵਲ ਸੀ, ਨੋਵਲ ਨਹੀਂ ਅਸਲੀ ਸਟੋਰੀ ਸੀ, ਉਹ ਨਾਵਲ ਵੀ ਅਜੇ ਥੋੜ੍ਹਾ ਬਹੁਤਾ ਉਹਦੇ ਵਿੱਚ ਹੁੰਦਾ ਹੈ ਵੀ ਆਪਣੇ ਕੋਲੋਂ ਗੰਢ ਦਿੱਤੀਆਂ ਗੱਲਾਂ ਨਹੀਂ। ਟੋਭਾ ਟੇਕ ਸਿੰਘ ਤੁਸੀਂ ਉਹਨੂੰ ਪੜ੍ਹ ਕੇ ਵੀ ਵੇਖਿਓ, ਵੈਸੇ ਤੇ ਹੁਣ ਉਹ ਯੂਟਿਊਬ ਉੱਤੇ ਫਿਲਮ ਵੀ ਹੈਗੀ ਟੋਭਾ ਟੇਕ ਸਿੰਘ। ਟੋਭਾ ਟੇਕ ਸਿੰਘ ਜਿਹੜਾ ਸੀ ਉਹ ਪਾਕਿਸਤਾਨ ਵਿੱਚ ਪਿੰਡ ਸੀ, ਉੱਥੇ ਰਹਿਣ ਵਾਲਾ ਇੱਕ ਸਰਦਾਰ ਸੀ ਜਿਹੜਾ 1947 ਦੇ ਵੇਲੇ ਉਹਨੇ ਉਹ ਮੁਲਕ ਛੱਡਿਆ ਨਹੀਂ ਤੇ ਉਹ ਟੋਭਾ ਟੇਕ ਸਿੰਘ ਦੇ ਪਾਗਲਖਾਨੇ ਦੇ ਵਿੱਚ ਬੜਾ ਸ਼ਾਂਤ ਰਹਿੰਦਾ ਉਹ, ਸਿਰ ਉੱਤੇ ਉਹਦੇ ਜਿਹੜਾ ਹੈ ਕੇਸ ਨੇ ਦਾੜੀ ਨੇ, ਤੇ ਉੱਥੇ ਉਹ ਫਿਲਮ। ਹੁਣ ਪਾਗਲ ਕਈ ਤਰ੍ਹਾਂ ਦੇ ਨੇ, ਇੱਕ ਪਾਗਲ ਕਿਸੇ ਨੂੰ ਮਾਰ ਰਿਹਾ, ਇੱਕ ਹੈ ਵੀ ਕੋਈ ਐਸੀ ਘਟਨਾ ਵਾਪਰੀ ਬੰਦਾ ਸ਼ੌਕਡ ਹੀ ਹੋ ਗਿਆ, ਉਹ ਕੋਈ ਬੋਲਦਾ ਵੀ ਨਹੀਂ, ਵਿਹਾਰ ਉਹਦਾ ਕਿਤੇ ਨਾ ਕਿਤੇ ਪਾਗਲਾਂ ਵਾਲਾ ਕਿਉਂਕਿ ਦਿਮਾਗ ਦੇ ਉੱਤੇ ਉਹਦੇ ਬੋਝ ਇੰਨਾ ਜ਼ਿਆਦਾ ਪੈ ਗਿਆ। ਕਿਸੇ ਦਾ ਜਵਾਨ ਪੁੱਤ ਮਰ ਗਿਆ, ਕੋਈ ਮਾਂ ਜਿਹੜੀ ਹੈ ਉਹ ਕਮਲਿਆਂ ਵਾਲਾ ਵਿਹਾਰ ਕਰਨ ਲੱਗ ਪਈ, ਉਹ ਪੱਥਰ ਨਹੀਂ ਮਾਰਦੀ ਕਿਸੇ ਦੇ, ਤੋ ਕਿਸੇ ਨੇ ਕਿਸੇ ਪ੍ਰੇਮੀ ਨੂੰ ਪ੍ਰੇਮਿਕਾ ਨੇ ਧੋਖਾ ਦੇ ਦਿੱਤਾ ਉਹ ਪਾਗਲ ਹੋ ਗਿਆ। ਤੋ ਹਰ ਇੱਕ ਪਾਗਲ ਵੱਖਰਾ ਵੱਖਰਾ ਹੈ। ਹੁਣ ਤੁਸੀਂ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਨਜ਼ਰੀਏ ਨਾਲ ਗੱਲ ਨੂੰ ਸਮਝੋਗੇ ਨਾ ਸਾਧ ਸੰਗਤ, ਤੇ ਮਹਾਰਾਜ ਨੇ ਬਾਣੀ ਵਿੱਚ ਆਖਿਆ ਜਿਹਦੇ ਕੋਲ ਗੁਰੂ ਦਾ ਸ਼ਬਦ ਨਹੀਂ ਹੈ ਉਹਨਾਂ ਪਾਗਲਾਂ ਨੂੰ ਛੱਡੋ, ਤੇ ਵਿਚਾਰੇ ਬਿਪਤਾ ਦੇ ਮਾਰੇ ਪਾਗਲ ਹੋ ਗਏ ਨਾ, ਕਿਸੇ ਉੱਤੇ ਕੋਈ ਭੀੜ ਪਈ ਤੇ ਪਾਗਲ ਹੋ ਗਿਆ। ਤੇ ਜਿਹਦੇ ਕੋਲ ਗੁਰੂ ਦਾ ਸ਼ਬਦ ਨਹੀਂ ਹੈ, ਅਸੀਂ ਆਪਣੇ ਘਰਾਂ ਪਰਿਵਾਰਾਂ ਇਹ ਸਮਾਜ ਵਿੱਚ ਰਹਿਣ ਦੇ ਲਾਇਕ ਨਹੀਂ ਹੈਗੇ, ਸਾਡਾ ਵਿਹਾਰ ਵੀ ਕਿਹੜਾ ਹੁੰਦਾ, ਇਹ ਪਾਗਲਾਂ ਵਾਲਾ ਹੀ ਹੁੰਦਾ। ਇਹ ਠੀਕ ਵੱਖਰੀ ਗੱਲ ਹੈ ਵੀ ਕੋਈ ਪਾਗਲ ਇਸ ਗੱਲ ਨੂੰ ਮਹਿਸੂਸ ਕਰੇ ਜਾਂ ਨਾ ਕਰੇ। ਵੇਖੋ ਕ੍ਰੋਧ ਦੇ ਬਸ ਪਿਆ ਬੰਦਾ ਪਾਗਲ ਨਹੀਂ ਹੁੰਦਾ, ਤੇ ਕੀ ਹੈ, ਪਾਗਲ ਹੀ ਹੈ। ਜਿਹੜਾ ਬੰਦਾ ਲੋਭੀ ਹੈ, ਲਾਲਚੀ ਹੈ, ਪਾਗਲ ਹੀ ਹੈ, ਹੋਰ ਕੀ ਹੈ। ਜਿਹੜਾ ਈਰਖਾ ਦਾ ਭਰਿਆ ਹੋਇਆ ਹੈ, ਤੁਸੀਂ ਦੱਸੋ ਪਾਗਲ ਨਹੀਂ ਤੇ ਹੋਰ ਕੀ ਹੈ। ਉਹ ਕਿੰਨੇ ਤਰ੍ਹਾਂ ਦੇ ਰੋਗ ਨੇ, ਅਸੀਂ ਕਿਸੇ ਨੂੰ ਵੇਖ ਕੇ ਨਹੀਂ ਰੱਜਦੇ, ਵੇਖ ਕੇ ਜਿਉਂਦੇ ਨਹੀਂ, ਵੇਖ ਕੇ ਜਰਦੇ ਨਹੀਂ। ਕਿੰਨੇ ਤਰ੍ਹਾਂ ਦਾ ਪਾਗਲਾਂ ਵਾਲਾ ਐਟੀਟਿਊਡ ਅਸੀਂ ਆਪਣਾ ਚੁੱਕੀ ਫਿਰਦੇ ਹਾਂ। ਕੋਈ ਧਰਮ ਦੇ ਨਾਂ ਤੇ ਪਾਗਲ ਹੋਇਆ ਫਿਰਦਾ, ਕੋਈ ਬੰਦਾ ਧਰਮ ਦੇ ਨਾਂ ਤੇ ਪਾਗਲ ਹੋਇਆ ਫਿਰਦਾ, ਕੋਈ ਮਰਿਆਦਾ ਦੇ ਨਾਂ ਤੇ ਪਾਗਲ ਹੋਇਆ ਫਿਰਦਾ। ਜੇ ਤੁਸੀਂ ਵੇਖੋਗੇ ਤੇ ਆਲ ਓਵਰ ਦੁਨੀਆਂ ਇੱਕ ਪਾਗਲਖਾਨਾ ਹੀ ਹੈ। ਤੋ ਮਹਾਰਾਜ ਨੇ ਆਖਿਆ ਕਿਉਂ ਹੈ, ਕਿਉਂਕਿ ਇਹ ਗੁਰੂ ਦੇ ਸ਼ਬਦ ਨਾਲੋਂ, ਗੁਰੂ ਦੇ ਥੋਟ ਨਾਲੋਂ ਟੁੱਟੇ ਹੋਏ ਨੇ। ਬਿਨ ਨਾਮੈ ਜੱਗ ਕਮਲਾ ਫਿਰੈ, ਗੁਰਮੁਖ ਨਜ਼ਰੀ ਆਇਆ। ਜਦੋਂ ਤੁਸੀਂ ਗੁਰੂ ਦੇ ਸਨਮੁਖ ਹੋਵੋਗੇ ਨਾ, ਤੁਹਾਨੂੰ ਆਪਣੇ ਪਾਗਲਪਣ ਦੀ ਪਛਾਣ ਵੀ ਹੋਵੇਗੀ ਤੇ ਤੁਹਾਨੂੰ ਸੰਸਾਰ ਦੇ ਪਾਗਲਪਣ ਦੀ ਵੀ ਪਛਾਣ ਹੋਵੇਗੀ। ਪਰ ਬੰਦਾ ਕਦੀ ਵੀ ਗੁਰੂ ਦੇ ਸਨਮੁਖ ਹੋ ਕੇ ਇਸ ਗੱਲ ਦੀ ਜਾਂਚ ਨਹੀਂ ਕਰਦਾ। ਤੁਸੀਂ ਵੇਖੋ ਜ਼ਿੰਦਗੀ ਵਿੱਚ ਬੰਦਾ ਨਾ ਕਈ ਵਾਰ ਫੈਸਲੇ ਕੁਝ ਇੱਦਾਂ ਦੇ ਲੈਂਦਾ, ਮਗਰੋਂ ਕਹਿੰਦਾ ਯਾਰ ਗੱਲ ਤੇ ਕੁਝ ਵੀ ਨਹੀਂ ਸੀ, ਸਮਝੇ ਬੇਨਤੀ ਨੂੰ, ਫੈਸਲਾ ਕੋਈ ਗੱਲ ਐਡੀ ਵੱਡੀ ਕਰ ਬੈਠਾ ਜਾਂ ਕੋਈ ਗੱਲ ਕਰ ਦਿੱਤੀ। ਬੰਦਾ ਕਹਿੰਦਾ ਗੱਲ ਤੇ ਕੁਝ ਵੀ ਨਹੀਂ ਸੀ, ਮੈਂ ਵੀ ਪਾਗਲ ਬੰਦਾ, ਕਿਹੜੀ ਚੱਕਰ ਵਿੱਚ ਫਸ ਗਿਆ, ਕਿਹੜੀ ਖੇਡ ਚ ਪੈ ਗਿਆ। ਹੁਣ ਸਤਿਗੁਰ ਨੇ ਇੱਥੇ ਗੱਲ ਸਪਸ਼ਟ ਕੀਤੀ, ਆਖਿਆ ਧੰਦਾ ਕਰਦਿਆਂ ਮਾਇਆ ਦੇ ਧੰਦਿਆਂ ਵਿੱਚ ਹੀ ਨਿਫਲ ਜਨਮ ਗਵਾਇਆ, ਆਪਣੇ ਜਨਮ ਨੂੰ ਨਿਫਲ ਗਵਾ ਲਿਆ, ਜਿਹਦਾ ਫਲ ਕੋਈ ਪ੍ਰਾਪਤ ਨਹੀਂ ਹੋਇਆ, ਲਾਭ ਕੋਈ ਪ੍ਰਾਪਤ ਨਹੀਂ ਹੋਇਆ। ਧੰਦਾ ਕਰਦਿਆਂ, ਧੰਦਾ ਮਾਇਆ ਦੇ ਧੰਦੇ ਕਰਦਿਆਂ, ਪਾਗਲਪੁਣਾ ਕਰਦਿਆਂ ਆਪਣੀ ਜ਼ਿੰਦਗੀ ਨੂੰ ਗਾਲ ਦਿੱਤਾ। ਬਿਨ ਸ਼ਬਦ ਹੈ ਜੱਗ ਬੁਰਾਨ, ਮਹਾਰਾਜ ਨੇ ਆਖਿਆ ਗੁਰੂ ਦੇ ਸ਼ਬਦ ਤੋਂ ਬਿਨਾਂ ਸੰਸਾਰ ਬੌਰਾ ਹੈ, ਇਹਦਾ ਵਿਹਾਰ ਪਾਗਲਾਂ ਵਾਲਾ ਹੈ, ਇਹਦਾ ਨਹੀਂ ਪਤਾ ਲੱਗਦਾ। ਕਬ ਹੂੰ ਜੀੜਾ ਉਹ ਚੜ੍ਹਦ ਹੈ, ਕਬ ਹੂੰ ਜਾਏ ਪਿਆਲੇ। ਕਈ ਵਾਰ ਪਾਗਲ, ਕਈ ਵਾਰ ਸ਼ਾਂਤ ਹੁੰਦਾ ਹੈ, ਕਈ ਵਾਰ ਬੜਾ ਅਗਰੈਸਿਵ ਹੁੰਦਾ ਹੈ। ਆਖਿਆ ਇਹੋ ਹੇ ਮਨੁੱਖ, ਤੇਰੀ ਸੁਰਤ ਦੀ ਖੇਡ ਵੀ ਹੈ, ਤੂੰ ਵੀ ਇੱਦਾਂ ਹੀ ਕਰਦਾ, ਤੇਰਾ ਵਿਹਾਰ ਵੀ ਇੱਦਾਂ ਦਾ ਹੀ ਹੈ। ਤੋ ਮਹਾਰਾਜ ਨੇ ਬਖਸ਼ਿਸ਼ ਕੀਤੀ, ਧੰਦਾ ਕਰਤਿਆਂ ਨਿਫਲ ਜਨਮ ਗਵਾਇਆ, ਸੁਖ ਦਾਤਾ ਮਨ ਨਾ ਵਸਾਇਆ। ਜਿਹੜਾ ਸੁੱਖਾਂ ਦਾ ਦਾਤਾ ਗੁਰੂ ਸੀ, ਸ਼ਬਦ ਸੀ, ਉਹਨੂੰ ਕਦੀ ਵੀ ਤੂੰ ਆਪਣੇ ਮਨ ਦੇ ਵਿੱਚ ਵਸਾਇਆ ਨਹੀਂ ਹੈ। ਬੰਦਾ ਕਈ ਵਾਰ ਆਪਣੇ ਬੱਚਿਆਂ ਨੂੰ ਪਾਗਲਪਨ ਦੇ ਕੇ ਜਾਂਦਾ, ਅੱਗੇ ਪੀੜ੍ਹੀਆਂ ਨੂੰ ਪਾਗਲਪਨ ਦੇ ਕੇ ਜਾਂਦਾ, ਮਤਲਬ ਦਾਦਾ ਪੜਦਾਦਾ ਆਪਣੇ ਬੱਚਿਆਂ ਨੂੰ ਵੀ ਉਹ ਪਾਗਲਪਨ ਸਿਖਾ ਕੇ ਗਿਆ, ਆਪਣੇ ਧੀਆਂ ਪੁੱਤਰਾਂ ਨੂੰ ਵੀ ਉਹ ਪਾਗਲਪਨ ਦੇ ਗਿਆ। ਕਹਿੰਦਾ ਪੁੱਤ ਇੱਦਾਂ ਕਰਿਆ ਕਰਨਾ ਜੀ, ਇੱਦਾਂ ਕਰਿਓ। ਕਿੰਨੀ ਵਾਰ ਐਸਾ ਹੁੰਦਾ, ਬੱਚਿਆਂ ਨੂੰ ਵੀ ਦੇ ਗਿਆ ਪਾਗਲਪਨ, ਤੇ ਉਸ ਪਾਗਲਪਨ ਦੇ ਕਈ ਰੂਪ ਨੇ। ਖੈਰ ਮਹਾਰਾਜ ਨੇ ਆਖਿਆ ਨਾਨਕ ਨਾਮ ਤਿਨਾ ਕੋ ਮਿਲਿਆ, ਜਿਨ ਕੋ ਤੁਰ ਲਿਖ ਪਾਇਆ। ਜਿਨ੍ਹਾਂ ਦੇ ਉੱਤੇ ਗੁਰੂ ਸਾਹਿਬ ਨੇ ਕਿਰਪਾ ਕੀਤੀ, ਜਿਹੜੇ ਸੰਗਤ ਵਿੱਚ ਬੈਠੇ, ਉਹਨਾਂ ਨੂੰ ਫਿਰ ਗੁਰੂ ਦਾ ਨਾਮ, ਉਹ ਥੋਟ ਪ੍ਰਾਪਤ ਹੁੰਦਾ, ਉਹ ਸ਼ਬਦ ਪ੍ਰਾਪਤ ਹੁੰਦਾ। ਸ਼ਬਦ ਨੇ ਕਲਿਆਣ ਕਰਨਾ, ਸ਼ਬਦ ਨੇ ਭਲਾ ਕਰਨਾ। ਉੱਦਾਂ ਸਾਰਾ ਸੰਸਾਰ ਆਉਂਦਾ ਹੈ, ਨਮਸਕਾਰਾਂ ਕਰ ਰਿਹਾ। ਤੁਸੀਂ ਵੇਖੋ ਗੁਰਦੁਆਰਿਆਂ ਵਿੱਚ ਸਵੇਰੇ ਸ਼ਾਮ ਆਉਂਦਿਆਂ ਜਾਂਦਿਆਂ, ਚੰਗੀ ਗੱਲ ਹੈ, ਪਰ ਅਗਲਾ ਸਟੈਪ ਇਹ ਹੈ ਵੀ ਜੇ ਤੁਸੀਂ ਬੈਠੋਗੇ ਤੇ ਕੋਈ ਸ਼ਬਦ ਸੁਣੋਗੇ, ਉਸ ਸ਼ਬਦ ਨਾਲ ਤੁਹਾਡਾ ਭਲਾ ਹੋਣਾ, ਕਲਿਆਣ ਹੋਣਾ। ਮਹਾਰਾਜ ਨੇ ਅੱਗੇ ਫਿਰ ਗੁਰੂ ਅਮਰਦਾਸ ਸਾਹਿਬ ਦਾ ਹੀ ਬਚਨ ਹੈ, ਮਹਲਾ ਤੀਜਾ, ਆਖਿਆ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ। ਬੰਦੇ ਦੇ ਅੰਦਰ ਸਾਰਾ ਕੁਝ ਹੀ ਹੈ। ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੇ। ਜੋ ਬਾਹਰ ਹੈ ਨਾ, ਉਹ ਬੰਦੇ ਦੇ ਅੰਦਰ ਵੀ ਹੈਗਾ। ਮਹਾਰਾਜ ਨੇ ਆਖਿਆ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਸਾਰਾ ਕੁਝ ਤੁਹਾਡੇ ਘਰ ਚ ਹੈ, ਸਾਰਾ ਕੁਝ, ਕੁਝ ਵੀ ਬਾਹਰ ਨਹੀਂ। ਸਭ ਕੁਛ ਘਰ ਮੈਂ ਬਾਹਰ ਨਾ ਹੀ, ਸਾਰਾ ਕੁਝ ਹਿਰਦੇ ਰੂਪੀ ਘਰ ਦੇ ਵਿੱਚ ਹੀ ਹੈ। ਸੁੱਖ ਵੀ ਇੱਥੇ ਨੇ, ਦੁੱਖ ਵੀ ਇੱਥੇ ਨੇ, ਟਿਕਾਅ ਵੀ ਇੱਥੇ ਹੈ, ਸਹਿਜ ਵੀ ਇੱਥੇ, ਸਾਰਾ ਕੁਝ ਅੰਦਰ ਹੀ ਹੈ, ਬਾਹਰੋਂ ਲੱਭਣ ਦੀ ਲੋੜ ਨਹੀਂ ਹੈਗੀ। ਰੱਬ ਵੀ ਤੁਹਾਡੇ ਅੰਦਰ ਹੀ ਹੈ, ਉਹਦੇ ਲਈ ਵੀ ਭਟਕਣ ਦੀ ਲੋੜ ਨਹੀਂ ਕਿਤੇ। ਇੱਕ ਵੀ ਦੁਨੀਆਂ ਦੀ ਚੀਜ਼ ਐਸੀ ਨਹੀਂ ਜਿਹੜੀ ਬਾਹਰ ਹੈ। ਇੱਕ ਰਾਬੀਆ ਹੋਈ ਹੈ, ਰਾਬੀਆ ਸੂਫੀ ਉਹਨੂੰ ਸੰਤ ਮੰਨਦੇ ਨੇ, ਰਾਬੀਆ ਨੂੰ। ਤੇ ਉਹ ਕਹਿੰਦੇ ਵੀ ਕੋਈ ਨਾ ਕਾਜ਼ੀ ਤਿੰਨ ਚਾਰ ਬੰਦਿਆਂ ਨੂੰ ਨਾਲ ਲੈ ਕੇ ਨਾ ਤੇ ਮਸੀਤੇ ਤੁਰਿਆ ਜਾਵੇ। ਜਦੋਂ ਮਸੀਤ ਵੱਲ ਤੁਰਿਆ ਜਾ ਰਿਹਾ ਤੇ ਰਾਬੀਆ ਉਹਨੂੰ ਪੁੱਛਦੀ ਵੀ ਵੇ ਕਾਜ਼ੀ ਇਹਨਾਂ ਨੂੰ ਕਿੱਥੇ ਲੈ ਕੇ ਚੱਲਿਆ? ਤੇ ਕਾਜ਼ੀ ਕਹਿੰਦਾ ਵੀ ਇਹਨਾਂ ਦਾ ਨਾ ਸ਼ੁੱਧੀਕਰਨ ਕਰਨਾ, ਇਹਨੂੰ ਮੈਂ ਮਸੀਤੇ ਲੈ ਕੇ ਚੱਲਿਆ। ਸ਼ੁੱਧੀਕਰਨ ਸਮਝਦੇ ਵੀ ਇਹਨਾਂ ਨੂੰ ਸ਼ੁੱਧ ਕਰਨਾ, ਵੀ ਇਹਨਾਂ ਨੇ ਕੋਈ ਗੁਨਾਹ ਕਰ ਲਿਆ। ਉਹ ਕਹਿੰਦੀ ਅੱਛਾ, ਕਹਿੰਦੀ ਮਸੀਤੇ ਜਾਇਆ ਸ਼ੁੱਧ ਹੋ ਜਾਈਦਾ, ਕਹਿੰਦੀ ਮਸੀਤੇ ਜਾਇਆ ਸ਼ੁੱਧ ਹੋ ਜਾਈਦਾ। ਉਹ ਚੁੱਪ ਜੇ ਕਰ ਗਿਆ ਅੱਗੋਂ। ਤੇ ਇਹਨੇ ਨੂੰ ਨਾ ਫਿਰ ਉਹਨੇ ਸਮਝਾਉਣ ਦਾ ਇੱਕ ਤਰੀਕਾ ਸੀ, ਉਹ ਕੁਝ ਲੱਭਣ ਲੱਗ ਪਈ, ਬਾਹਰ ਹੀ ਕੁਝ ਲੱਭਣ ਲੱਗ ਪਈ। ਉਹਨੂੰ ਪੁੱਛਦੇ ਨੇ ਵੀ ਮਾਈ ਕੀ ਲੱਭਦੀ ਆ? ਕਹਿੰਦੀ ਮੇਰੀ ਸੂਈ ਗਵਾਚੀ ਸੀ। ਕੀ ਗਵਾਚੀ ਸੀ? ਮੇਰੀ ਸੂਈ ਗਵਾਚੀ ਹੈ ਤੇ ਲਾ ਉਹ ਲੱਭ ਰਹੀ ਆ। ਕਹਿੰਦੇ ਲਿਆ ਤੇਰੀ ਹੈਲਪ ਕਰੀਏ, ਮਦਦ ਕਰੀਏ ਲੱਭਣ ਦੇ ਵਿੱਚ। ਉਹ ਚਾਰ ਪੰਜ ਜਾਣੇ ਨਾਲ ਕਾਜ਼ੀ ਤੇ ਉਹ ਲੱਭਣ ਲੱਗ ਪਏ ਤੇ ਪੁੱਛਦੇ ਨੇ, ਜਿਵੇਂ ਆਪਾਂ ਕੋਈ ਚੀਜ਼ ਕਿਸੇ ਦਾ ਬਟੂਆ ਪਰਸ ਗਵਾਚਾ ਹੋਵੇ ਤੇ ਆਪਾਂ ਪੁੱਛਦੇ ਨਾ ਵੀ ਕਿੱਥੇ ਗਵਾਚਾ ਹੈ। ਤੇ ਉਹ ਰਾਬੀਆ ਦੇ ਨਾਲ ਜੀ ਲੱਭਣ ਲੱਗ ਪਏ ਸੂਈ ਤੇ ਉਹਨੂੰ ਪੁੱਛਦੇ ਨੇ, ਜਦੋਂ ਨਾ ਲੱਭੀ ਥੱਕ ਹਾਰ ਕੇ ਤੇ ਉਹਨੂੰ ਪੁੱਛਦੇ ਨੇ ਗਵਾਚੀ ਕਿੱਥੇ ਸੀ, ਐਗਜੈਕਟ ਦੱਸ। ਕਹਿੰਦੀ ਗਵਾਚੀ ਤੇ ਅੰਦਰ ਸੀ, ਗਵਾਚੀ ਘਰ ਦੇ ਅੰਦਰ ਸੀ। ਕਹਿੰਦੇ ਮਾਈ ਤੇਰਾ ਕੋਈ ਹਾਲ ਹੈ? ਜੇ ਗਵਾਚੀ ਘਰ ਦੇ ਅੰਦਰ ਸੀ ਤੇ ਲੱਭ ਤੂੰ ਕਿੱਥੋਂ ਰਹੀ ਹੈ? ਬਾਹਰੋਂ ਰਹੀ ਹੈ। ਕਾਜ਼ੀ ਨੂੰ ਬਾਈ ਰਾਬੀਆ ਕਹਿੰਦੀ, ਕਹਿੰਦੀ ਇਹੋ ਗੱਲ ਤੇ ਤੈਨੂੰ ਮੈਂ ਸਮਝਾਉਣੀ ਚਾਹੁੰਦੀ ਹਾਂ ਵੀ ਜੇ ਕਰੈਕਟਰ ਗਵਾਚਿਆ ਤੇ ਅੰਦਰੋਂ ਗਵਾਚਿਆ ਤੇ ਲੱਭਣਾ ਵੀ ਕਿੱਥੋਂ ਹੈ? ਅੰਦਰੋਂ ਹੀ ਹੈ। ਮਸੀਤੇ ਜਾਇਆ ਕੀ ਹੋ ਜਾਣਾ? ਕਿਸੇ ਖਾਸ ਥਾਂ ਤੇ ਜਾਇਆ ਕੀ ਹੋ ਜਾਣਾ? ਜਿਹੜੀ ਚੀਜ਼ ਅੰਦਰੋਂ ਗਵਾਚੀ ਹੈ, ਮੇਰਾ ਇਮਾਨ ਅੰਦਰੋਂ ਗਵਾਚਾ ਹੈ ਤੇ ਲਿਆਉਣਾ ਵੀ ਮੈਨੂੰ ਕਿੱਥੇ ਪੈਣਾ ਹੈ? ਅੰਦਰ ਹੀ ਲਿਆਉਣਾ ਪੈਣਾ। ਮੈਂ ਆਪਣੇ ਵਿਚਾਰਾਂ ਕਰਕੇ ਮੈਲਾ ਅੰਦਰ ਹਾਂ ਤੇ ਬਾਹਰ ਜਾ ਕੇ ਚੁੱਭੀ ਮਾਰਿਆ ਕੀ ਹੋ ਜਾਵੇਗਾ? ਮੈਨੂੰ ਸਵਾਰਨਾ ਵੀ ਆਪਣੇ ਆਪ ਨੂੰ ਅੰਦਰੋਂ ਹੀ ਪੈਣਾ ਤੇ ਅੰਦਰ ਸਵਾਰਨ ਦੇ ਲਈ ਕੋਈ ਖਾਸ ਜਗ੍ਹਾ ਥੋੜਾ ਹੁੰਦੀ ਹੈ, ਕੋਈ ਖਾਸ ਥਾਂ ਥੋੜਾ ਹੁੰਦਾ, ਮਸੀਤੇ ਕੀ ਹੋ ਜਾਊਗਾ? ਇਸ ਕਰਕੇ ਮਹਾਰਾਜ ਨੇ ਕਿਹਾ ਸਾਰਾ ਕੁਝ ਇਹ ਮਨੁੱਖ ਤੇਰੇ ਅੰਦਰ ਹੀ ਹੈ। ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਸਵਾਰਨਾ ਹੈ ਆਪਾਂ ਆਪਣੀ ਸੁਰਤ ਨੂੰ ਤਿੱਥੇ ਘੜੀਐ ਸੁਰਤ ਮਤ ਮਨ ਬੁੱਧ, ਘੜਨੀ ਹੈ ਆਪਾਂ ਸੁਰਤ ਆਪਣੀ। ਪਰ ਬੰਦਾ ਬਾਹਰ ਭੱਜਾ ਫਿਰਦਾ ਤੋ ਮਹਾਰਾਜ ਨੇ ਬਖਸ਼ਿਸ਼ ਕੀਤੀ ਆ ਕਿ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨ ਮੁੱਖਾਂ ਸਾਧ ਨਾ ਪਾਇਆ। ਪਰ ਤੂੰ ਮਨਮੁੱਖ ਬਣ ਗਿਆ। ਮਨਮੁੱਖ ਕਹਿੰਦੇ ਨੇ ਜਿਹਨੇ ਆਪਣੇ ਮਨ ਨੂੰ ਅੱਗੇ ਰੱਖਿਆ। ਦੋ ਚੀਜ਼ਾਂ ਨੇ ਜੀ, ਇੱਕ ਗੁਰਮੁਖ ਹੁੰਦਾ, ਇੱਕ ਮਨਮੁੱਖ ਹੁੰਦਾ। ਅਸੀਂ ਕਿਸੇ ਦੇ ਚਿਹਰੇ ਵੱਲ ਵੇਖ ਕੇ ਕਹਿ ਦਿੰਦੇ ਜੀ ਇਹ ਬੰਦਾ ਮਨਮੁੱਖ ਹੈ। ਮਨਮੁੱਖ ਜਿਹੜਾ ਹੈ ਉਹ ਚਿਹਰੇ ਤੋਂ ਨਹੀਂ ਪਤਾ ਲੱਗਦਾ। ਕਈ ਵਾਰ ਮੇਰੇ ਵਰਗਿਆਂ ਦੇ ਚਿਹਰੇ ਵੀ ਚੰਗੇ ਨੇ, ਮਤਲਬ ਜਿਹਨਾਂ ਨੂੰ ਆਪਾਂ ਕਹਿੰਦੇ ਵੀ ਇਹ ਬੰਦਾ ਤੇ ਧਰਮੀ ਹੈ। ਪਰ ਜੇ ਮੈਂ ਵੀ ਆਪਣੇ ਮਨ ਪਿੱਛੇ ਚੱਲ ਰਿਹਾ ਤੇ ਮੈਂ ਵੀ ਮਨਮੁਖੀ ਹਾਂ। ਤੇ ਗੁਰਮੁਖ ਉਹ ਹੁੰਦਾ ਹੈ ਜਿਹੜਾ ਗੁਰੂ ਦੇ ਥੋਟ ਨਾਲ ਆਪਣੀ ਸੁਰਤ ਨੂੰ ਮਿਲ ਕੇ ਚੱਲਦਾ, ਗੁਰੂ ਦੀ ਵਿਚਾਰ ਨਾਲ ਜਿਹੜਾ ਮਿਲ ਕੇ ਚੱਲਦਾ ਉਹਨੂੰ ਗੁਰਮੁਖ ਕਹਿੰਦੇ ਨੇ। ਤੋ ਮਹਾਰਾਜ ਨੇ ਆਖਿਆ ਮਨਮੁਖ ਉਹ ਹੈ ਜਿਹਨੇ ਆਪਣੀ ਲਾਈਫ ਵਿੱਚ ਸਿਰਫ ਆਪਣੇ ਮਨ ਨੂੰ ਹੀ ਅੱਗੇ ਰੱਖਿਆ, ਮਨ ਨੂੰ ਹੀ, ਜਿਹੜਾ ਅਜੇ ਤੱਕ ਇਹ ਭੇਦ ਸਮਝ ਨਹੀਂ ਸਕਿਆ ਵੀ ਇਹ ਜਿਹੜਾ ਮਨ ਹੈ ਬੜੀ ਭੈੜੀ ਚੀਜ਼ ਹੈ, ਇਹ ਬੰਦੇ ਨੂੰ ਉਲਝਾ ਦਿੰਦਾ, ਤਬਾਹ ਕਰ ਦਿੰਦਾ। ਤੇ ਜਿਹਨੇ ਇਸ ਥੋਟ ਨੂੰ ਸਮਝ ਲਿਆ ਵੀ ਨਹੀਂ ਮਨ ਦੀ ਛੱਡੋ, ਗੁਰੂ ਕੀ ਕਹਿੰਦਾ ਇਹ ਵੇਖੋ, ਚੰਗਿਆਈ ਕੀ ਕਹਿੰਦੀ ਹੈ, ਗੁਰੂ ਦੀ ਵਿਚਾਰ ਕੀ ਕਹਿੰਦੀ ਇਹ ਵੇਖੋ, ਦੋ ਰਾਹ ਨੇ ਤੁਹਾਡੇ ਕੋਲ, ਇੱਕ ਮਨ ਦਾ ਰਾਹ ਹੈ, ਤੁਸੀਂ ਉਹਨੂੰ ਵੀ ਫੋਲੋ ਕਰ ਸਕਦੇ ਹੋ, ਹਰ ਬੰਦਾ ਆਜ਼ਾਦ ਹੈ। ਮਨ ਮਨ ਬੁਰਿਆਈਆਂ ਨੂੰ ਲੋਚਦਾ, ਮਨ ਚਾਹੁੰਦਾ ਮੈਂ ਵਿਕਾਰ ਭੋਗਾਂ, ਮਨ ਚਾਹੁੰਦਾ ਆਹ ਕਰਾਂ ਉਹ ਕਰਾਂ, ਤੇ ਗੁਰੂ ਦਾ ਇੱਕ ਥੋਟ ਹੈ, ਤੁਸੀਂ ਕਿਹੜੇ ਰਾਹ ਤੇ ਜਾਣਾ ਇਹ ਤੁਹਾਡੀ ਮਰਜ਼ੀ ਹੈ। ਹਰ ਰਾਹ ਦਾ ਇੱਕ ਆਪਣਾ ਫਾਇਦਾ ਹੈ ਤੇ ਹਰ ਰਾਹ ਦਾ ਇੱਕ ਆਪਣਾ ਨੁਕਸਾਨ ਵੀ ਹੈ। ਕੋਈ ਰਾਹ ਸੁੱਖ ਦਾ ਨਹੀਂ ਹੁੰਦਾ, ਕੋਈ ਦੁੱਖ ਦਾ ਨਹੀਂ ਹੁੰਦਾ, ਤੁਹਾਡੀ ਆਪਣੀ ਵਿਚਾਰ ਹੈ। तो महाराज ने आख्या मनमुख सा मनमुखा साधना पाया ज्यों कस्तूरी मिर्ग ना जाने। मिर्ग कहिंदे ने साध संगत हिरन नूं, हिरन दी नाभी दे विच इक बड़ा कीमती पदार्थ हुंदा उहनूं कस्तूरी कहिंदे ने, उहनूं दी सुगंधी आउंदी, उह भजदा फिरदा। बाबे ने आख्या भजदा भजदा ही उह मर जांदा, बंदे दे अंदर भी सारा कुछ ही है, बंदा बाहर लभदा लभदा लभदा लभदा मर जांदा। किन्ना कुछ बंदा करदा, कदी गुरुद्वारे बदल बदल वेंदा फिरदा वी एरगे इह गुरुद्वारे जा के वेने, बाद च ਇਹ ਗੁਰਦੁਆਰੇ ਜਾ ਕੇ ਵੇਨੇ ਆ, ਹਨਾ। ਹੁਣ ਉਹ ਸ਼ਹੀਦਾਂ ਦੇ ਸਥਾਨ ਤੇ ਚੱਲਦੇ ਹਾਂ, ਹੁਣ ਉੱਥੇ ਚੱਲਦੇ ਹਾਂ, ਅਸੀਂ ਤੇ ਗੁਰਦੁਆਰੇ ਵੀ ਵੰਡੇ ਹੋਏ ਨੇ। ਖਿਮਾ ਚਾਹੁੰਦਾ, ਸਾਨੂੰ ਤੇ ਇੱਦਾਂ ਲੱਗਦਾ ਵੀ ਇੱਕ ਗੁਰਦੁਆਰੇ ਜਾਓਗੇ ਤੇ ਉੱਥੇ ਤਾਕਤ ਜ਼ਿਆਦਾ ਹੁੰਦੀ ਹੈ, ਤੇ ਦੂਜੇ ਗੁਰਦੁਆਰੇ ਜਾਓਗੇ ਤੇ ਉੱਥੇ ਤਾਕਤ ਘੱਟ ਹੁੰਦੀ ਆ। ਵੇਖੋ ਤੁਸੀਂ ਸਾਡੀ ਬਦਕਿਸਮਤੀ, ਵੇਖੋ ਮੇਰੀ ਕੌਮ ਦੀ ਬਦਕਿਸਮਤੀ, ਵੇਖੋ ਬਦਕਿਸਮਤੀ ਕਹਾਂਗੇ। ਹਾਂ, ਜੇ ਕੋਈ ਸ਼ਹੀਦਾਂ ਦਾ ਸਥਾਨ ਹੈ ਤੇ ਉੱਥੋਂ ਸ਼ਹੀਦਾਂ ਦੇ ਜੀਵਨ ਦੀ ਸਿੱਖਿਆ ਨੂੰ ਆਪਾਂ ਲੈ ਸਕਦੇ ਹਾਂ, ਉੱਥੋਂ ਪ੍ਰੇਰਨਾ ਲੈ ਸਕਦੇ ਹਾਂ। ਜੇ ਕੋਈ ਸ਼ਹੀਦਾਂ ਦਾ ਸਥਾਨ ਹੈ ਤੇ ਉਹ ਸਾਡਾ ਹਿਸਟੋਰੀਕਲੀ ਉਹਦੀ ਕੋਈ ਜਿਹੜਾ ਹੈ ਉਹ ਮਹਾਨਤਾ ਹੋ ਸਕਦੀ ਹੈ, ਪਰ ਇਹ ਨਹੀਂ ਹੈਗਾ ਵੀ ਇੱਕ ਗੁਰਦੁਆਰੇ 'ਚ ਤਾਕਤ ਘੱਟ ਹੁੰਦੀ, ਦੂਜੇ ਗੁਰਦੁਆਰੇ 'ਚ ਤਾਕਤ ਵੱਧ ਹੁੰਦੀ ਹੈ। ਤਾਂ ਉਹ ਸਾਡਾ ਨਜ਼ਰੀਆ ਵੀ ਇੱਦਾਂ ਦਾ, ਜਿੱਥੇ ਪਖੰਡ ਦਾ ਬੋਲ ਵਾਲਾ ਵੱਧ ਹੋਵੇ ਆਪਾਂ ਉੱਥੇ ਕਹਿੰਦੇ ਹਾਂ ਵੀ ਇੱਥੇ ਕੰਮ ਸੈੱਟ ਹੀ, ਜਿੱਥੇ ਸਾਡੇ ਅਕੋਰਡਿੰਗ ਹੀ ਸਾਰਾ ਕੁਝ ਚੱਲੀ ਜਾਵੇ। ਜਿੱਥੇ ਇਕੱਲੀ ਸ਼ਬਦ ਦੀ ਗੱਲ ਹੋਵੇ, ਜਿੱਥੇ ਪ੍ਰੈਕਟੀਕਲੀ ਗੱਲਾਂ ਹੋਣ, ਆਪਾਂ ਕਹਿੰਦੇ ਨਹੀਂ ਇੱਥੇ ਨਹੀਂ ਇੱਥੇ ਨਹੀਂ। ਸੋ ਸਾਡਾ ਨਿਬੇੜਾ ਜਿਹੜਾ ਉਹ ਪ੍ਰੈਕਟੀਕਲੀ ਗੱਲਾਂ ਨਾਲ ਹੋਣਾ, ਪਖੰਡਵਾਦ ਨਾਲ ਨਹੀਂ ਹੋਣਾ। ਗੁਰੂ ਸਾਰਾ ਇੱਕੋ ਜਿਹਾ, ਭਾਵੇਂ ਉਹ ਗੁਰਦੁਆਰਾ ਸਿੰਘ ਸਭਾ ਵਿੱਚ ਹੈ, ਭਾਵੇਂ ਹੋਰ ਕਿਤੇ ਹੈ, ਗੁਰੂ ਗ੍ਰੰਥ ਸਾਹਿਬ ਤੇ ਸੇਮ ਹੀ ਨੇ, ਗੁਰੂ ਗ੍ਰੰਥ ਸਾਹਿਬ 'ਚ ਕੋਈ ਫਰਕ ਨਹੀਂ ਹੈ। ਤਾਂ ਮਹਾਰਾਜ ਨੇ ਬਖਸ਼ਿਸ਼ ਕੀਤੀ, ਆਖਿਆ ਤੁਹਾਡੇ ਅੰਦਰ ਸਭ ਕੁਝ ਹੈ, ਪਰ ਤੇਰੀ ਹਾਲਤ ਹੈ ਵੀ ਜਿਉਂ ਕਸਤੂਰੀ ਮਿਰਗ ਨਾ ਜਾਣੈ, ਭਰਮ ਦਾ ਭਰਮ ਭੁਲਾਇਆ, ਅੰਮ੍ਰਿਤ ਤਜ, ਜਿਹੜੇ ਗੁਣਾ ਰੂਪੀ ਅੰਮ੍ਰਿਤ ਨੂੰ ਤੂੰ ਛੱਡਿਆ ਹੋਇਆ, ਅੰਮ੍ਰਿਤ ਤਜ ਬਿਖ ਸੰਗ੍ਰਹਿ ਹੈ, ਤੇ ਇਕੱਠਾ ਕਿਹਨੂੰ ਕਰ ਰਿਹਾ, ਜ਼ਹਿਰ ਨੂੰ ਕਰ ਰਿਹਾ, ਬਿਖ ਸੰਗ੍ਰਹਿ ਹੈ, ਕਰਤੇ ਆਪ ਖੁਆਇਆ, ਕਰਤੇ ਨੇ ਆਪ ਤੈਨੂੰ ਖੁਆ ਦਿੱਤਾ, ਆਪਣੇ ਨਾਲੋਂ ਖੁੰਝਾ ਦਿੱਤਾ, ਗੁਰਮੁਖ ਵਿਰਲੇ ਸੋਝੀ ਪਈ। ਕੋਈ ਵਿਰਲਾ ਹੈ ਜਿਹੜਾ ਗੁਰੂ ਵੱਲ ਮੁੱਖ ਕਰਕੇ ਅਸਲੀ ਸੋਝੀ ਨੂੰ ਪ੍ਰਾਪਤ ਕਰਦਾ, ਅਸਲੀ ਸਮਝ ਨੂੰ ਪ੍ਰਾਪਤ ਕਰਦਾ, ਨਹੀਂ ਤੇ ਦੁਨੀਆਂ ਤੇ ਭਟਕਦੀ ਫਿਰਦੀ ਹੈ। ਗੁਰਮੁਖ ਵਿਰਲੇ ਸੋਝੀ ਪਈ, ਤਿੰਨਾਂ ਅੰਦਰ ਬ੍ਰਹਮ ਦਿਖਾਇਆ, ਉਹਨਾਂ ਨੂੰ ਗੁਰੂ ਨੇ ਅੰਦਰ ਹੀ ਰੱਬ ਦੇ ਦਰਸ਼ਨ ਕਰਾ ਦਿੱਤੇ। ਤਨ ਮਨ ਸੀਤਲ ਹੋਇਆ, ਤਨ ਤੇ ਮਨ ਠੰਡਾ ਠਾਰ ਹੋ ਗਿਆ, ਸੀਤਲ ਹੋ ਗਿਆ, ਰਸਨਾ ਹਰ ਸਾਧ ਆਇਆ, ਸ਼ਬਦੇ ਹੀ ਨਾਉ ਉਪਜੈ, ਗੁਰੂ ਦੇ ਸ਼ਬਦ ਵਿੱਚੋਂ ਹੀ ਚੰਗਾ ਜੀਵਨ ਪੈਦਾ ਹੁੰਦਾ। ਇੱਥੇ ਨਾਉ ਦਾ ਅਰਥ ਹੈ ਚੰਗਾ ਜੀਵਨ, ਸ਼ਬਦੇ ਹੀ ਨਾਉ ਉਪਜੈ, ਬਿਨ ਸ਼ਬਦ ਹੈ ਜਗ ਬੁਰਾਨਾ, ਬਿਰਥਾ ਜਨਮ ਗਵਾਇਆ। ਬਾਬੇ ਨੇ ਆਖਿਆ ਜਗਤ ਜਿਹੜਾ ਹੈ ਪਾਗਲ ਹੋਇਆ ਫਿਰਦਾ ਸ਼ਬਦ ਤੋਂ ਬਿਨਾਂ। ਅਖੀਰਲੀ ਪੰਕਤੀ ਹੈ ਜੀ, ਅੰਮ੍ਰਿਤ ਇੱਕੋ ਸ਼ਬਦ ਹੈ, ਅੰਮ੍ਰਿਤ ਕੀ ਹੈ, ਗੁਰੂ ਦਾ ਉਪਦੇਸ਼, ਗੁਰੂ ਦਾ ਸ਼ਬਦ, ਅੰਮ੍ਰਿਤ ਇੱਕੋ ਸ਼ਬਦ ਹੈ, ਨਾਨਕ ਗੁਰਮੁਖ ਪਾਇਆ, ਜਿਹਦੀ ਪ੍ਰਾਪਤੀ ਹੇ ਨਾਨਕ ਸਾਨੂੰ ਗੁਰੂ ਵੱਲ ਮੁੱਖ ਕਰਕੇ ਹੁੰਦੀ ਹੈ। ਤੋ ਇੱਕ ਖੰਡੇ ਬਾਟੇ ਕੀ ਪੌੜ ਹੈ ਜਿਹੜੀ ਪੰਜਾਂ ਪਿਆਰਿਆਂ ਪਾਸੋਂ ਆਪਾਂ ਪ੍ਰਾਪਤ ਕਰਦੇ ਹਾਂ, ਅੰਮ੍ਰਿਤ ਸਿੱਖ ਨੇ ਰੋਜ਼ ਹੀ ਪੀਣਾ ਬਾਣੀ ਦਾ, ਗੁਰੂ ਦੀ ਵਿਚਾਰ ਦਾ। ਤੋ ਗੁਰੂ ਕਿਰਪਾ ਕਰੇ, ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਹਾਰਦਿਕ ਧੰਨਵਾਦ ਭਾਈ ਸਾਹਿਬ ਗੁਰਸ਼ਰਨ ਸਿੰਘ ਜੀ ਦਾ, ਜਿਨ੍ਹਾਂ ਨੇ ਅੱਜ ਦੇ ਮੁੱਖ ਵਾਕ ਦੀ ਕਥਾ ਵਿਚਾਰ ਸਾਡੇ ਨਾਲ ਸਾਂਝੀ ਕੀਤੀ ਹੈ। ਗੁਰੂ ਕਿਰਪਾ ਕਰੇ ਇਹਨਾਂ ਨੂੰ ਚੜ੍ਹਦਿਆਂ ਕਲਾ ਵਿੱਚ ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀਵੋ ਪਾਈ। ਜਦੋਂ ਨਾਮ ਦਾ ਅੰਮ੍ਰਿਤ ਛਕ ਲਿਆ ਨਾ, ਤਾਂ ਫਿਰ ਦੂਜੇ ਖੰਡੇ ਬਾਟੇ ਦੀ ਪੌਲ ਦੀ ਵੀ ਸਾਡੀ ਇੱਛਾ ਹੋ ਜਾਏਗੀ, ਕਿਉਂਕਿ ਨਾਮ ਅੰਮ੍ਰਿਤ ਦਾ ਜਿਹੜਾ ਅੰਮ੍ਰਿਤ ਛਕਣ, ਨਾਮ ਛਕਣਾ, ਉਹਦੇ ਨਾਲ ਤਿਆਰੀ ਹੁੰਦੀ ਹੈ। ਜਦੋਂ ਤਿਆਰੀ ਹੁੰਦੀ ਹੈ ਫਿਰ ਮਨੁੱਖ ਆਪਣੇ ਆਪ ਹੀ ਗੁਰੂ ਵਾਲੇ ਪਾਸੇ ਨੂੰ ਆਉਣਾ ਸ਼ੁਰੂ ਹੋ ਜਾਵੇ। ਸਭ ਤੋਂ ਪਹਿਲਾਂ ਤਾਂ ਆਪਾਂ ਨਾਮ ਸਿਮਰਨ ਬੰਦਗੀ ਭਗਤੀ, ਅਤੇ ਖਾਸ ਤੌਰ 'ਤੇ ਬੇਨਤੀ ਸਾਰਿਆਂ ਨੂੰ ਕਰੀ ਜਾ ਰਹੇ ਹਾਂ ਵੀ ਬਾਣੀ ਨੂੰ ਪੜ੍ਹਨਾ ਸ਼ੁਰੂ ਕਰੋ। ਸਾਰੇ ਕੋਸ਼ਿਸ਼ ਕਰੋ ਕਿ ਤੁਹਾਡੇ ਘਰ ਵਿੱਚ ਪੋਥੀਆਂ ਹੋਣ, ਕੋਈ ਵਹਿਮ ਨਹੀਂ, ਭਰਮ ਨਹੀਂ, ਭੁਲੇਖਾ ਨਹੀਂ। ਜਿਹੜੇ ਅਸੀਂ ਬਹੁਤ ਸਾਰੇ ਐਸੇ ਬੰਧਨਾਂ ਵਿੱਚ ਬੱਝੇ ਹੋਏ ਹਾਂ ਨਾ, ਉਹ ਬੰਧਨਾਂ ਨੂੰ ਤੋਂ ਛੁਟਕਾਰਾ ਕਰੋ। ਅਤੇ ਜਦੋਂ ਤੁਹਾਡੇ ਘਰ ਵਿੱਚ ਪੋਥੀ ਆ ਗਈ ਨਾ, ਅਤੇ ਪੋਥੀ ਦਾ ਪਾਠ ਤੁਹਾਡੇ ਘਰ ਵਿੱਚ ਸ਼ੁਰੂ ਹੋ ਗਿਆ, ਜੇ ਤੁਸੀਂ ਸ਼ੁਰੂ ਕੀਤਾ ਤਾਂ ਤੁਹਾਡੇ ਬੱਚਿਆਂ ਨੇ ਵੀ ਸ਼ੁਰੂ ਕਰ ਦੇਣਾ। ਤੁਸੀਂ ਕਦੀ ਕ੍ਰਿਸਚੈਨਿਟੀ ਦੇ ਵਿੱਚ ਵੇਖੋ, ਉਹ ਰਸਤਿਆਂ 'ਚ ਖਲੋਤੇ ਹੁੰਦੇ, ਤੁਰੇ ਤੁਰੇ ਜਾਂਦੇ, ਤੁਹਾਨੂੰ ਨਾ ਉਹ ਬਾਈਬਲ ਦੇ ਕੁਛ ਟੁਕੜੇ ਕੁ ਜਿਹੜੀ ਆ ਉਹ ਲਿਟਰੇਚਰ ਪਕੜਾਉਂਦੇ ਨੇ। ਉਹ ਜੇ ਅਸੀਂ ਕਹਿੰਦੇ ਨਹੀਂ ਰਹਿਣ ਦਿਓ, ਕਹਿੰਦੇ ਨਹੀਂ ਤੁਸੀਂ ਰੱਖ ਛੱਡੋ, ਆਪਣੇ ਘਰ ਰੱਖੋ। ਉਹਨਾਂ ਦਾ ਮਕਸਦ ਕਿ ਵੀ ਜੇ ਘਰ ਪਿਆ ਹੋ ਨਾ ਤਾਂ ਕੋਈ ਉਹਨਾਂ ਕੋਈ ਉਹਨੂੰ ਪੜੂਗਾ। ਪਰ ਇੱਥੇ ਸਾਡਾ ਕੁਛ ਥੋੜ੍ਹਾ ਜਿਹਾ ਉਲਟ ਕੰਮ ਚੱਲ ਰਿਹਾ। ਉਲਟੇ ਚੱਲ ਰਿਹਾ ਵੀ ਬਜ਼ੁਰਗ ਸਾਡੇ ਘਰਾਂ ਚ ਨੇ ਜਿਹੜੇ ਬਜ਼ੁਰਗ ਬਾਣੀ ਪੜ੍ਹਦੇ ਨੇ, ਨਾਮ ਜਪਦੇ ਨੇ, ਸਿਮਨ ਤੇ ਬੰਦਗੀ, ਉਹਨਾਂ ਪਾਸ ਗੁੜਕੇ ਨੇ, ਉਹਨਾਂ ਪਾਸ ਪੋਥੀਆਂ ਵੀ ਨੇ, ਬਾਜ ਦਾ ਉਹਦੀ ਹੁਕਮ ਅਨੁਸਾਰ ਜਦੋਂ ਬਜ਼ੁਰਗ ਆਪਣੀ ਜੀਵਨ ਯਾਤਰਾ ਪੂਰੀ ਕਰਕੇ ਚਲੇ ਜਾਂਦਾ, ਬਾਕੀ ਸਭ ਕੁਛ ਉਹਦਾ ਘਰ ਰਹਿ ਜਾਂਦਾ, ਸਿਰਫ ਪੋਥੀਆਂ ਤੇ ਗੁੜਕੇ ਤੇ ਧਾਰਮਿਕ ਲਿਟਰੇਚਰ ਗੁਰਦੁਆਰੇ ਆ ਜਾਂਦਾ ਵੀ ਸਾਡੇ ਘਰ ਹੁਣ ਪੜ੍ਹਨ ਵਾਲਾ ਕੋਈ ਨਹੀਂ ਰਹਿ ਗਿਆ। ਇੱਕ ਤੇ ਕੋਸ਼ਿਸ਼ ਕਰੋ ਕਿ ਹਰ ਇੱਕ ਪਰਿਵਾਰ ਦੇ ਵਿੱਚ ਮਾਂ ਬੋਲੀ ਪੰਜਾਬੀ ਜ਼ਰੂਰ ਹੋਵੇ, ਔਰ ਬੱਚਿਆਂ ਨੂੰ ਪੰਜਾਬੀ ਪੜ੍ਹਾਓਗੇ ਤਾਂ ਬੱਚੇ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਨਗੇ, ਅਤੇ ਜੇ ਤੁਸੀਂ ਬੱਚਿਆਂ ਨੂੰ ਪੜ੍ਹਾਏ ਨਾ ਪੜ੍ਹਾਇਆ ਪੰਜਾਬੀ ਤਾਂ ਗੁਰੂ ਗ੍ਰੰਥ ਸਾਹਿਬ ਨਹੀਂ ਪੜ੍ਹ ਸਕਦੇ। ਜਿਹੜੀ ਆਪਾਂ ਨੂੰ ਇੰਗਲਿਸ਼ ਦੀ ਆਦਤ ਪਈ ਹੈ ਨਾ, 3 ਸਾਲ ਤੱਕ ਜੇ 4 ਸਾਲ ਤੱਕ ਤੁਸੀਂ ਬੱਚੇ ਨਾਲ ਪਿਓਰ ਪੰਜਾਬੀ ਬੋਲੋ ਨਾ, ਤਾਂ ਬੱਚੇ ਨੂੰ ਸਾਡੀ ਮਾਂ ਬੋਲੀ ਸਮਝ ਪੈ ਜਾਂਦੀ ਆ। ਜਦੋਂ ਅਸੀਂ ਬੱਚੇ ਨੂੰ ਪੰਜਾਬੀ ਸਿਖਾਉਣੀ ਹੁੰਦੀ ਆ ਉਦੋਂ ਅਸੀਂ ਅੰਗਰੇਜ਼ੀ ਸਿਖਾਉਂਦੇ ਹਾਂ, ਬੱਚੇ ਨੂੰ ਬਚਪਨ 'ਚ ਜਦੋਂ ਅੰਗਰੇਜ਼ੀ ਸਿਖਾ ਦਿੰਦੇ ਹਾਂ ਅਤੇ ਜਦੋਂ ਬੱਚਾ ਅੰਗਰੇਜ਼ੀ ਬੋਲਣ ਲੱਗ ਪੈਂਦਾ ਫਿਰ ਅਸੀਂ ਪੰਜਾਬੀ ਸਿਖਾਉਣੀ ਸ਼ੁਰੂ ਕਰਦੇ ਹਾਂ ਵੀ ਹੁਣ ਤੋਂ ਪੰਜਾਬੀ ਸਿੱਖ, ਫਿਰ ਉਹ ਗੱਲ ਨਹੀਂ ਬਣਨੀ। ਸੋ ਕੋਸ਼ਿਸ਼ ਕਰੋ ਕਿ 4 ਸਾਲ ਤੱਕ ਬੱਚੇ ਨਾਲ ਬਿਲਕੁਲ ਅੰਗਰੇਜ਼ੀ ਨਾ ਬੋਲੋ, ਤੁਸੀਂ ਆਪਣੀ ਮਾਂ ਬੋਲੀ ਬੋਲੋ ਅਤੇ ਬੱਚਾ ਉਹੀ ਬੋਲੀ ਪਕੜ ਲਏਗਾ। ਗੁਰੂ ਕਿਰਪਾ ਕਰੇ, ਚੜ੍ਹਦੀਆਂ ਕਲਾ ਬਹੁਤ ਬਹੁਤ ਭਾਈ ਸਾਹਿਬ ਦਾ ਧੰਨਵਾਦ। ਆਓ ਭਾਈ ਅੰਗਰੇਜ਼ ਸਿੰਘ ਦਾ ਜੱਥਾ ਜੋ ਸਾਡੇ ਪਾਸ ਆਏ ਨੇ, ਇਹਨਾਂ ਨੂੰ ਜੀ ਆਇਆਂ, ਆਓ ਇਹਨਾਂ ਪਾਸੋਂ ਸਰਵਣ ਕਰੀਏ ਕੀਰਤਨ। ਵਾਹਿਗੁਰੂ ਜੀ ਕਾ ਖਾਲਸਾ। ਬੇਨਤੀ ਸੱਚ, ਇਹ ਅੱਜ ਕੈਂਪ ਲੱਗ ਰਿਹਾ ਬੱਚਿਆਂ ਦਾ, ਬੀਬੀਆਂ ਨੂੰ ਬੇਨਤੀ ਹੈ ਲੰਗਰ ਵਿੱਚ ਸਹਿਯੋਗ ਜ਼ਰੂਰ ਬਖਸ਼ੋ, ਵੀਰਾਂ ਨੂੰ ਵੀ ਬੇਨਤੀ ਹੈ ਕੋਈ ਸੇਵਾ ਹੋਵੇ ਤਾਂ ਜ਼ਰੂਰ ਕਰਿਓ। ਅਗਰ ਕਿਸੇ ਨੇ ਇਹਨਾਂ ਦਿਨਾਂ ਵਿੱਚ ਬੱਚਿਆਂ ਦੇ ਲੰਗਰ ਆਦਿ ਦੀ ਸੇਵਾ ਲੈਣੀ ਆ ਤਾਂ ਉਹ ਲੈ ਸਕਦੇ ਨੇ। ਬਾਹਰ ਹੋਲੈਂਡ ਤੋਂ ਸਿੰਘ ਆਏ ਨੇ, ਉੱਥੇ ਇੱਕ ਗੁਰਦੁਆਰਾ ਸਾਹਿਬ ਦੀ ਉਸਾਰੀ ਹੋ ਰਹੀ ਹੈ, ਉਹਦੇ ਵਿੱਚ ਵੀ ਸਹਿਯੋਗ ਬਖਸ਼ੋ, ਅਤੇ ਨਾਲ ਨਾਲ ਜਿੱਥੇ ਅੱਗ ਲੱਗੀ ਆ ਟਿੰਗਟਨ ਵਾਲੇ ਪਾਸੇ ਅਤੇ ਕਲੋਨਾ ਪਾਸੇ, ਉੱਥੇ ਬਹੁਤ ਸਾਰੇ ਲੋਕ ਬੇਘਰ ਹੋ ਗਏ ਨੇ, ਉਹਨਾਂ ਵਾਸਤੇ ਵੀ ਆਪ ਜੀ ਨੂੰ ਬੇਨਤੀ ਹੈ ਕਿ ਆਪਾਂ ਉੱਥੇ ਉਹਨਾਂ ਨੂੰ ਰਸਤਾ ਵਸਤਾਂ ਜੋ ਚਾਹੀਦੇ ਨੇ ਚੀਜ਼ਾਂ ਉਹ ਤੁਸੀਂ ਲਿਆ ਸਕਦੇ ਜੇ, ਅਤੇ ਉਹ ਆਪਾਂ ਉੱਥੇ ਪਹੁੰਚਾਵਾਂਗੇ। ਵਾਹਿਗੁਰੂ ਜੀ।

0: ਵਾਹਿਗੁਰੂ ਜੀ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਰਦਿਕ ਧੰਨਵਾਦ ਭਾਈ ਸਾਹਿਬ ਭਾਈ ਅੰਗਰੇਜ਼ ਸਿੰਘ ਜੀ ਅਤੇ ਉਹਨਾਂ ਦੇ ਜਥੇ ਦਾ ਜਿਨ੍ਹਾਂ ਨੇ ਲਾਹੀ ਬਾਣੀ ਦੇ ਮਨੋਹ ਕੀਰਤਨ ਸਰੰਗ ਕਰਾਏ ਨੇ, ਸਦਕ ਜਥੇ ਨੂੰ ਚੜ੍ਹਦੀਆਂ ਗੱਲਾਂ ਬਖਸ਼ਣ। ਸੋ ਹੁਣ ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਜੀ ਕਥਾ ਸਰੰਗ ਕਰਾਉਣਗੇ। ਸੋ ਉਸ ਤੋਂ ਬਾਅਦ ਢਾਡੀ ਜਥਾ ਆਪ ਸੇਵਾ ਵਿੱਚ ਹਾਜ਼ਰ ਹੋਏਗਾ, ਕੀਰਤਨ ਹੋਏਗਾ, ਕੀਰਤਨ ਤੋਂ ਬਾਅਦ ਢਾਡੀ ਜਥਾ। ਅੱਜ ਬੀਬੀਆਂ ਦਾ ਸਤਸੰਗ ਵੀ ਹੈ, ਨਾਲ ਨਾਲ ਅੱਜ ਬੱਚਿਆਂ ਦਾ ਕੈਂਪ ਲੱਗ ਰਿਹਾ। ਇੱਕ ਹਫ਼ਤੇ ਲਈ ਬੱਚਿਆਂ ਦਾ ਕੈਂਪ ਹੈ ਹਰ ਰੋਜ਼। ਤੋ ਆਪ ਜੀ ਨੂੰ ਬੇਨਤੀ ਇਸ ਵਿੱਚ ਜ਼ਰੂਰ ਸਹਿਯੋਗ ਬਖਸ਼ਿਸ਼ ਕਰਨਾ। ਅਗਰ ਕਿਸੇ ਨੇ ਬੱਚਿਆਂ ਦੇ ਇਹਨਾਂ ਦਿਨਾਂ ਵਿੱਚ ਲੰਗਰ ਆਦਿਕ ਦੀ ਸੇਵਾ ਲੈਣੀ ਹੋਵੇ ਤਾਂ ਬੜੀ ਖੁਸ਼ੀ ਨਾਲ ਲੈ ਸਕਦੇ ਜੇ। ਔਰ ਦੂਸਰੀ ਬੇਨਤੀ ਹੈ ਕਿ ਜੋ ਅੱਗ ਪਟਿੰਗਟਨ ਨੌਤ ਕਲੋਨਾ ਵਾਲੇ ਪਾਸੇ ਬੀ ਸੀ 'ਚ ਲੱਗੀ ਹੋਈ ਹੈ, ਬਹੁਤ ਸਾਰੇ ਲੋਕ ਬੇਘਰ ਹੋ ਗਏ ਨੇ, ਉਹਨਾਂ ਵਾਸਤੇ ਮਦਦ ਦੀ ਲੋੜ ਹੈ। ਕੋਈ ਵੀ ਚੀਜ਼ ਤੁਸੀਂ ਜਿਹੜੀ ਰੋਜ਼ ਦੇ ਵਰਤੋਂ ਵਿੱਚ ਹੈ ਜਾਂ ਮਾਇਆ ਵੀ ਦੇ ਸਕਦੇ ਜੇ, ਉਹਦੀ ਰਸੀਦ ਤੁਹਾਨੂੰ ਮਿਲੇਗੀ, ਉਹਦੇ ਵਿੱਚ ਜ਼ਰੂਰ ਸਹਿਯੋਗ ਬਖਸ਼ੋ। ਬਾਹਰ ਹੋਲੈਂਡ ਤੋਂ

ਨੰਨਾ ਨਿਕਟ ਜੋ ਘਟ ਰਹਿਓ ਦੂਰ ਕਹਾ ਤਜ ਜਾਈ।

टटा बिगट काट काट माही, खोल कपाट महल के ना जाही, देख अटल।

0: ਮੇਰੇ ਤੋਂ ਪਹਿਲਾਂ ਗੁਰੂ ਕਰਕੇ ਰਾਗੀ ਜਥੇ ਪਾਸੋਂ ਸਰਵਣ ਕਰ ਰਹੇ ਸੀ। ਤੋ ਆਓ ਜਿੱਥੇ ਆਪ ਜੀ ਨੇ ਰੱਬੀ ਬਾਣੀ ਦੇ ਕੀਰਤਨ ਸਰਵਣ ਕੀਤੇ ਨੇ, ਸਮਾਂ ਹੈ ਗੁਰਬਾਣੀ ਵਿਚਾਰ ਦਾ। ਵਿਚਾਰਾਂ ਨੂੰ ਆਰੰਭਣ ਤੋਂ ਪਹਿਲਾਂ ਜਿੰਨੇ ਸਰੀਰ ਆਪ ਸਤਿਗੁਰਾਂ ਦੇ ਹਜ਼ੂਰ ਬੈਠੇ ਹੋ ਜਾਂ ਘਰਾਂ ਵਿੱਚ ਮੀਡੀਆ ਦੇ ਮਾਧਿਅਮ ਰਾਹੀਂ ਸਰਵਣ ਕਰ ਰਹੇ ਹੋ, ਆਪਸ ਵਿੱਚ ਫਤਿਹ ਦੀ ਸਾਂਝ ਪਾਈਏ ਜੀ। ਕੋਈ ਰਸਨਾ ਵਾਂਝੀ ਨਾ ਰਹੇ, ਇੱਕੇ ਵਾਰੀ ਕਹਿਣ ਤੇ ਆਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਲੜੀਵਾਰ ਵਿਚਾਰ ਆਪਾਂ ਪਿਛਲੇ ਸਮੇਂ ਤੋਂ ਕਰ ਰਹੇ ਹਾਂ। ਭਗਤ ਸਾਹਿਬਾਨ ਦੀ ਬਾਣੀ ਦੇ ਵਿੱਚੋਂ ਕਬੀਰ ਸਾਹਿਬ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਬਾਣੀ 52 ਅੱਖਰੀ, ਜਿਹੜੀ ਕਿ ਇਕੱਲੇ ਇਕੱਲੇ ਅੱਖਰ ਦੀ ਵਰਤੋਂ ਕਰਕੇ ਕਬੀਰ ਸਾਹਿਬ ਨੇ ਕੋਈ ਉਪਦੇਸ਼ ਦਿੱਤਾ ਹੈ। ਆਪਣੇ ਆਪ ਵਿੱਚ ਇਕੱਲਾ ਅੱਖਰ ਕੁਝ ਵੀ ਨਹੀਂ ਹੈ, ਪਰ ਉਹਨਾਂ ਨੇ ਇਸ ਅੱਖਰ ਦੀ ਵਰਤੋਂ ਕਰਕੇ ਅੱਗੇ ਇੱਕ ਉਪਦੇਸ਼ ਦਰਜ ਕੀਤਾ ਹੈ। ਇੱਕ ਕਾਵਿ ਰਚਨਾ ਦਾ ਇੱਕ ਢੰਗ ਤਰੀਕਾ ਹੈ। ਜਿਵੇਂ ਸਤਿਗੁਰ ਦੀ ਬਾਣੀ ਦੇ ਵਿੱਚ ਵੱਖ ਵੱਖ ਮਹੀਨਿਆਂ ਦੇ ਪ੍ਰਥਾਏ ਉਪਦੇਸ਼ ਨੇ, ਭਾਦੋਂ ਦੇ ਮਹੀਨੇ ਦੀ ਰਮਤਾ ਹੋਈ ਹੈ, ਉੱਥੇ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ। ਭਾਦੋਂ ਭਰਮ ਭੁਲਾਣੀਆਂ, ਦੂਜੇ ਲੱਗਾ ਹੇਤ, ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀਂ ਕੇਤ। ਏਦਾਂ ਹੀ ਮਹਾਰਾਜ ਨੇ ਐਤਵਾਰ, ਸੋਮਵਾਰ, ਮੰਗਲਵਾਰ, ਬੁੱਧਵਾਰ, ਵੀਰਵਾਰ, ਸ਼ੁੱਕਰ ਤੇ ਸ਼ਨਿਚਰਵਾਰ ਨੂੰ ਲੈ ਕੇ ਵੀ ਉਪਦੇਸ਼ ਦਿੱਤੇ ਨੇ। ਘੋੜੀਆਂ ਗੁਰੂ ਰਾਮਦਾਸ ਸਾਹਿਬ ਦੀ ਬਾਣੀ ਹੈ, ਲਾਵਾਂ ਹੈ ਤੇ ਜੋ ਵੀ ਖਾਸ ਕਰਕੇ ਨੌਰਥ ਇੰਡੀਆ ਦੇ ਵਿੱਚ ਜਿਹੜਾ ਕਲਚਰ ਚੱਲਦਾ ਸੀ, ਉਸ ਕਲਚਰ ਦੀਆਂ ਐਗਜ਼ਾਮਪਲਸ ਲੈ ਕੇ ਵੀ ਮਹਾਰਾਜ ਨੇ ਸ਼ਬਦ ਉਚਾਰਨ ਕੀਤੇ ਨੇ। ਤੋ ਇੱਥੇ ਕਬੀਰ ਸਾਹਿਬ ਨੇ ਜਿਹੜਾ ਹੈ ਉਹ ਇਕੱਲੇ ਇਕੱਲੇ ਅੱਖਰ ਨੂੰ ਲੈ ਕੇ ਕੁਝ ਉਪਦੇਸ਼ ਦਿੱਤੇ ਨੇ ਤੇ ਆਪਾਂ ਹੁਣ ਤਾਈਂ ਜਿਹੜੇ ਅੱਖਰ ਵਿਚਾਰੇ ਨੇ ਉਹਨਾਂ ਦੇ ਵਿੱਚੋਂ ਜੱਜੇ ਅੱਖਰ ਤੱਕ ਆਪਾਂ ਵਿਚਾਰ ਕੀਤੀ। ਅੱਜ ਝੱਜਾ ਅੱਖਰ ਦਾ ਉਪਦੇਸ਼, ਨਿੰਝਾਂ ਅੱਖਰ ਦਾ ਉਪਦੇਸ਼ ਤੇ ਟੈਂਕਾ ਅੱਖਰ ਦਾ ਜਿਹੜਾ ਉਪਦੇਸ਼ ਹੈ ਉਹਨੂੰ ਆਪਾਂ ਵਿਚਾਰਨਾ ਹੈ। ਮਹਾਰਾਜ ਨੇ ਕਿਹਾ ਵੀ ਲੋਕ ਉਲਝਦੇ ਨੇ, ਚਰਚਾ ਕਰਦੇ ਨੇ, ਬਹਿਸ ਕਰਦੇ ਨੇ ਤੇ ਕਈ ਵਾਰ ਬਹਿਸ ਕਰਨਾ ਬੰਦੇ ਦੀ ਆਦਤ ਬਣ ਜਾਂਦੀ ਹੈ, ਸੁਭਾਅ ਬਣ ਜਾਂਦਾ ਹੈ। ਘਰ ਪਰਿਵਾਰ ਦੇ ਵਿੱਚ ਵੀ ਜੇ ਕਿਸੇ ਦਾ ਸੁਭਾਅ ਬਣ ਗਿਆ ਵੀ ਉਹਨੇ ਬਹਿਸ ਹੀ ਕਰਨੀ ਹੈ ਤੇ ਉਹ ਘਰ ਕਦੀ ਵੀ ਵਸ ਨਹੀਂ ਸਕਦਾ, ਆਦਤ ਬਦਲਣੀ ਚਾਹੀਦੀ ਹੈ। ਫਿਰ ਬਹਿਸ ਜਿਹੜੀ ਹੈ ਉਹ ਕੋਈ ਉੱਚ ਪਾਏ ਦੀ ਨਹੀਂ ਹੁੰਦੀ, ਕੋਈ ਵੱਡੀ ਨਹੀਂ ਹੁੰਦੀ, ਬਲਕਿ ਬੜੀ ਨੀਵੇਂ ਲੋਐਸਟ ਦਰਜੇ ਦੀ ਹੁੰਦੀ ਹੈ। ਕੋਈ ਉਹਦਾ ਵੱਡਾ ਕਾਰਨ ਨਹੀਂ ਹੁੰਦਾ, ਉਹਦਾ ਅਸਰ ਵੀ ਮਾੜਾ ਪੈਂਦਾ ਹੈ। ਤੋ ਬਹਿਸ ਕਰਨ ਤੋਂ ਸਤਿਗੁਰ ਨੇ ਮਨਾ ਵੀ ਨਹੀਂ ਕੀਤਾ, ਆਖਿਆ ਚਰਚਾ ਕਰਨੀ ਚਾਹੀਦੀ ਹੈ। ਜਬ ਲੱਗ ਦੁਨੀਆ ਰਹੀ ਹੈ ਨਾਨਕ ਕਿਛ ਸੁਣੀਐ ਕਿਛ ਕਹੀਏ, ਪਰ ਬਹਿਸ ਦਾ ਤਰੀਕਾ ਇਹ ਹੋਵੇ ਵੀ ਪਹਿਲਾਂ ਤੁਸੀਂ ਕਿਸੇ ਦੇ ਪੁਆਇੰਟ ਆਫ ਵਿਊ ਨੂੰ ਜਾਣਿਆ, ਫਿਰ ਤੁਸੀਂ ਆਪਣਾ ਉਹਦੇ ਉੱਤੇ ਕੋਈ ਜੋ ਤੁਹਾਡਾ ਵਿਚਾਰ ਸੀ ਉਹ ਦਿੱਤਾ, ਫਿਰ ਦੋਵਾਂ ਨੇ ਮਿਲ ਕੇ ਆਪਣੀ ਈਗੋ ਨੂੰ ਪਾਸੇ ਰੱਖ ਕੇ ਜਿਹੜੀ ਗੱਲ ਕਮਾਉਣ ਵਾਲੀ ਸੀ ਉਹਨੂੰ ਉਹਦੇ ਵਿੱਚੋਂ ਕਮਾਇਆ। ਪਰ ਆਮ ਤੌਰ ਤੇ ਸਾਡੀ ਜਿਹੜੀ ਬਹਿਸ ਹੈ ਸਾਡੀ ਈਗੋ ਦੇ ਉੱਤੇ ਡਿਪੈਂਡ ਹੁੰਦੀ ਹੈ, ਸਾਡੇ ਹੰਕਾਰ ਉੱਤੇ ਹੁੰਦੀ ਹੈ, ਤੇ ਇਹ ਬੜਾ ਖਤਰਨਾਕ ਸੁਭਾਅ ਹੈ, ਖਾਸ ਕਰਕੇ ਸਾਡੇ ਕਲਚਰ ਵਿੱਚ। ਅਸੀਂ, ਮੈਨੂੰ ਕਈ ਵਾਰ ਲੱਗਦਾ ਹੈ ਵੀ ਆਪਾਂ ਜਿਹੜੇ ਆਪਾਂ ਵੱਧ ਰੋਗੀ ਹਾਂ, ਅਸੀਂ ਵੱਧ ਬਿਮਾਰ ਹਾਂ। ਗੋਰਿਆਂ ਵਿੱਚ ਵੀ ਆਰਗਿਊ ਹੁੰਦੇ ਨੇ, ਆਪਾਂ ਵੇਖਦੇ ਹਾਂ ਨਾ, ਤੇ ਕਈ ਵਾਰ ਇਹਨਾਂ ਦਾ ਆਰਗਿਊ ਏਡਾ ਵੱਡਾ ਹੁੰਦਾ ਹੈ ਵੀ ਆਪਣੇ ਧਾਰਮਿਕ ਗ੍ਰੰਥ ਉੱਤੇ ਵੀ ਹੁੰਦਾ ਹੈ, ਬਾਈਬਲ ਉੱਤੇ ਵੀ ਇਹਨਾਂ ਦਾ ਆਰਗਿਊ ਹੁੰਦਾ, ਪਰ ਕਿਤੇ ਨਹੀਂ ਇੱਦਾਂ ਹੁੰਦਾ ਤੇਰਾ ਸਿਰ ਲਾ ਦਿਆਂਗੇ, ਤੈਨੂੰ ਖਤਮ ਕਰ ਦਿਆਂਗੇ, ਤੈਨੂੰ ਮਾਰ ਦਿਆਂਗੇ, ਕਦੀ ਇੱਦਾਂ ਨਹੀਂ ਤੁਸੀਂ ਵੇਖੋਗੇ। ਉਹਨਾਂ ਦਾ ਆਪਣੀ ਧਰਮ ਪੁਸਤਕ ਉੱਤੇ ਆਰਗਿਊ ਹੈ, ਪਰ ਕਦੀ ਇੱਦਾਂ ਨਹੀਂ ਹੁੰਦਾ। ਤੇ ਅਸੀਂ ਸਾਡੇ ਵਿੱਚ ਜਿਹੜੀ ਸਾਡੀ ਮੈਂਟੈਲਿਟੀ ਹੈ ਉਹ ਇੱਦਾਂ ਦੀ ਹੈ ਵੀ ਜੇ ਕਿਸੇ ਨੇ ਕੋਈ ਗੱਲ ਕਹੀ ਹੈ, ਬੰਦਾ ਕਹਿੰਦਾ ਹਾਂ ਜਾਂ ਤੂੰ ਇਹ ਗੱਲ ਕਹਿ ਕਿਉਂ ਦਿੱਤੀ। ਸੋ ਜਿਹੜੀ ਸਹਿਣ ਸ਼ਕਤੀ ਹੈ ਉਹ ਸਾਡੇ ਵਿੱਚ ਜਿਹੜੀ ਹੈ ਉਹ ਬੜੀ ਘੱਟ ਹੈ, ਇਹ ਕੌੜਾ ਸੱਚ ਹੈ। ਕੋਈ ਨਹੀਂ ਜਰਦਾ, ਨਾ ਘਰ ਵਿੱਚ, ਨਾ ਸਮਾਜ ਵਿੱਚ, ਨਾ ਗੁਰਦੁਆਰਿਆਂ ਵਿੱਚ, ਧਾਰਮਿਕ ਸਥਾਨਾਂ ਵਿੱਚ। ਫਿਰ ਸਾਡੀ ਬਹਿਸ ਦਾ ਕਈ ਵਾਰ ਅਖੀਰਲਾ ਨਤੀਜਾ ਇਹੋ ਹੀ ਹੁੰਦਾ ਹੈ ਵੀ ਜਾਂ ਮਰ ਜਾਵਾਂਗਾ ਜਾਂ ਤੈਨੂੰ ਮੈਂ ਮਾਰ ਦਿਆਂਗਾ। ਇੱਥੇ ਹੈ ਹੁਣ ਧਾਰਮਿਕ ਬਹਿਸਾਂ ਪਹਿਲਾਂ ਵੀ ਹੁੰਦੀਆਂ ਸਨ, ਬੜੇ ਵੱਡੇ ਵੱਡੇ ਝਗੜੇ ਇੱਦਾਂ ਦੇ ਰਹੇ ਨੇ, ਹਿੰਦੂ ਮੁਸਲਮਾਨ ਨਾਲ ਬਹਿਸ ਕਰ ਰਹੇ, ਬਾਬੇ ਨੇ ਆਖਿਆ ਖਹਿ ਖਹਿ ਕੇ ਮਰ ਰਹੇ ਨੇ ਦੋਵੇਂ ਇੱਕ ਦੂਜੇ ਨਾਲ। ਤੇ ਦੋਵਾਂ ਦਾ ਹੀ ਜਿਹੜਾ ਬਹਿਸ ਦਾ ਬੇਸ ਹੈ, ਜਿਹੜੀ ਬੁਨਿਆਦ ਹੈ, ਦੋਵਾਂ ਦੀ ਕੱਚੀ ਹੈ, ਦੋਵਾਂ ਦੀ ਕੱਚੀ ਹੈ, ਹਿੰਦੂ ਦੀ ਵੀ ਕੱਚੀ ਹੈ ਤੇ ਮੁਸਲਮਾਨ ਦੀ ਵੀ ਕੱਚੀ ਹੈ, ਦੋਵੇਂ ਹੀ ਗਲਤ ਨੇ। ਪਰ ਗੋਲ ਇਹਨਾਂ ਦੀ ਲਾਈਫ ਦਾ ਕੀ ਬਣ ਗਿਆ ਵੀ ਹਿੰਦੂ ਨੇ ਮੁਸਲਮਾਨ ਨੂੰ ਗਲਤ ਸਾਬਤ ਕਰਨਾ ਤੇ ਮੁਸਲਮਾਨ ਨੇ ਹਿੰਦੂ ਨੂੰ ਗਲਤ ਸਾਬਤ ਕਰਨਾ, ਦੋਵੇਂ ਹੀ ਗਲਤ ਜਗ੍ਹਾ ਉੱਤੇ ਖਲੋਤੇ ਨੇ ਦੋਵੇਂ। ਤੋ ਵੇਖੋ ਸਤਿਗੁਰ ਨੇ ਆਖਿਆ ਐਸੀ ਬਹਿਸ ਦੇ ਵਿੱਚ ਕੁਝ ਨਹੀਂ ਰੱਖਿਆ, ਐਸੀ ਬਹਿਸ ਦਾ ਕੋਈ ਲਾਭ ਨਹੀਂ ਹੈ। ਇਹ ਤੇ ਮੂਰਖ ਗਣਤ ਗਣਾਏ ਝਗੜਾ ਪਾਵਣਾ ਵਾਲੀ ਖੇਡ ਹੈ ਵੀ ਮੂਰਖ ਨੇ ਝਗੜਾ ਪੈਦਾ ਕਰਨਾ ਹੈ। ਮੂਰਖ ਭੋਗੇ ਭੋਗ ਦੁੱਖ ਸਬਾਇਆ, ਸੁਖੋਂ ਉੱਠੇ ਰੋਗ ਪਾਪ ਕਮਾਇਆ। ਉੱਥੇ ਮਹਾਰਾਜ ਕਹਿੰਦੇ ਨੇ ਮੂਰਖ ਜਿਹੜਾ ਹੈ ਉਹ ਬਹਿਸ ਕਰ ਰਿਹਾ, ਅਸਲ ਵਿੱਚ ਉਹਦਾ ਵੀ ਜਿੱਥੇ ਉਹ ਖਲੋਤਾ ਹੈ, ਜਿਹੜਾ ਬਹਿਸ ਦਾ ਉਹਨੇ ਪਲੌਟ ਬਣਾਇਆ ਹੈ ਉਹ ਵੀ ਗਲਤ ਹੈ। ਮੰਨ ਲਓ ਇਹਨੂੰ ਸੌਖਿਆਂ ਸਮਝਣ ਲਈ ਇੱਦਾਂ ਸਮਝ ਲਓ, ਮੁਸਲਮਾਨ ਨੇ ਕਿਹਾ ਵੀ ਜਿਹੜਾ ਰੱਬ ਹੈ ਉਹ ਸੱਤਵੇਂ ਅਸਮਾਨ ਤੇ ਹੈ ਤੇ ਰਹਿੰਦਾ ਕਿੱਥੇ ਹੈ, ਮੱਕੇ ਵਿੱਚ ਹੈ। ਹਿੰਦੂ ਨੇ ਕਿਹਾ ਨਹੀਂ, ਉਹ ਜਗਨਨਾਥਪੁਰੀ ਦੇ ਮੰਦਿਰ ਵਿੱਚ ਰਹਿੰਦਾ ਹੈ ਤੇ ਪੱਥਰ ਵਿੱਚ ਹੈ। ਦੋਵਾਂ ਦੀ ਇਸ ਗੱਲ ਨੂੰ ਲੈ ਕੇ ਬਹਿਸ ਹੈ, ਦੋਵੇਂ ਗਲਤ ਨੇ, ਕੋਈ ਤੀਜਾ ਉਹਨਾਂ ਦਾ ਪੁਆਇੰਟ ਆਫ ਵਿਊ ਹੈ ਹੀ ਨਹੀਂ। ਉਹ ਇਸ ਗੱਲ ਨੂੰ ਸਾਬਤ ਕਰਨ ਤੇ ਜ਼ੋਰ ਦੇ ਰਿਹਾ ਵੀ ਨਹੀਂ, ਪੱਥਰ ਦੀ ਮੂਰਤੀ ਜਗਨਨਾਥਪੁਰੀ ਦੇ ਮੰਦਿਰ ਵਿੱਚ ਪਈ ਹੈ, ਦੱਖਣ ਵਾਲੀ ਦਿਸ਼ਾ ਵਿੱਚ ਹੈ, ਉੱਥੇ ਰੱਬ ਦਾ ਵਾਸਾ ਹੈ। ਮੁਸਲਮਾਨ ਇਸ ਗੱਲ ਦੇ ਉੱਤੇ ਆਰਗਿਊ ਕਰ ਰਿਹਾ ਵੀ ਨਹੀਂ, ਪੱਛਮ ਦੇ ਵਿੱਚ ਰੱਬ ਵੱਸਦਾ ਹੈ, ਮੱਕੇ ਦੇ ਸੱਤਵੇਂ ਅਸਮਾਨ ਦੇ ਉੱਪਰ ਉਹਦਾ ਨਿਵਾਸਾ ਹੈ। ਦੋਵਾਂ ਨੂੰ ਹੀ ਸਮਝ ਨਹੀਂ ਹੈ, ਦੋਵੇਂ ਹੀ ਇਹ ਬਹਿਸ ਤੇ ਕਰੀ ਜਾ ਰਹੇ ਨੇ। ਫਿਰ ਦੂਜਿਆਂ ਦੇ ਧਾਰਮਿਕ ਗ੍ਰੰਥ ਪੜ੍ਹ ਪੜ੍ਹ ਕੇ, ਉਹ ਉਹਦੇ ਪੜ੍ਹ ਕੇ, ਉਹ ਉਹਦੇ ਪੜ੍ਹ ਕੇ ਨੁਕਸ ਲੱਭ ਲੱਭ ਕੇ ਦੱਸ ਰਿਹਾ ਵੀ ਆਹ ਵੇਖੋ ਇੱਦਾਂ ਲਿਖਿਆ, ਆਹ ਵੇਖੋ ਇੱਦਾਂ ਲਿਖਿਆ। ਪਹਿਲਾਂ ਕਮ ਸੇ ਕਮ ਤੁਹਾਡੀ ਬਹਿਸ ਦਾ ਆਧਾਰ ਤੇ ਠੀਕ ਹੋਵੇ ਨਾ। ਬੜਾ ਪਿਆਰਾ ਇੱਕ ਸ਼ਬਦ ਆਉਂਦਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ, ਮਹਾਰਾਜ ਨੇ ਉੱਥੇ ਆਖਿਆ ਬੇਦ ਕਤੇਬ, ਇੱਕ ਬੇਦ ਵਾਲੇ ਨੇ ਤੇ ਦੂਜੇ ਕਤੇਬ ਵਾਲੇ ਨੇ। ਬੇਦ ਵਾਲੇ ਹਿੰਦੂ ਹੋ ਗਏ ਤੇ ਕਤੇਬ ਵਾਲੇ ਮੁਸਲਮਾਨ ਹੋ ਗਏ ਖਾਸ ਤੌਰ ਤੇ। ਵੈਸੇ ਕਿਤੇਬਾਂ ਚ ਸਾਰੇ ਆ ਜਾਂਦੇ ਨੇ, ਈਸਾਈ ਵੀ ਆਉਂਦੇ ਨੇ, ਯਹੂਦੀ ਵੀ ਆਉਂਦੇ ਨੇ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ। ਆਖਿਆ ਕੋਈ ਵੇਦਾਂ ਦੇ ਹਵਾਲੇ ਦੇ ਰਿਹਾ ਤੇ ਕੋਈ ਕਿਹਦੇ ਹਵਾਲੇ ਦੇ ਰਿਹਾ, ਕਿਤੇਬਾਂ ਦੇ। ਇਹਦੇ ਨਾਲ ਦਿਲ ਦੇ ਸਹਿਮ ਮਿਟਣ ਵਾਲੇ ਨਹੀਂ ਹੈ। ਤੁਸੀਂ ਕਈ ਵਾਰ ਨਾ ਬਾਹਰੀ ਤੌਰ ਉੱਤੇ ਜੰਗ ਜਿੱਤ ਜਾਂਦੇ ਹੋ, ਅੰਦਰੋਂ ਹਾਰ ਜਾਂਦੇ ਹੋ, ਇਖਲਾਕ ਹਾਰ ਜਾਂਦਾ ਬੰਦੇ ਦਾ, ਕਰੈਕਟਰ ਹਾਰ ਜਾਂਦਾ ਤੇ ਬਾਹਰੋਂ ਜੰਗ ਜਿੱਤ ਵੀ ਜਾਂਦਾ ਬੰਦਾ, ਪਰ ਉਹ ਜਿੱਤੀ ਹੋਈ ਜੰਗ ਵੀ ਹਾਰੀ ਹੁੰਦੀ ਹੈ ਜੇ ਬੇਸਿਕਲੀ ਬੰਦਾ ਸਮਝੇ ਤੇ। ਕਈ ਥਾਂ ਉੱਤੇ ਜਿੱਤ ਵੀ ਜਿੱਤ ਨਹੀਂ ਹੁੰਦੀ, ਤੁਸੀਂ ਜਿੰਨਾ ਮਰਜ਼ੀ ਐਲਾਨ ਕਰ ਦਿਓ। ਹੁਣ ਕਾਜ਼ੀ ਨੇ ਜਦੋਂ ਸਾਹਿਬਜ਼ਾਦਿਆਂ ਨੂੰ ਨੀਆਂ ਵਿੱਚ ਚਿਣਾਇਆ, ਬਾਹਰੀ ਜੰਗ ਉਹ ਜਿੱਤ ਗਿਆ ਪਰ ਆਪਣਾ ਕਰੈਕਟਰ ਹਾਰ ਗਿਆ, ਉਹ ਕਿਰਦਾਰ ਹਾਰ ਗਿਆ ਉਹ। ਜਦੋਂ ਗੁਰੂ ਕਲਗੀਧਰ ਮਹਾਰਾਜ 40 ਸਿੰਘਾਂ ਦੇ ਨਾਲ ਚਮਕੌਰ ਦੀ ਗੜੀ ਵਿੱਚ ਨੇ, ਬਾਹਰੀ ਜੰਗ ਵਜ਼ੀਰ ਖਾਨ ਜਿੱਤ ਗਿਆ ਪਰ ਕਰੈਕਟਰ ਉਹਦਾ ਖਤਮ ਹੋ ਗਿਆ, ਉਹ ਅਸੈਸੀਨੇਟ ਹੋ ਗਿਆ, ਉਹ ਖਤਮ ਹੋ ਗਿਆ। ਔਰੰਗਜ਼ੇਬ ਆਪਣੀ ਜ਼ਿੰਦਗੀ ਦੇ ਵਿੱਚ ਤਖ਼ਤ ਦੀ ਜੰਗ ਲੜਦਾ, ਤਖ਼ਤ ਉੱਤੇ ਬਹਿ ਵੀ ਜਾਂਦਾ, ਭਰਾ ਦਾ ਕਤਲ ਵੀ ਕਰ ਦਿੰਦਾ, ਪਿਓ ਨੂੰ ਵੀ ਜੇਲ੍ਹ 'ਚ ਡੱਗ ਦਿੰਦਾ, ਭੈਣ ਨੂੰ ਵੀ ਮਾਰ ਦਿੰਦਾ। ਤੋ ਇੰਨੀ ਕਤਲੋ ਗਾਰਤ ਤੋਂ ਬਾਅਦ ਉਹ ਤਖ਼ਤ ਉੱਤੇ ਬਹਿ ਜਾਂਦਾ। ਇੱਕ ਅਰਥਾਂ ਵਿੱਚ ਉਹਨੇ ਜਿੱਤ ਤੇ ਪ੍ਰਾਪਤ ਕਰ ਲਈ ਪਰ ਅੰਦਰੋਂ ਮਰਿਆ ਹੋਇਆ, ਅੰਦਰੋਂ ਹਾਰ ਗਿਆ, ਅੰਦਰੋਂ ਖਤਮ ਹੋ ਗਿਆ। ਤੋਂ ਬਹਿਸ ਜਿਹੜੀ ਹੈ ਉਹਦੇ ਵਿੱਚ ਕਰੈਕਟਰ ਦਾ, ਕਿਰਦਾਰ ਦਾ ਉੱਤਮ ਰਹਿਣਾ ਬੜਾ ਜ਼ਰੂਰੀ ਹੁੰਦਾ ਹੈ। ਮਹਾਰਾਜ ਕਹਿੰਦੇ ਹੁਣ ਦੋਵੇਂ ਇਹ ਹਿੰਦੂ ਤੇ ਮੁਸਲਮਾਨ ਝਗੜੇ ਪਾ ਕੇ ਬੈਠੇ ਨੇ। ਬਾਬੇ ਨੇ ਬਾਣੀ ਵਿੱਚ ਬਹੁਤ ਸਾਰੇ ਵਾਕ ਰੱਖੇ ਨੇ, ਆਖਿਆ ਦੋਹਾਂ ਨੂੰ ਹੀ ਸਮਝ ਨਹੀਂ ਹੈਗੀ, ਮਤਲਬ ਦੋ ਸਾਂਢ ਲੜ ਰਹੇ ਹੋਣ, ਦੋ ਸਾਂਢ ਤੇ ਦੋਵਾਂ ਨੂੰ ਕੋਈ ਸਿਆਣੇ ਥੋੜਾ ਕਹਿੰਦਾ, ਬੰਦਾ ਇਹ ਥੋੜਾ ਕਹਿੰਦਾ ਵੀ ਆਹ ਤਾਕਤਵਰ ਹੈ ਉਹ ਤਾਕਤਵਰ ਹੈ। ਨੁਕਸਾਨ ਰਾਹ ਜਾਂਦੇ ਰਾਈਆਂ ਦਾ ਹੋ ਜਾਣਾ, ਉਹਨਾਂ ਨੇ ਤੇ ਟੱਕਰਾਂ ਟੁੱਕਰਾਂ ਮਾਰੀ ਜਾਣੀਆਂ। ਨੁਕਸਾਨ ਕਿਹਦਾ ਹੋਣਾ, ਜੇ ਕੋਈ ਬੱਚਾ ਉੱਥੇ ਖੇਡ ਰਿਹਾ ਉਹਦਾ ਹੋ ਗਿਆ, ਕੋਈ ਬਜ਼ੁਰਗ ਉੱਥੇ ਤੁਰਿਆ ਜਾਂਦਾ ਉਹਦਾ ਹੋ ਗਿਆ। ਹੁਣ ਇਹ ਧਰਮਾਂ ਵਾਲੇ ਆਪਸ ਵਿੱਚ ਬਹਿਸ ਵਿਵਾਸੇ ਕਰ ਰਹੇ ਨੇ ਤੇ ਦੋਵਾਂ ਨੇ ਇੱਕ ਧਾਰਨਾ ਬਣਾ ਲਈ ਹੈ। ਇੱਕ ਨੇ ਬਣਾ ਲਈ ਹੈ ਵੀ ਰੱਬ ਸੱਤਵੇਂ ਅਸਮਾਨ ਤੇ ਹੈ ਤੇ ਪੱਛਮ ਵਿੱਚ ਰਹਿੰਦਾ, ਦੂਜੇ ਨੇ ਬਣਾ ਲਈ ਹੈ ਵੀ ਰੱਬ ਜਗਨਨਾਥਪੁਰੀ ਦੇ ਮੰਦਰ ਵਿੱਚ ਰਹਿੰਦਾ ਤੇ ਦਿਸ਼ਾ ਉਹਦੀ ਦੱਖਣ ਵਾਲੀ ਹੈ, ਤੇ ਨੁਕਸਾਨ ਕਿਹਦਾ ਹੋ ਰਿਹਾ, ਪਬਲਿਕ ਦਾ, ਲੋਕਾਂ ਦਾ, ਲੋਕਾਂ ਦੇ ਇਮੋਸ਼ਨਸ ਦਾ। ਫਿਰ ਇੱਦਾਂ ਗੁੱਟਬੰਦੀ ਹੋ ਗਈ, ਉਹ ਉਹਨੂੰ ਮਾਰਦਾ ਉਹਨੂੰ ਮਾਰਦਾ। ਭਾਈ ਗੁਰਦਾਸ ਸਾਹਿਬ ਨੇ ਵਰਤਾਰਾ ਬੜਾ ਬਾਖੂਬੀ ਬਿਆਨ ਹੈ, ਉਹਨਾਂ ਆਖਿਆ ਗੰਗ ਬਨਾਰਸ ਹਿੰਦੂਆਂ, ਮੁਸਲਮਾਨ ਤੇ ਹਿੰਦੂ ਵਿੱਚ ਫਰਕ ਵੇਖੋ ਕੀ ਪੈ ਗਿਆ। ਉਹਨਾਂ ਉਹ ਆਖਿਆ, ਉਹ ਕਹਿੰਦਾ ਗੰਗਾ ਤੇ ਨਹਾਓ ਤੇ ਬਨਾਰਸ ਜਾਇਆ ਕਰੋ, ਤੇ ਦੂਜਾ ਕੀ ਕਹਿੰਦਾ, ਉਹ ਕਹਿੰਦਾ ਨਹੀਂ, ਨਾ ਗੰਗਾ ਤੇ ਨਹਾਉਣ ਦੀ ਲੋੜ ਹੈ ਨਾ ਤੁਹਾਨੂੰ ਬਨਾਰਸ ਜਾਣ ਦੀ ਲੋੜ ਹੈ, ਮੁਸਲਮਾਨਾ ਮੱਕਾ ਕਾਬਾ। ਉਹ ਕਹਿੰਦਾ ਨਹੀਂ, ਮੱਕੇ ਤੇ ਕਾਬੇ ਜਾਇਆ ਕਰੋ, ਹੁਣ ਤੀਜੇ ਆਪਣੇ ਵਾਲੇ ਵੀ ਐਡ ਕਰ ਲਓ ਵਿੱਚ ਜੇ ਕਰਨੇ ਨੇ ਤੇ। ਹੁਣ ਖੇਡ ਤੇ ਉਹ ਹੈ ਹੀ ਨਹੀਂ ਸੀ। ਤੋ ਗੁਰਦੇਵ ਨੇ ਬਾਣੀ ਵਿੱਚ ਜ਼ਿਕਰ ਕੀਤਾ, ਕਿ ਬੇਦ ਕਤੇਬ ਇਫਤਰਾ ਪਾਈ। ਇਫਤਰਾ ਹੁੰਦਾ ਵਧਾ ਚੜਾ ਕੇ ਗੱਲਾਂ ਕਹਿਣੀਆਂ। ਦਿਲ ਕਾ ਫਿਕਰ ਨਾ ਜਾਏ, ਪਰ ਦਿਲ ਦੇ ਸਹਿਮ ਥੋੜਾ ਇਹਦੇ ਨਾਲ ਖਤਮ ਹੋ ਚੱਲੇ। ਮਹਾਰਾਜ ਕਹਿੰਦੇ ਨੇ ਟੁੱਕ ਦਮ ਕਰਾਰੀ ਜੋ ਕਰੋ, ਪਲਕ ਭਰ ਕਿਤੇ ਟਕਾ ਬਣਾ, ਕਿਤੇ ਇਕਾਗਰਤਾ ਬਣਾ, ਤੈਨੂੰ ਗੱਲ ਸਮਝ ਲੱਗੇਗੀ। ਬੜੀ ਪਿਆਰੀ ਪੰਕਤੀ ਹੈ, ਟੁੱਕ ਥੋੜਾ ਜਿਹਾ, ਥੋੜੀ ਜਿਹੀ ਇਕਾਗਰਤਾ ਬਣਾ, ਤੂੰ ਝਗੜੇ ਪਾ ਰਹੇ ਤੈਨੂੰ ਅਸਲੀਅਤ ਦੀ ਸਮਝ ਲੱਗੇਗੀ। ਟੁੱਕ ਦਮ ਕਰਾਰੀ ਜੋ ਕਰੋ, ਜੇ ਥੋੜੀ ਜਿਹੀ ਇਕਾਗਰਤਾ ਬਣਾ ਲਵੇ, ਜਿਵੇਂ ਬੰਦਾ ਕਵੇ ਥੋੜਾ ਜਿਹਾ ਧਿਆਨ ਦੇ ਜੋ ਮੈਂ ਕਹਿਣਾ ਚਾਹੁੰਦਾ ਥੋੜਾ ਜਿਹਾ। ਬਾਬਾ ਜੀ ਨੇ ਪਤਾ ਕੀ ਆਖਿਆ, ਆਖਿਆ ਤੈਨੂੰ ਸਮਝ ਲੱਗ ਜਾਵੇਗੀ, ਹਾਜ਼ਰ ਹਜ਼ੂਰ ਖੁਦਾ ਏ, ਵੀ ਨਾ ਉਹ ਖੁਦਾ ਮੱਕੇ ਵਿੱਚ ਹੈ ਤੇ ਨਾ ਉਹ ਖੁਦਾ ਕਿਸੇ ਦੱਖਣ ਦੇ ਮੰਦਰ ਵਿੱਚ ਹੈ, ਉਹ ਤੇ ਹਰ ਪਾਸੇ ਹੀ ਹੈ। ਇੰਨੀ ਇਕਾਗਰਤਾ ਬਣਾ, ਤੂੰ ਤੇ ਲੜ ਰਿਹਾ ਝਗੜੇ ਪਾ ਰਿਹਾ ਵੀ ਖੁਦਾ ਉੱਥੇ ਰਹਿੰਦਾ ਤੇ ਖੁਦਾ ਉੱਥੇ, ਥੋੜਾ ਜਿਹਾ ਧਿਆਨ ਦੇ। ਟੁੱਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾ ਏ। ਅੱਛਾ ਫਿਰ ਉਹਨੂੰ ਲੱਭਣਾ ਕਿੱਥੇ ਹੈ, ਆਖਿਆ ਛੱਡੋ ਜਗਨਨਾਥਪੁਰੀ ਦੇ ਮੰਦਰ ਵਿੱਚ ਲੱਭਣਾ, ਛੱਡੋ ਉਹਨੂੰ ਕਿਸੇ ਮਸੀਤ ਵਿੱਚ ਲੱਭਣਾ, ਉਹ ਤੁਹਾਨੂੰ ਤੁਹਾਡੇ ਅੰਦਰੋਂ ਹੀ ਲੱਭਣਾ। ਬੰਦੇ ਖੋਜ ਦਿਲ ਹਰ ਰੋਜ਼, ਕਿੱਥੋਂ ਲੱਭਣਾ, ਤੁਹਾਡੇ ਆਪਣੇ ਅੰਦਰੋਂ ਅੰਦਰੋਂ। ਇਸ ਕਰਕੇ ਜਿਹੜੇ ਤੁਸੀਂ ਝਗੜੇ ਪਾ ਬੈਠੇ ਹੋ ਵੀ ਉਹ ਫਲਾਨੀ ਜਗ੍ਹਾ ਤੇ ਰਹਿੰਦਾ ਹੈ, ਉਹ ਟਮਕਾਨੀ ਜਗ੍ਹਾ ਤੇ ਰਹਿੰਦਾ ਹੈ, ਕਹਿੰਦੇ ਨਹੀਂ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਂ। ਤੁਹਾਡੇ ਬਾਬੇ ਨੇ ਤੇ ਬੜਾ ਸਪਸ਼ਟ ਕੀਤਾ, ਉਹਨਾਂ ਨੂੰ ਕਿਸੇ ਨੇ ਪੁੱਛਿਆ ਮਹਾਰਾਜ ਮਸੀਤੇ ਰੱਬ ਲੱਭਣ ਜਾਣਾ ਕਿ ਮੰਦਰ ਵਿੱਚ ਲੱਭਣ ਜਾਣਾ, ਬਾਬਾ ਨੇ ਆਖਿਆ ਮੈਨੂੰ ਇਹ ਦੱਸੋ ਵੀ ਅੱਲਾ ਏਕ ਮਸੀਤ ਬਸਤ ਹੈ, ਅਵਰ ਮੁਲਕ ਕਿਸ ਕੇਰਾ, ਜੇ ਅੱਲਾ ਇੱਕ ਮਸੀਤ ਵਿੱਚ ਹੀ ਵੱਸਦਾ ਏ ਫਿਰ ਬਾਕੀ ਮੁਲਕ ਕਿਹਦਾ ਏ। ਆਖਿਆ ਮਹਾਰਾਜ ਫਿਰ ਮੰਦਰ ਚਲੇ ਜਾਓ, ਆਖਿਆ ਨਹੀਂ, ਹਿੰਦੂ ਮੂਰਤ ਨਾਮ ਨਿਵਾਸੀ ਦੋਵੇਂ ਤੱਤ ਨਾ ਹੇਰਾ, ਹਿੰਦੂ ਕਹਿੰਦਾ ਉਹ ਪੱਥਰ ਦੀ ਮੂਰਤੀ ਵਿੱਚ ਰਹਿੰਦਾ ਏ, ਝਗੜੇ ਪਾ ਕੇ ਬੈਠੇ ਨੇ, ਦੋਵਾਂ ਦੀ ਗੱਲ ਵਿੱਚ ਤੱਤ ਹੀ ਨਹੀਂ ਹੈਗਾ, ਤੱਤ ਹੀ ਨਹੀਂ ਹੈਗਾ, ਦੋਵਾਂ ਦੀ ਗੱਲ ਹੀ ਗਲਤ ਹੈ, ਇਹ ਦੋਵੇਂ ਮੂਰਖ ਨੇ ਜਿਹੜੇ ਝਗੜਾ ਪਾ ਕੇ ਬੈਠੇ ਨੇ। ਬਾਬੇ ਨੇ ਬਾਣੀ ਚ ਲਿਖਿਆ, ਭਾਈ ਗੁਰਦਾਸ ਸਾਹਿਬ ਨੇ ਆਪਣੀ ਬਾਣੀ ਚ, ਉਹਨਾਂ ਕਿਹਾ ਸੱਚ ਕਿਨਾਰੇ ਰਹਿ ਗਿਆ, ਖੈ ਮਰਦੇ ਬਾਹਮਣ ਮਲਾਣੇ, ਬਾਹਮਣ ਤੇ ਮਲਾਣੇ ਖਹਿ ਖੇ ਮਰ ਰਹੇ ਨੇ, ਸੱਚ ਦੀ ਇਹਨਾਂ ਵਿੱਚੋਂ ਕਿਸੇ ਨੂੰ ਵੀ ਸਮਝ ਨਹੀਂ ਲੱਗੀ, ਖਹਿ ਖੇ ਮਰੀ ਜਾ ਰਹੇ ਨੇ। ਤੋ ਸਤਿਗੁਰ ਬਾਣੀ ਦੇ ਵਿੱਚ ਬੜਾ ਪਿਆਰਾ ਖਿਆਲ, ਮਹਾਰਾਜ ਨੂੰ ਕੋਈ ਕਹਿੰਦਾ ਮੰਦਰ ਵਿੱਚ ਚੱਲੋ, ਆਖਿਆ ਕਿੱਥੇ ਜਾਣਾ, ਮੇਰਾ ਮਨ ਹੀ ਮੰਦਰ ਬਣ ਗਿਆ, ਮਨ ਮੰਦਰ ਤਨ ਵੇਸ ਕਲੰਦਰ, ਆਖਿਆ ਮਹਾਰਾਜ ਤੀਰਥ ਤੇ ਚਲੇ ਜਾਓ, ਆਖਿਆ ਘੱਟ ਹੀ ਤੀਰਥ ਨਾਵਾਂ, ਮੈਂ ਇੱਥੇ ਨਹਾਉਣ ਲੱਗ ਪਿਆ, ਮੈਂ ਕਿੱਥੇ ਜਾਵਾਂ, ਮੈਂ ਨੀ ਕਿੱਥੇ ਜਾਣਾ। ਤੇ ਜੇ ਆਖਿਆ ਮਸੀਤ ਵਿੱਚ ਜਾਓ ਤੇ ਬਾਬੇ ਨੇ ਆਖਿਆ ਮੇਰੀ ਦੇਹੀ ਮਸੀਤ ਬਣ ਗਈ ਹੈ, ਕੱਲਾ ਮੰਦਿਰ ਨਹੀਂ ਆਖਿਆ, ਉਹਨਾਂ ਆਖਿਆ ਦੇਹੀ ਹੀ ਮੇਰੀ ਕੀ ਬਣ ਗਈ ਹੈ, ਮਸੀਤ ਬਣ ਗਈ ਹੈ, ਇਹਦੇ ਵਿੱਚ ਹੀ ਰੱਬ ਬੈਠਾ ਹੋਇਆ। ਤੋ ਦੋਵਾਂ ਦੇ ਝਗੜੇ ਨੇ। ਗੁਰਦੇਵ ਨੇ ਆਖਿਆ ਬੰਦੇ ਖੋਜ ਦਿਲ ਹਰ ਰੋਜ, ਨਾ ਫਿਰ ਪਰੇਸ਼ਾਨੀ ਮਾਹੇ, ਫਿਰ ਪਰੇਸ਼ਾਨੀਆਂ ਤੋਂ ਮੁਕਤ ਹੋ ਜਾਵੇਗਾ, ਝਗੜੇ ਮੁੱਕ ਜਾਣਗੇ। ਇਹ ਜੋ ਦੁਨੀਆ ਸਿਹਰ ਮੇਲਾ, ਦਸਤਗੀਰੀ ਨਾਹੇ, ਅਗਲੀ ਪੰਕਤੀ ਫਿਰ ਝਗੜਿਆਂ ਨੂੰ ਲੈ ਕੇ ਹੀ ਹੈ। ਆਖਿਆ ਦਰੋਗ ਪੜ ਪੜ ਖੁਸ਼ੀ ਹੋਏ, ਦਰੋਗ ਦਾ ਅਰਥ ਹੁੰਦਾ ਹੈ ਝੂਠ, ਦੂਜਿਆਂ ਤੋਂ ਲੱਭ ਲੱਭ ਕੇ ਝੂਠ, ਐਵੇਂ ਝੂਠ ਹੀ, ਹੁਣ ਝੂਠ ਪੜ ਕੇ ਹੀ ਖੁਸ਼ ਹੋ ਰਿਹਾ ਨਾ ਵੀ ਸੱਤਵੇਂ ਅਸਮਾਨ ਤੇ ਰਹਿੰਦਾ, ਝੂਠ ਪੜ ਕੇ ਹੀ ਖੁਸ਼ ਹੋ ਰਿਹਾ ਨਾ ਵੀ ਕਿੱਥੇ ਰਹਿੰਦਾ, ਮਸੀਤ ਵਿੱਚ ਰਹਿੰਦਾ, ਝੂਠ ਪੜ ਕੇ ਹੀ ਖੁਸ਼ ਹੋ ਰਿਹਾ ਵੀ ਇੱਕ ਖਾਸ ਦਿਸ਼ਾ ਵਿੱਚ ਰਹਿੰਦਾ ਹੈ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ, ਬੇਖਬਰ ਹੈ, ਖਬਰ ਨਹੀਂ ਹੈ, ਸਾਰ ਨਹੀਂ ਹੈ। ਬਾਦ, ਬਾਦ ਦਾ ਮਤਲਬ ਹੈ ਝਗੜਾ, ਬੇਖਬਰ ਬਾਦ ਬਕਾਹੇ, ਹੁਣ ਸੁਣਿਓ ਗੱਲ ਅਗਲੀ ਪੰਕਤੀ, ਹੱਕ ਸੱਚ ਖਾਲਕ ਖਲਕ ਮਿਆਨੇ। ਬਾਬੇ ਨੇ ਆਖਿਆ ਉਹ ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ, ਇਹ ਨਹੀਂ ਜਾਣਦੇ ਵੀ ਉਹ ਸਦਾ ਰਹਿਣ ਵਾਲਾ ਹੈ ਤੇ ਸਾਰੀ ਖਲਕ ਦੇ ਵਿੱਚ ਹੀ ਹੈ। ਹੱਕ ਸੱਚ ਖਾਲਕ ਖਲਕ ਮਿਆਨੇ, ਤੇ ਦੂਜਿਆਂ ਨੂੰ ਆਖਿਆ ਜਿਹੜੇ ਕਹਿੰਦੇ ਸੀ ਨਾ ਪੱਥਰ ਦੀ ਮੂਰਤੀ ਵਿੱਚ ਹੈ, ਬਾਬਾ ਜੀ ਕਹਿੰਦੇ ਸਿਆਮ ਮੂਰਤ ਨਾਹੀਂ, ਰੱਬ ਦੀ ਕੋਈ ਮੂਰਤੀ ਨਹੀਂ ਹੁੰਦੀ, ਰੱਬ ਦੀ ਕੋਈ ਤਸਵੀਰ ਨਹੀਂ ਹੁੰਦੀ। ਤਾਂ ਦੋਵਾਂ ਨੂੰ ਹੀ ਮਹਾਰਾਜ ਨੇ ਸਮਝਾ ਦਿੱਤਾ, ਥਾਪਿਆ ਨਾ ਜਾਏ ਕੀਤਾ ਨਾ ਹੋਏ, ਉਹਨੂੰ ਥਾਪਿਆ ਨਹੀਂ ਜਾ ਸਕਦਾ, ਉਹ ਕਿਸੇ ਦੇ ਬਣਾਇਆ ਨਹੀਂ ਹੁੰਦਾ। ਹੱਕ ਸੱਚ ਖਾਲਕ ਖਲਕ ਮਿਆਨੇ, ਸਿਆਮ ਮੂਰਤ ਨਾਹੇ, ਉਹ ਜਿਹੜਾ ਸਿਆਮ ਹੈ, ਜਿਹੜਾ ਵਾਹਿਗੁਰੂ ਹੈ, ਉਹਦੀ ਕੋਈ ਵੀ ਮੂਰਤੀ ਨਹੀਂ ਹੈ। ਆਖਿਆ ਅਸਮਾਨ ਮਿਆਨੇ ਲਹੰਗ ਦਰਿਆ ਗੁਸਲ ਕਰਦਨ ਬੂਦ, ਗੁਸਲ ਦਾ ਅਰਥ ਹੁੰਦਾ ਜੀ ਇਸ਼ਨਾਨ, ਕਰਦਨ ਬੂਦ ਦਾ ਅਰਥ ਹੁੰਦਾ ਕਰਨਾ ਚਾਹੀਦਾ। ਬਾਬੇ ਨੇ ਆਖਿਆ ਉਹ ਤੇ ਇੱਥੇ ਰਹਿੰਦਾ, ਰੱਬ ਇੱਥੇ ਹੀ ਇਸੇ ਅਸਮਾਨ ਵਿੱਚ ਹੈ, ਉਹ ਕਿਤੇ ਦੂਰ ਅਸਮਾਨ ਚ ਨਹੀਂ ਬੈਠਾ, ਇਸੇ ਅਸਮਾਨ ਚ ਹੈ, ਇਸੇ ਅਸਮਾਨ ਦੇ ਵਿੱਚ। ਤੋ ਅੱਜ ਕਬੀਰ ਸਾਹਿਬ ਨੇ ਬੜਾ ਪਿਆਰਾ ਖਿਆਲ ਪ੍ਰਗਟ ਕੀਤਾ, ਉਹਨਾਂ ਝੱਜੇ ਅੱਖਰ ਤੋਂ ਉਪਦੇਸ਼ ਦਿੱਤਾ। ਆਖਿਆ ਜਿਸ ਮਨੁੱਖ ਨੇ ਨਾ ਆਪਣੇ ਆਪ ਨੂੰ ਨਿਕੰਮੀ ਚਰਚਾ ਵਿੱਚੋਂ ਬਾਹਰ ਕੱਢ ਲਿਆ, ਨਿਕੰਮੀ ਚਰਚਾ ਕਿਹੜੀ ਹੁੰਦੀ ਹੈ, ਜਿਹਦਾ ਕੋਈ ਇੰਪੋਰਟੈਂਸ ਨਾ ਹੋਵੇ, ਜਿਹਦਾ ਕੋਈ ਅਰਥ ਨਹੀਂ ਬਣਦਾ, ਆਲੇ ਦੁਆਲੇ ਉਹੋ ਜਿਹੀਆਂ ਚਰਚਾ ਹੁੰਦੀਆਂ ਨੇ। ਧਰਮ ਦੇ ਨਾਂ ਤੇ ਬਹੁਤੀ ਵਾਰ ਜਿਹੜੀ ਬਹਿਸ ਮਵਾਸੀ ਉਹ ਇੱਦਾਂ ਦੇ ਹੁੰਦੇ ਜਿਹਦਾ ਕੋਈ ਅਰਥ ਨਹੀਂ ਹੈ, ਜਿਹਦਾ ਕੋਈ ਮੀਨਿੰਗ ਨਹੀਂ ਹੈ। ਚਰਚਾ ਕਰਨੀ ਹੈ ਆਪਣੇ ਮਨ ਨੂੰ ਵਿਚਾਰੋ, ਆਪਣੇ ਆਪ ਦੀ ਵਿਚਾਰ ਕਰੋ। ਭਾਈ ਪੁਰਾਣੇ ਸਮਿਆਂ ਦੇ ਵਿੱਚ ਲੋਕ ਚਰਚਾ ਕਰਦੇ ਹੁੰਦੇ ਸੀ, ਬਹਿਸਾਂ ਬੜੀਆਂ ਚੱਲਦੀਆਂ ਹੁੰਦੀਆਂ ਸੀ। ਗੁਰੂ ਨਾਨਕ ਸਾਹਿਬ ਜਦੋਂ ਨਾ ਕਸ਼ਮੀਰ ਵਿੱਚ ਗਏ ਨੇ ਤੇ ਉੱਥੇ ਪੰਡਿਤ ਬ੍ਰਹਮਦਾਸ ਮਿਲਿਆ ਬਾਬੇ ਨੂੰ, ਤੇ ਬ੍ਰਹਮਦਾਸ ਜਿਹੜਾ ਸੀ ਉਹ ਚਰਚਾ ਕਰਦਾ ਹੁੰਦਾ ਸੀ ਲੋਕਾਂ ਦੇ ਨਾਲ। ਚਲੋ ਚਰਚਾ ਕਰਨੀ ਮਾੜੀ ਨਹੀਂ, ਪਰ ਚਰਚਾ ਦੀ ਇੰਟੈਂਸ਼ਨ ਜਿਹੜੀ ਉਹ ਇਹ ਸੀ ਵੀ ਮੈਂ ਵਿਦਵਾਨ ਜ਼ਿਆਦਾ ਤੇ ਇਹਨਾਂ ਸਾਰਿਆਂ ਨੂੰ ਮੈਂ ਹਰਾਉਣਾ, ਤੇ ਚਰਚਾ ਦਾ ਬੇਸ ਕੀ ਹੈ, ਲਿਖੀਆਂ ਹੋਈਆਂ ਸੋ ਕਾਲਡ ਧਰਮ ਪੁਸਤਕਾਂ, ਸਮਝੇ ਬੇਨਤੀ ਨੂੰ, ਵੀ ਇੱਕ ਬੰਦੇ ਨੇ ਕੋਈ ਆਪਣਾ ਫਲਸਫਾ ਲਿਖ ਦਿੱਤਾ, ਉਹਨੇ ਦੂਜੇ ਰਿਸ਼ੀ ਨੇ ਲਿਖ ਦਿੱਤਾ, ਤੀਜੇ ਨੇ ਲਿਖੀ ਦਿੱਤਾ, ਏਦਾਂ ਉਹਨਾਂ ਨੇ ਆਪਣੀਆਂ ਕਿਤਾਬਾਂ ਲਿਖ ਦਿੱਤੀਆਂ, ਉਸ ਕਿਤਾਬਾਂ ਨੂੰ ਬੇਸ ਬਣਾ ਕੇ ਤੇ ਦੂਜੇ ਦੇ ਨਾਲ ਚਰਚਾ ਕਰਨੀ, ਤੇ ਆਪਣੀ ਚਰਚਾ ਚ ਕਹਿਣਾ ਵੀ ਜਿਹੜੀ ਮੈਂ ਗੱਲ ਕਹਿ ਰਿਹਾ ਉਹ ਤਾਂ ਇੱਥੇ ਲਿਖੀ ਹੋਈ, ਤੇਰੀ ਗੱਲ ਕਿੱਥੋਂ ਆਈ, ਤੇਰੀ ਗੱਲ ਕਿੱਥੋਂ ਆਈ, ਹੁਣ ਉਹਦੇ ਕੋਲ ਕੀ ਪਰੂਫ ਹੈ, ਉਹਦੇ ਕੋਲ ਕੋਈ ਪਰੂਫ ਨਹੀਂ। ਤੋ ਇਸ ਕਰਕੇ ਮਹਾਰਾਜ ਨੇ ਉੱਥੇ ਪੰਡਿਤ ਬ੍ਰਹਮਦਾਸ ਨੂੰ ਆਖਿਆ ਵੀ ਪੰਡਿਤ ਜੀ ਇਹ ਕੋਈ ਬਹੁਤੀ ਸਿਆਣੀ ਗੱਲ ਨਹੀਂ ਹੈਗੀ, ਹੁਣ ਜਿਹਨੇ ਚਰਚਾ ਕਰਨੀ ਹੈ, ਮੰਨ ਲਓ ਕੋਈ ਜਾਤ ਪਾਤ ਨੂੰ ਮੰਨਦਾ, ਆਪਾਂ ਇੱਦਾਂ ਸਮਝੀਏ, ਕੋਈ ਜਾਤ ਪਾਤ ਨੂੰ ਬੜੀ ਇੰਪੋਰਟੈਂਸ ਦਿੰਦਾ, ਜਦੋਂ ਉਹ ਜਾਤ ਪਾਤ ਦੀ ਚਰਚਾ ਕਰੇਗਾ ਤੇ ਉਹ ਹੱਕ 'ਚ ਬੋਲੇਗਾ ਤੇ ਕਵੇਗਾ ਮੰਨੂ ਸਿਮਰਤੀ ਦੇ ਵਿੱਚ ਮੰਨੂ ਮਹਾਰਾਜ ਨੇ ਇਹ ਗੱਲ ਲਿਖੀ ਹੈ ਵੀ ਇੱਕ ਬ੍ਰਾਹਮਣ ਹੁੰਦਾ, ਦੂਜਾ ਖੱਤਰੀ ਹੁੰਦਾ, ਤੀਜਾ ਵੈਸ਼ ਹੁੰਦਾ ਤੇ ਚੌਥਾ ਸ਼ੂਦਰ ਹੁੰਦਾ। ਅਗਲਾ ਆਖੇ ਨਹੀਂ ਇੱਦਾਂ ਨਹੀਂ ਹੁੰਦਾ, ਰੱਬ ਨੇ ਕੋਈ ਵਰਨ ਵੰਡ ਨਹੀਂ ਪਾਈ, ਉਹ ਗੱਲ ਲਿਆ ਕਿਹੜੀ ਕਿਤਾਬ 'ਚ ਲਿਖਿਆ, ਉਹਦੇ ਕੋਲ ਕੋਈ ਕਿਤਾਬ ਹੀ ਨਹੀਂ ਹੈਗੀ, ਸਮਝ ਬੇਨਤੀ ਨੂੰ ਵੀ ਇਹ ਇਹ ਕੋਈ ਬਹੁਤੀ ਸਾਡੇ ਵਿੱਚ ਕਿੱਦਾਂ ਹੁੰਦਾ, ਆਂਦੇ ਜੀ ਅਸੀਂ ਆਹ ਗੱਲ ਕਹਿ ਰਹੇ ਹਾਂ ਫਲਾਨੀ ਮਰਿਆਦਾ 'ਚ ਲਿਖੀ ਹੈ, ਉਹ ਮਰਿਆਦਾ ਕਿਹਨੇ ਬਣਾਈ ਆ? ਗੁਰੂ ਸਾਹਿਬ ਨੇ ਪੰਥ ਨੂੰ ਕੋਈ ਮਰਿਆਦਾ ਬਣਾ ਕੇ ਨਹੀਂ ਦਿੱਤੀ, ਗੁਰੂ ਸਾਹਿਬ ਨੇ ਸ਼ਬਦ ਦਿੱਤਾ ਹੈ ਸਾਨੂੰ, ਸ਼੍ਰੀ ਗੁਰੂ ਗ੍ਰੰਥ ਸਾਹਿਬ। ਹਾਂ, ਸਮੇਂ ਦੇ ਮੁਤਾਬਕ ਮਰਿਆਦਾ ਬਣਦੀਆਂ ਨੇ, ਟੁੱਟਦੀਆਂ ਨੇ, ਸਾਰਾ ਕੁਝ ਹੁੰਦਾ, ਪਰ ਸ਼ਬਦ ਨੂੰ ਕਦੀ ਸਿੱਖ ਨੇ ਗਵਾਉਣਾ ਨਹੀਂ। ਤੇ ਤੁਸੀਂ ਆਮ ਵੇਖ ਲਓ ਇੱਦਾਂ ਵਾਪਰਦਾ, ਸਾਡੇ ਵਿੱਚ ਵੀ ਬਹਿਸ ਇੱਦਾਂ ਦੀ ਹੈ, ਭਾਈ ਫਲਾਨੀ ਮਰਿਆਦਾ 'ਚ ਲਿਖਿਆ, ਮਹਾਂਪੁਰਖਾਂ ਦੀ ਮਰਿਆਦਾ 'ਚ ਲਿਖਿਆ, ਇਹੋ ਜਵਾਬ ਹੁੰਦਾ। ਮੈਂ ਇੱਕ ਦਿਨ, ਕਿਉਂਕਿ ਅੱਜ ਕੱਲ੍ਹ ਜਿਹੜਾ ਹੈ ਨਾ ਉਹ ਬੜਾ ਦੌਰ ਜਿਹਾ ਸਮਝ ਸਮਝਾਉਣ ਵਾਲੀ ਤੇ ਗੱਲ ਪਾਸੇ ਰਹਿ ਗਈ, ਮੈਂ ਇੱਕ ਦਿਨ ਕਹਿ ਬੈਠਾ ਕੋਈ ਬੰਦਾ ਅਰਥ ਕਰੀ ਜਾਵੇ, ਮੈਂ ਕਿਹਾ ਵੀ ਇਹ ਤੁਸੀਂ ਇੱਕ ਪੰਕਤੀ ਦੇ ਇੱਦਾਂ ਅਰਥ ਨਾ ਕਰੋ, ਇਹਦਾ ਮੀਨਿੰਗ ਇਹ ਨਹੀਂ ਬਣਦਾ। ਉਹ ਕਹਿੰਦਾ ਫਲਾਨੇ ਮਹਾਂਪੁਰਖਾਂ ਨੇ ਕੀਤੇ ਹੋਏ ਨੇ, ਲਓ ਹੁਣ ਇਹਦਾ ਕੀ ਜਵਾਬ ਹੈ? ਇਸ ਚੀਜ਼ 'ਤੇ ਕੋਈ ਗੱਲ ਹੋ ਸਕਦੀ ਹੈ? ਤੇ ਉਹਨੇ ਜਿਹੜਾ ਅੱਗੋਂ ਮੈਨੂੰ ਡਰਾਇਆ ਉਹ ਵੱਖਰਾ ਸੀ, ਉਹ ਕਹਿੰਦਾ ਉਹ ਫਲਾਨੇ ਨੇ ਜਿਨ੍ਹਾਂ ਨੇ ਕੌਮ ਦੀ ਖਾਤਰ ਇੰਨੀ ਕੁਰਬਾਨੀ ਕੀਤੀ ਹੈ, ਵੇਖ ਲਾ, ਇਹਦਾ ਮਤਲਬ ਹੈ ਵੀ ਹੁਣ ਤੁਹਾਨੂੰ ਕੁਝ ਵੀ ਬੋਲਣ ਦੀ ਲੋੜ ਨਹੀਂ ਹੈ। ਤੋ ਸਿਆਣਪ ਜਿਹੜੀ ਹੈ ਉਹ ਜਾਵੇ ਟੱਠੇ ਖੂਹ ਦੇ ਵਿੱਚ, ਕਿਸੇ ਗੱਲ ਨੂੰ ਜਿਹੜਾ ਹੈ ਉਹ ਇੱਦਾਂ ਹੀ ਜੇ ਤੁਸੀਂ ਦਬਾ ਦਿਓਗੇ ਅਗਲਾ ਨਹੀਂ ਬੋਲੇਗਾ। ਹੁਣ ਤੁਹਾਨੂੰ ਪਤਾ ਹੋਣਾ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਰਿਹਾ ਰਣਜੀਤ ਸਿੰਘ, ਜਥੇਦਾਰ ਰਣਜੀਤ ਸਿੰਘ ਰਿਹਾ ਨਾ, ਜਿਹਨੇ ਨਿਰੰਕਾਰੀ ਕਾਂਡ ਦੇ ਵਿੱਚ ਜਿਹਨੇ ਨਿਰੰਕਾਰੀ ਨੂੰ ਮਾਰਿਆ ਸੀ, ਉਹਦੀ ਰਿਹਾਈ ਲਈ ਉਹਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਬਣਾ ਦਿੱਤਾ ਸੀ, ਤੁਹਾਨੂੰ ਇਸ ਗੱਲ ਦਾ ਸਾਰਿਆਂ ਨੂੰ ਪਤਾ। ਤੋ ਕੀ ਇਹ ਗੱਲ ਪੋਸੀਬਲ ਹੈ ਵੀ ਜੇ ਇਸ ਬੰਦੇ ਨੇ ਇੱਕ ਕੋਈ ਕਾਰਜ ਕੀਤਾ, ਬਹੁਤ ਵੱਡਾ ਕਾਰਜ ਕੀਤਾ ਜਿਹਨੂੰ ਆਪਾਂ ਵੱਡਾ ਕਾਰਜ ਮੰਨਦੇ ਹਾਂ, ਚਲੋ ਸਰਕਾਰ ਹੈ, ਸਨਮਾਨ ਹੈ ਉਹਦਾ ਉਸ ਇੱਕ ਚੀਜ਼ ਨੂੰ ਲੈ ਕੇ, ਪਰ ਇਹਦਾ ਅਰਥ ਇਹ ਤਾਂ ਨਹੀਂ ਹੈ ਵੀ ਹੁਣ ਜੋ ਕਹਿ ਰਿਹਾ ਉਹ ਸਾਰਾ ਕੁਝ ਠੀਕ ਹੈ ਤੇ ਇਸ ਬਿਨਾਂ ਤੇ ਮੰਨਿਆ ਜਾਵੇ ਵੀ ਉਹਦੀ ਤੇ ਕੁਰਬਾਨੀ ਬੜੀ ਵੱਡੀ ਹੈ, ਨਹੀਂ ਇੱਦਾਂ ਨਹੀਂ ਹੁੰਦਾ। ਚਲੋ ਖਾਸ ਕਰਕੇ ਮਰਿਆਦਾ ਦੇ ਮਸਲੇ ਉੱਤੇ, ਸੁਚਮਤਾ ਦੇ ਮਸਲੇ ਉੱਤੇ ਜਿਹੜਾ ਭਾਈ ਰਣਜੀਤ ਸਿੰਘ ਅਕਾਲ ਤਖ਼ਤ ਦਾ ਜਥੇਦਾਰ ਹੈ ਉਹ ਆਪਣੀ ਵੱਖਰੀ ਆਈਡੋਲੋਜੀ ਰੱਖਦਾ, ਵੱਖਰੀ ਵਿਚਾਰ ਰੱਖਦਾ, ਸਿੱਖ ਰਹਿਤ ਮਰਿਆਦਾ ਤੋਂ ਉਲਟ ਰੱਖਦਾ, ਜਿਹੜੀ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਹੈ ਨਾ ਉਹ ਤੋਂ ਉਲਟ ਵਿਚਾਰ ਰੱਖਦਾ। ਪਰ ਇਹਦਾ ਇਹ ਅਰਥ ਨਹੀਂ ਹੈ ਵੀ ਜੇ ਉਹਨੇ ਉਸ ਚੀਜ਼ ਨੂੰ, ਉਹਦੇ ਲਈ ਉਹਨੂੰ ਕੌਮ ਨੇ ਬੜਾ ਮਾਣ ਸਨਮਾਨ ਵੀ ਦਿੱਤਾ। ਤੋ ਸਾਨੂੰ ਗੱਲ ਸਮਝਣ ਦੀ ਲੋੜ ਹੈ ਵੀ ਕਈ ਵਾਰ ਪ੍ਰਭਾਵ ਇਹ ਕਹਿ ਕੇ ਪਾ ਦਿੱਤਾ ਜਾਂਦਾ ਵੀ ਤੁਸੀਂ ਨਹੀਂ ਅਰਥ ਕਰ ਸਕਦੇ ਕਿਉਂਕਿ ਅਰਥ ਫਲਾਨੇ ਮਹਾਂਪੁਰਖ ਕਰਕੇ ਗਏ ਨੇ, ਇਹ ਅਰਥ ਨਹੀਂ ਹੋ ਸਕਦੇ। ਇਹਦਾ ਮਤਲਬ ਇਹ ਹੈ ਵੀ ਜਿੱਦਾਂ ਜਿੱਦਾਂ ਦੁਨੀਆ ਡਿਵੈਲਪ ਹੋ ਰਹੀ ਹੈ, ਜਿੱਦਾਂ ਜਿੱਦਾਂ ਕਿਸੇ ਨੂੰ ਕੋਈ ਸਮਝ ਲੱਗਦੀ ਹੈ ਵੀ ਇਸ ਅੱਖਰ ਦਾ ਮਤਲਬ ਇਹ ਹੈ, ਹੁਣ ਅੱਜ ਤਾਈਂ ਗੁਰੂ ਸਾਹਿਬ ਨੇ ਤੇ ਸਾਨੂੰ ਕੋਈ ਟੀਕਾ ਨਹੀਂ ਦਿੱਤਾ ਗੁਰੂ ਗ੍ਰੰਥ ਸਾਹਿਬ ਦਾ। ਜਿਹੜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੇ ਇਹਨਾਂ ਦਾ ਕੋਈ ਵੀ ਐਸਾ ਟੀਕਾ ਜਿਹੜਾ ਹੈ ਗੁਰੂ ਸਾਹਿਬ ਆਪ ਲਿਖ ਕੇ ਨਹੀਂ ਗਏ। ਤੋ ਜਿੰਨੇ ਟੀਕੇ ਲਿਖੇ ਨੇ ਇਹ ਹਰ ਬੰਦੇ ਨੇ ਆਪਣੀ ਬੁੱਧੀ ਨਾਲ, ਜਿੰਨੇ ਜਿੰਨੇ ਉਹਨੂੰ ਸਮਝ ਲੱਗਦੇ, ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਤੋਹ ਤੇਤੀ। ਤੋ ਜਿਹੜਾ ਇੱਕ ਨੇ ਲਿਖ ਦਿੱਤਾ ਕਿ ਉਹ ਅਟਲ ਹੋ ਗਿਆ ਵੀ ਇਹਨੇ ਲਿਖ ਦਿੱਤਾ ਹੁਣ ਇਹ ਤੋਂ ਬਾਅਦ ਤੁਸੀਂ ਅਗਲੀ ਗੱਲ ਨਹੀਂ ਕਰ। ਸੋ ਸਾਡੇ ਵਿੱਚ ਚੀਜ਼ਾਂ ਇੰਪੋਜ਼ ਇਹ ਕਹਿ ਕੇ ਕੀਤੀਆਂ ਜਾਂਦੀਆਂ ਵੀ ਇਸ ਬੰਦੇ ਦੀ ਬੜੀ ਵੱਡੀ ਕੁਰਬਾਨੀ ਹੈ, ਇਹਦਾ ਜੀ 50 ਸਾਲ ਦਾ ਤਜਰਬਾ ਹੈ, ਇਹਦਾ 100 ਸਾਲ ਦਾ ਤਜਰਬਾ ਹੈ, ਤੁਸੀਂ ਅਜੇ ਕੱਲ੍ਹ ਦੇ ਜਵਾਕ, ਤੁਸੀਂ ਥੋੜ੍ਹਾ ਇਹ ਗੱਲ ਕਰ ਸਕਦੇ। ਆਹ ਹੁਣ ਤੁਹਾਡੇ ਘਰਾਂ 'ਚ ਬੱਚੇ ਨੇ, ਮੈਨੂੰ ਪਤਾ ਹੈ ਵੀ ਬਜ਼ੁਰਗਾਂ ਨੂੰ ਮੋਬਾਈਲ ਫੋਨ ਇਹਨੇ ਚਲਾਉਣੇ ਨਹੀਂ ਆਉਂਦੇ ਜਿੰਨੇ ਬੱਚੇ ਚਲਾ ਲੈਂਦੇ ਨੇ। ਕਦੀ ਆਪਾਂ ਬੱਚੇ ਨੂੰ ਇਹ ਕਹਿ ਕੇ ਝਿੜਕ ਮਾਰੀਓ ਤੂੰ ਜ਼ਿਆਦਾ ਸਿਆਣਾ, ਵੀ ਤੂੰ ਸਾਨੂੰ ਦੱਸੇਗਾ ਫੋਨ ਕਿਵੇਂ ਚਲਾਉਣਾ ਅਸੀਂ ਜੇ ਤੂੰ ਕੱਲ੍ਹ ਜੰਮਿਆ? ਉਹ ਨਹੀਂ, ਇਹ ਇਹ ਇਹ ਕੋਈ ਵੀ ਜਿਹੜਾ ਇੱਦਾਂ ਦਾ ਆਰਗਿਊ ਹੁੰਦਾ ਉਹ ਠੀਕ ਨਹੀਂ ਹੁੰਦਾ। ਤੋ ਕਈ ਵਾਰ ਅਰਥ ਕਰਦੇ ਹਾਂ, ਵਿਚਾਰਾਂ ਕਰਦੇ ਹਾਂ, ਮੈਂ ਸਿਰਫ ਇਹ ਬੇਨਤੀ ਕਰ ਰਿਹਾ ਵੀ ਜਿਹੜੀ ਇੱਕ ਗੱਲ ਇੱਕ ਲੀਕ ਖਿੱਚ ਦਿੱਤੀ ਗਈ ਵੀ ਜੇ ਤੁਸੀਂ ਇਸ ਤੋਂ ਇਸ ਲੀਕ ਤੋਂ ਇੱਧਰ ਗਏ ਤੇ ਸਮਝੋ ਸਾਡੀ ਕੌਮ ਨੂੰ ਅਜੇ ਤੱਕ ਡਿਬੇਟ ਚਰਚਾ ਕਰਨੀ ਨਹੀਂ ਆਈ। ਗੋਰਿਆਂ ਤੋਂ ਸਿੱਖੋ ਇਹ ਚੀਜ਼, ਇਹਨਾਂ ਦੇ ਟੀ ਵੀ ਦੇ ਐਂਕਰ ਵੇਖ ਲਓ ਗੱਲਬਾਤ ਕਰਦੇ ਆ, ਲੋਕ ਰਾਸ਼ਟਰਪਤੀ ਤੱਕ ਨੂੰ, ਪ੍ਰਧਾਨ ਮੰਤਰੀ ਤੱਕ ਨੂੰ ਗਾਲਾਂ ਕੱਢ ਜਾਂਦੇ ਨੇ, ਮੂੰਹ ਤੇ ਗਾਲਾਂ ਕੱਢ ਜਾਂਦੇ ਨੇ, ਪਰ ਉਹ ਪਲਟ ਕੇ ਉਦਾਂ ਦਾ ਵਿਹਾਰ ਉਹਨਾਂ ਦੇ ਨਾਲ ਨਹੀਂ ਕਰਦੇ। ਲੋਕ ਉਹਨਾਂ ਬਾਰੇ ਚਰਚਾ ਕਰਦੇ ਨੇ, ਡਿਬੇਟਸ ਕਰਦੇ ਨੇ, ਪਰ ਸਾਡੀ ਕਮਿਊਨਿਟੀ ਦੇ ਵਿੱਚ ਤੁਸੀਂ ਕੋਈ ਗੱਲ ਕਰਕੇ ਵੇਖੋ, ਇੱਥੇ ਸਿਰਫ ਮਰਨ ਮਰਾਉਣ ਤੋਂ ਬਿਨਾਂ ਹੋਰ ਕੋਈ ਗੱਲ ਨਹੀਂ ਹੁੰਦੀ। ਤੇ ਸਾਡੇ ਬੱਚਿਆਂ ਦੇ ਬ੍ਰੇਨ ਵਾਸ਼ ਵੀ ਇਸੇ ਤਰੀਕੇ ਨਾਲ ਕੀਤੇ ਜਾਂਦੇ ਨੇ, ਆਪੇ ਹੀ ਇੱਕ ਚੀਜ਼ ਨੂੰ ਬਣਾ ਲਿਆ ਵੀ ਆਹ ਚੀਜ਼ ਜਿਹੜੀ ਇੱਦਾਂ ਹੁੰਦੀ ਹੈ, ਜਿਹੜਾ ਇਸ ਲੀਕ ਤੋਂ ਇੱਧਰ ਨੂੰ ਜਾਵੇਗਾ ਉਹਨੂੰ ਮਾਰ ਦਿਓ, ਉਹਨੂੰ ਖਤਮ ਕਰ ਦਿਓ। ਨਹੀਂ, ਇੱਦਾਂ ਨਹੀਂ ਚੱਲਣਾ, ਇੱਦਾਂ ਖੇਡ ਨਹੀਂ ਚੱਲਣੀ। ਵੀ ਇਹ ਕੀ ਫਰਕ ਰਹਿ ਗਿਆ ਜਦੋਂ ਗੁਰੂ ਅਰਜਨ ਸਾਹਿਬ ਨੂੰ ਤੱਤੀ ਤਵੀ 'ਤੇ ਬਿਠਾਇਆ ਜਾ ਰਿਹਾ, ਇਹੋ ਕਹਿ ਕੇ ਤਾਂ ਬਿਠਾਇਆ ਜਾ ਰਿਹਾ ਵੀ ਇਹ ਵੇਦਾਂ ਸ਼ਾਸਤਰਾਂ ਦੀ ਉਸ ਵਿਚਾਰ ਨੂੰ ਫੋਲੋ ਨਹੀਂ ਕਰਦਾ ਜਿਹਨੂੰ ਸਾਲਾਂ ਤੋਂ ਫੋਲੋ ਕੀਤਾ ਜਾ ਰਿਹਾ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਉਤਾਰਿਆ ਜਾ ਰਿਹਾ, ਇਸੇ ਕਰਕੇ ਉਤਾਰਿਆ ਜਾ ਰਿਹਾ ਵੀ ਭਾਵੇਂ ਹਿੰਦੂਇਜ਼ਮ ਦੇ ਨਾਲ ਸਿੱਖੀ ਦੀ ਫਿਲੋਸਫੀ ਨਹੀਂ ਮਿਲਦੀ, ਪਰ ਭਾਈ ਤੁਸੀਂ ਉਹਨਾਂ ਉੱਤੇ ਕੋਈ ਚੀਜ਼ ਇੰਪੋਜ਼ ਨਹੀਂ ਕਰ ਸਕਦੇ ਵੀ ਤੁਸੀਂ ਮੂਰਤੀਆਂ ਦੇ ਪੁਜਾਰੀ ਹੋ ਅਤੇ ਤੁਹਾਨੂੰ ਜੀਣ ਦਾ ਕੋਈ ਹੱਕ ਨਹੀਂ ਹੈ। ਤੁਸੀਂ ਵਿਚਾਰ ਕਰੋ, ਵਿਚਾਰ ਕਰੋ। ਤੋ ਮਨੁੱਖੀ ਵਿਚਾਰਾਂ ਦੀ ਆਜ਼ਾਦੀ ਲਈ ਗੁਰੂ ਤੇਗ ਬਹਾਦਰ ਸਾਹਿਬ ਨੇ ਜਿਹੜਾ ਹੈ ਉਹ ਹੁਣ ਸਾਡੀ ਮੁਸ਼ਕਲ ਇਹ ਵੀ ਹੈ, ਅਸੀਂ ਇਹਨਾਂ ਮੁਲਕਾਂ ਵਿੱਚ ਰਹਿੰਦੇ ਹਾਂ, ਇਹਨਾਂ ਮੁਲਕਾਂ ਵਿੱਚ ਆਪਾਂ ਕਹਿੰਦੇ ਫਰੀਡਮ ਆਫ ਸਪੀਚ ਹੈ ਵੀ ਤੁਸੀਂ ਜੋ ਮਰਜ਼ੀ ਬੋਲ ਲਓ ਤੁਹਾਨੂੰ ਆਜ਼ਾਦੀ ਹੈ, ਪਰ ਉਹ ਆਜ਼ਾਦੀ ਸਾਹਮਣੇ ਵਾਲੇ ਲਈ ਕਿਉਂ ਨਹੀਂ? ਉਹ ਆਜ਼ਾਦੀ ਸਾਹਮਣੇ ਵਾਲੇ ਲਈ ਕਿਉਂ ਨਹੀਂ? ਤੋ ਸਾਨੂੰ ਬਹਿਸ ਕਰਨ ਦੀ ਇੱਕ ਜਿਹੜੀ ਟੈਕਨੀਕ ਸਾਡੇ ਗੁਰੂ ਨੇ ਸਮਝਾਈ ਹੈ ਵੀ ਚਰਚਾ ਕਰਨੀ ਹੈ ਕੁਝ ਸਿੱਖਣ ਲਈ, ਕੁਝ ਸਮਝਣ ਲਈ, ਕੋਈ ਅੰਡਰਸਟੈਂਡਿੰਗ ਬਣਾਉਣ ਲਈ, ਨਾ ਕਿ ਚਰਚਾ ਇਸ ਕਰਕੇ ਕਰਨੀ ਹੈ ਵੀ ਆਪਾਂ ਕਿਸੇ ਨੂੰ ਜਿਹੜਾ ਹੈ ਉਹ ਫਿਜ਼ੀਕਲੀ ਉਹਨੂੰ ਹਾਰਮ ਕਰੀਏ, ਉਹਦਾ ਨੁਕਸਾਨ ਕਰੀਏ। ਨਹੀਂ, ਉਹ ਨਹੀਂ ਹੈ। ਉਹ ਗਾਲ ਮੰਦਾ ਕਰਨ ਵਾਲਾ ਕੰਮ ਸਿੱਖਾਂ ਦਾ ਨਹੀਂ ਹੈ, ਇਹ ਸਿੱਖਾਂ ਦਾ ਨਹੀਂ ਹੈ। ਹਰਜਨ ਰਾਮ ਨਾਮ ਗੁਣ ਗਾਵੈ, ਜੇ ਕੋਈ ਨਿੰਦ ਕਰੇ ਹਰਜਨ ਕੀ ਆਪਣਾ ਗੁਣ ਨਾ ਗਵਾਵੇ। ਆਪਣੀ ਉਸ ਕੁਆਲਿਟੀ ਨੂੰ ਨਹੀਂ ਕਦੀ ਗਵਾਉਣਾ। ਤੇ ਇੱਥੇ ਤੇ ਵੇਖ ਲਓ ਤੁਸੀਂ ਵਿਦਵਾਨ ਫੇਸਬੁੱਕ ਤੇ ਵੇਖ ਲਓ, ਟਿਕਟੋਕ ਤੇ ਵੇਖ ਲਓ, ਗਾਲਾਂ ਕੱਢ ਰਹੇ ਨੇ, ਭਾਸ਼ਾ ਵੇਖ ਲਓ। ਤੋ ਇਹਨਾਂ ਝਗੜਿਆਂ ਵਿੱਚੋਂ ਨਿਕਲਦਾ ਕੋਈ ਨਹੀਂ। ਬਾਬੇ ਨੇ ਅੱਜ ਸਾਨੂੰ ਗੱਲ ਬੜੀ ਪਿਆਰੀ ਸਮਝਾਈ। ਉਹਨਾਂ ਕਿਹਾ ਚੱਜਾ ਉਰਜ, ਆਖਿਆ ਇਹਨੇ ਉਲਝਣਾ ਹੀ ਸਿੱਖਿਆ। ਕਈਆਂ ਨੂੰ ਜੀਵਨ ਵਿੱਚ ਕੀ ਆਉਂਦਾ ਹੁੰਦਾ? ਸਿਰਫ ਤੇ ਸਿਰਫ ਉਲਝਣਾ। ਸੁਰਜ ਨਹੀਂ ਜਾਨਾ, ਸੁਲਝਣਾ ਤੇ ਉਹਨਾਂ ਸਿੱਖਿਆ ਹੀ ਨਹੀਂ ਨਾ। ਉਲਝਣਾ ਸਿੱਖਿਆ ਹੈ, ਸੁਲਝਣਾ ਕਦੀ ਵੀ ਸਿੱਖਿਆ ਨਹੀਂ ਹੈ। ਚੱਜਾ ਉਰਜ, ਸੁਰਜ ਨਹੀਂ ਜਾਨਾ, ਰਹਿਓ ਝਜਕ। ਝਜਕ ਦਾ ਮਤਲਬ ਹੁੰਦਾ ਹੈ ਅਜਿਹਾ ਬੰਦਾ ਨਾ ਸਾਰੀ ਜ਼ਿੰਦਗੀ ਸਹਿਮਾਂ 'ਚ ਪਿਆ ਰਹਿੰਦਾ, ਸੰਸਿਆਂ 'ਚ ਪਿਆ ਰਹਿੰਦਾ, ਤੌਖਲਿਆਂ ਵਿੱਚ ਹੀ ਰਹਿੰਦਾ, ਭਟਕਦਾ ਰਹਿੰਦਾ, ਫਸਿਆ ਰਹਿੰਦਾ। ਰਹਿਓ ਝਜਕ ਨਾ ਹੀ ਪਰਵਾਨਾ, ਤੇ ਕਿਤੇ ਵੀ ਕਬੂਲ ਨਹੀਂ ਹੁੰਦਾ, ਕਿਤੇ ਵੀ ਕਬੂਲ ਨਹੀਂ ਹੁੰਦਾ। ਧਰਮ ਦੀ ਦੁਨੀਆਂ ਵਿੱਚ ਵੀ ਕਬੂਲ ਨਹੀਂ ਹੁੰਦਾ, ਰੱਬ ਦੇ ਦਰ 'ਤੇ ਵੀ ਕਬੂਲ ਨਹੀਂ ਹੁੰਦਾ। ਹੁਣ ਪਰਿਵਾਰ ਦੇ ਵਿੱਚ ਜੇ ਕੋਈ ਮੈਂਬਰ ਦੇ ਨਾਲ ਤੁਸੀਂ ਗੱਲ ਕਰੋ ਤੇ ਤੁਹਾਨੂੰ ਪਤਾ ਇਹ ਲੱਗ ਜਾਵੇ ਵੀ ਯਾਰ ਜਦੋਂ ਇਹਦੇ ਨਾਲ ਮੈਂ ਕੋਈ ਗੱਲ ਕਰਦਾ ਇਹਨੇ ਉਲਝਣਾ ਹੀ ਹੁੰਦਾ। ਮਤਲਬ ਮੈਂ ਜੇ ਨੋਰਮਲ ਵੀ ਗੱਲ ਕੀਤੀ ਉਹਨੇ ਠਰੰਮੇ ਨਾਲ ਸੁਣਨੀ ਨਹੀਂ, ਇਹਨੇ ਉਲਝਣਾ ਹੀ ਹੈ। ਕਿੱਦਾਂ ਦਾ ਮਾਹੌਲ ਹੋਵੇਗਾ? ਤੇ ਕਮਿਊਨਿਟੀ ਵਿੱਚ ਵੀ ਇੱਦਾਂ ਹੈ, ਸਿੱਖਾਂ ਵਿੱਚ ਵੀ ਇੱਦਾਂ ਹੀ ਹੈ। ਤੋ ਸਾਨੂੰ ਸੁਲਝਣ ਵਾਲੇ ਬੰਨੇ ਤੁਰਨਾ ਚਾਹੀਦਾ ਹੈ, ਨਾ ਕਿ ਸਿਰਫ ਤੇ ਸਿਰਫ ਉਲਝਣ ਵਾਲੇ ਬੰਨੇ ਤੁਰਨਾ ਚਾਹੀਦਾ। ਤੋ ਇਹ ਚੀਜ਼ਾਂ ਸਾਨੂੰ ਵੈਸਟ ਤੋਂ, ਵੈਸਟ ਦੀਆਂ ਅਸੀਂ ਬਾਕੀ ਸਾਰੀਆਂ ਚੀਜ਼ਾਂ ਕਾਪੀ ਕਰ ਲਈਆਂ, ਉਹਨਾਂ ਦੇ ਕੱਪੜੇ ਕਾਪੀ ਕਰ ਲਏ ਆਪਾਂ, ਉਹਨਾਂ ਦਾ ਫੂਡ ਕਾਪੀ ਕਰ ਲਿਆ, ਪਰ ਵੈਸਟ ਦੀ ਜਿਹੜੀ ਡਿਬੇਟ ਹੈ, ਜਿਹੜੀ ਚਰਚਾ ਹੈ, ਉਹਨੂੰ ਆਪਾਂ ਕਾਪੀ ਨਹੀਂ ਕੀਤਾ, ਉਹਨੂੰ ਨਹੀਂ ਕਾਪੀ ਕੀਤਾ। ਤੋ ਗੁਰੂ ਕਿਰਪਾ ਕਰੇ ਮਹਾਰਾਜ ਨੇ ਆਖਿਆ ਕੱਤ ਝੱਖ ਝੱਖ ਔਰਨ ਸਮਝਾਵਾਂ। ਗੁਰਦੇਵ ਮਹਾਰਾਜ ਕਹਿੰਦੇ ਨੇ ਇਹ ਬਹਿਸ ਕਰ ਕਰਕੇ ਹੋਰਨਾਂ ਨੂੰ ਮੱਤਾਂ ਦੇਣ ਦਾ ਕੀ ਲਾਭ ਹੈ, ਜਦੋਂ ਤੈਨੂੰ ਆਪ ਵੀ ਕੁਝ ਨਹੀਂ ਪਤਾ, ਤੈਨੂੰ ਆਪ ਵੀ ਕੋਈ ਅੰਡਰਸਟੈਂਡਿੰਗ ਨਹੀਂ ਹੈ, ਸਮਝ ਨਹੀਂ ਹੈ, ਕਿਉਂ ਐਵੇਂ ਬਹਿਸ ਕਰਦਾ ਫਿਰਦਾ, ਕਿਉਂ ਐਵੇਂ ਝਗੜਾ ਪਾਈ ਫਿਰਦਾ? ਪਹਿਲਾਂ ਆਪ ਸਮਝ ਗੁਰਬਾਣੀ ਦੀ ਵਿਚਾਰ ਨੂੰ, ਗੁਰੂ ਦੀ ਮੱਤ ਨੂੰ ਆਪ ਸਮਝ। ਕੱਤ ਝੱਖ ਝੱਖ ਔਰਨ ਸਮਝਾਵਾਂ, ਝਗੜ ਕੀਏ, ਝਗੜ ਕੀਏ ਦਾ ਮਤਲਬ ਹੈ ਝਗੜਾ ਕੀਤਿਆਂ, ਬਹਿਸ ਕੀਤਿਆਂ, ਇੱਥੇ ਝਗੜੇ ਦਾ ਮਤਲਬ ਹੈ ਬਹਿਸ ਮੁਬਾਸੇ ਵਾਧੂ ਦੇ, ਝਗੜੋ ਹੀ ਪਾਵਾਂ। ਆਖਿਆ ਕਈ ਵਾਰ ਬੰਦਾ ਬਹਿਸ ਕਰਦਾ ਕਰਦਾ ਸਿਰਫ ਬਹਿਸਾਂ ਜੋਗਾ ਹੀ ਰਹਿ ਜਾਂਦਾ, ਜੀਵਨ 'ਚ ਕੋਈ ਖੱਟ ਨਹੀਂ ਸਕਦਾ, ਸਿਰਫ ਉਹ ਆਰਗਿਊ ਕਰਨ ਜੋਗਾ ਹੀ ਰਹਿ ਗਿਆ। ਤੋ ਮਹਾਰਾਜ ਨੇ ਬਖਸ਼ਿਸ਼ ਕੀਤੀ। ਅਗਲੇ ਬਚਨ ਵਿੱਚ ਮਹਾਰਾਜ ਕਹਿੰਦੇ ਨੇ, ਹੁਣ ਗੁਰਦੇਵ ਨੇ ਗੱਲ ਸਮਝਾਈ, ਆਖਾ ਨਿਆਂ, ਇਹਨੂੰ ਨਿਆਂ ਪੜਾਂਗੇ ਆਪਾਂ, ਨਿਆਂ ਨਿਕਟ ਜੋ ਘਟ ਰਹੇ ਹੋ, ਉਹ ਵਾਹਿਗੁਰੂ ਜਿਹੜਾ ਨਿਕਟ ਹੈ, ਨੇੜੇ ਹੈ, ਤੇਰੇ ਅੰਦਰ ਹੈ। ਨਿਆਂ ਨਿਕਟ ਜੋ ਘਟ ਰਹੇ ਹੋ, ਦੂਰ ਕਹਾਂ ਤਜ ਜਾਏ। ਆਖਿਆ ਉਹਨੂੰ ਅੰਦਰ ਪਛਾਣਨ ਦੀ ਬਜਾਏ ਐਵੇਂ ਕਿੱਧਰ ਭੱਜਾ ਫਿਰਦਾ, ਦੂਰ ਵੀ ਉੱਥੇ ਚਲੇ ਜਾਓ, ਉੱਥੇ ਚਲੇ ਜਾਓ, ਹੈਗਾ ਤੇ ਤੇਰੇ ਅੰਦਰ ਹੈ ਹਦੂਰ। ਕੱਤ ਦੂਰ ਬਤਾਵੋ, ਦੁੰਦਰ ਬੰਧੋ, ਸੁੰਦਰ ਪਾਵੋ, ਹੈਗਾ ਤੇਰੇ ਅੰਦਰ ਹੈ, ਤੇ ਉਹਨੂੰ ਲੱਭਣ ਲਈ ਭੱਜਾ ਬਾਹਰ ਫਿਰਦਾ ਤੂੰ। ਅਨਿਆਂ ਨਿਕਟ, ਨਿਕਟ ਮਤਲਬ ਨੇੜੇ, ਜੋ ਘੱਟ ਰਹੇ ਆ ਦੂਰ ਕਹਾਂ ਤਜ ਜਾਏ, ਉਹਨੂੰ ਛੱਡ ਕੇ ਦੂਰ ਕਿੱਧਰ ਭੱਜਾ ਫਿਰਦਾ, ਨੇੜਾ ਹੈ ਦੂਰ ਨਾ ਜਾਣਿਓ, ਰੱਬ ਨੇੜੇ ਹੈ। ਕਹਿ ਰਵਿਦਾਸ ਹੱਥ ਪੈ ਨੇੜੇ, ਹੱਥ ਤੋਂ ਵੀ ਨੇੜੇ ਹੈ, ਤੁਹਾਡੇ ਅੰਦਰ ਹੈ। ਉਹਨੂੰ ਲੱਭਣ ਲਈ ਦੂਰ ਕਿਤੇ ਜਾਣ ਦੀ ਲੋੜ ਨਹੀਂ। ਅਗਲਾ ਬਚਨ ਹੈ, ਜਾਂ ਕਾਰਨ ਜਗ ਢੂੰਡਿਓ, ਜਿਸ ਦਾ ਕਰਕੇ ਐਵੇਂ ਜਗਤ ਵਿੱਚ ਉਹਨੂੰ ਲੱਭਦਾ ਫਿਰਦਾ ਢੂੰਡਦਾ ਫਿਰਦਾ, ਨੇਰੋ ਪਾਇਓ ਤਾਂ ਹੈ, ਉਹ ਤੇ ਮੈਂ ਨੇੜੇ ਹੀ ਮੈਨੂੰ ਲੱਭ ਗਿਆ ਹੈ, ਉਹ ਲੱਭ ਨੇੜੇ ਗਿਆ। ਜਿਵੇਂ ਆਂਦੇ ਕੁੱਛੜ ਕੁੜੀ ਤੇ ਸ਼ਹਿਰ ਢੰਡੋਰਾ, ਵੀ ਹੈਗਾ ਤੇ ਅੰਦਰ ਸੀ ਤੇ ਲੱਭਦਾ ਬਾਹਰ ਫਿਰਦਾ ਮੈਂ। ਅਖੀਰ ਤੇ ਮਹਾਰਾਜ ਜਿਹੜਾ ਤੀਜਾ ਅੱਖਰ ਆਪਾਂ ਪੜ੍ਹਿਆ, ਇਹਨੂੰ ਆਪਾਂ ਟੈਂਕਾ ਕਹਿੰਦੇ ਪੰਜਾਬੀ ਦੇ ਵਿੱਚ, ਟੈਂਕਾ। ਇੱਥੇ ਇਹਦਾ ਜਿਹੜਾ ਵੈਸੇ ਇਹਦਾ ਜਿਹੜੀ ਪ੍ਰੋਨਾਊਂਸੀਏਸ਼ਨ ਹੈ ਉਹ ਇੱਥੇ ਹੈ ਟਟਾ, ਟੈਂਕਾ ਟੈਂਕੇ ਕੰਨਾ। ਤੋ ਮਹਾਰਾਜ ਨੇ ਕਿਹਾ ਟਟਾ ਵਿਕਟ ਘਾਟ ਘੱਟ ਮਾਹੀ, ਘਾਟ ਕਿਹਨੂੰ ਕਹਿੰਦੇ ਨੇ ਸਾਧ ਸੰਗਤ, ਘਾਟ ਕਹਿੰਦੇ ਨੇ ਪੱਤਣ ਨੂੰ। ਮਹਾਰਾਜ ਨੇ ਆਖਿਆ ਰੱਬ ਦੇ ਮਹਿਲ ਦੇ ਵਿੱਚ ਪਹੁੰਚਣ ਵਾਲਾ ਜਿਹੜਾ ਔਖਾ ਪੱਤਣ ਹੈ ਉਹ ਤੇਰੇ ਹਿਰਦੇ 'ਚ ਹੀ ਹੈ। ਜਿਵੇਂ ਦਰਿਆ ਨੂੰ ਪਾਰ ਕੀਤਾ ਤੇ ਅੱਗੇ ਕੀ ਆ ਗਿਆ, ਪੱਤਣ ਆ ਗਿਆ। ਤੋ ਮਹਾਰਾਜ ਨੇ ਆਖਿਆ ਉਹ ਪੱਤਣ, ਉਹ ਟਿਕਾਣਾ ਕਿੱਥੇ ਹੈ, ਤੇਰੇ ਆਪਣੇ ਅੰਦਰ ਹੈ। ਟਟਾ ਵਿਕਟ ਔਖਾ, ਵਿਕਟ ਮਤਲਬ ਔਖਾ, ਘਾਟ ਘਾਟ ਮਤਲਬ ਪੱਤਣ, ਕਿੱਥੇ ਹੈ ਮਹਾਰਾਜ, ਉਹ ਜਿੱਥੋਂ ਰੱਬ ਦੀ ਬੇੜੀ ਮਿਲਣੀ ਹੈ। ਆਖਿਆ ਘੱਟ ਮਾਹੀ, ਘੱਟ ਵਿੱਚ, ਖੋਲ ਕਪਾਟ, ਕਵਾੜ ਖੋਲ, ਕਵਾੜ, ਕਵਾੜ ਕਹਿੰਦੇ ਨੇ ਵੱਡੇ ਦਰਵਾਜ਼ਿਆਂ ਨੂੰ। ਦਰਸ਼ਨ ਪਿਆਸੀ ਦਿਨਸ ਰਾਤ, ਚਿਤਵੋਂ ਅਨ ਦਿਨ ਨੀਤ, ਖੋਲ ਕਪਾਟ ਗੁਰ ਮੇਲੀਆ, ਕਵਾੜ ਖੋਲ, ਮਾਇਆ ਦੇ ਮੋਹ ਦੇ ਕਵਾੜ ਖੋਲ ਅੰਦਰੋਂ। ਖੋਲ ਕਪਾਟ ਮਹਿਲ ਕੇ ਨਾ ਜਾਹੀ, ਜਿੱਦਨ ਉਹ ਕਵਾੜ ਖੁੱਲ ਗਏ ਤੈਨੂੰ ਮਹਿਲ ਮਿਲ ਜਾਵੇਗਾ, ਉਹ ਟਿਕਾਣਾ ਮਿਲ ਜਾਵੇਗਾ, ਉਸ ਟਿਕਾਣੇ ਦੀ ਪ੍ਰਾਪਤੀ ਹੋਵੇਗੀ। ਅੱਗੇ ਮਹਾਰਾਜ ਬਖਸ਼ਿਸ਼ ਕਰਦੇ ਨੇ, ਦੇਖ ਅਟਲ, ਹੁਣ ਉਸ ਅਟਲ ਨੂੰ ਵੇਖ ਜਿਹੜਾ ਸਦਾ ਰਹਿਣ ਵਾਲਾ ਹੈ ਆਪਣੇ ਅੰਦਰੋਂ ਹੀ। ਟਲ ਕਤੈ ਨਾ ਜਾਵਾਂ, ਹੁਣ ਮੈਂ ਟਲ ਨਹੀਂ ਸਕਦਾ, ਹੁਣ ਮੈਂ ਅਟਲ ਨੂੰ ਵੇਖ ਲਿਆ, ਆਪਣੇ ਅੰਦਰੋਂ ਹੀ ਵੇਖ ਲਿਆ। ਰਹਿ ਲਪਟ ਘੱਟ ਪਰਚੋ ਪਾਵਾ, ਪਰਚੋ ਦਾ ਮਤਲਬ ਹੈ ਸਾਂਝ, ਪਿਆਰ, ਮੁਹੱਬਤ। ਰਹਿ ਲਪਟ, ਲਪਟ ਦਾ ਮਤਲਬ ਹੈ ਹੁਣ ਮੈਂ ਉਹਦੇ ਨਾਲ ਹੀ ਚਿੰਬੜਿਆ ਰਹਿਣਾ, ਆਪਣੇ ਅੰਦਰ ਹੀ ਮੈਨੂੰ ਰੱਬ ਵੱਸਦਾ ਹੋਇਆ ਪ੍ਰਤੀਤ ਹੋਣ ਲੱਗ ਪਿਆ, ਤੇ ਹੁਣ ਮੈਂ ਉਸ ਦੇ ਨਾਲ ਸਾਂਝ ਬਣਾ ਲਈ ਹੈ। ਤੋ ਦੋ ਬਚਨਾਂ ਵਿੱਚ ਸਾਧ ਸੰਗਤ ਜੀ ਮਹਾਰਾਜ ਨੇ ਇਹ ਗੱਲ ਆਖੀ ਕਿ ਉਹ ਰੱਬ ਤੁਹਾਡੇ ਨੇੜੇ ਹੈ ਭਾਈ, ਤੁਹਾਡੇ ਅੰਦਰ ਹੀ ਹੈ, ਉਹਨੂੰ ਲੱਭਣ ਲਈ ਤੁਹਾਨੂੰ ਭਟਕਣ ਦੀ ਲੋੜ ਨਹੀਂ, ਰੱਬ ਦੇ ਨਾਂ ਤੇ ਕੋਈ ਵੀ ਝਗੜਾ ਕਰਨ ਦੀ, ਬਹਿਸ ਕਰਨ ਦੀ ਜ਼ਰੂਰਤ ਨਹੀਂ ਹੈਗੀ। ਹਿੰਦੂ ਤੇ ਮੁਸਲਮਾਨ ਅਕਸਰ ਇਹ ਝਗੜੇ ਕਰਦੇ ਸੀ ਇਹ ਕਹਿ ਕੇ ਵੀ ਰੱਬ ਦੱਖਣ ਵਿੱਚ ਰਹਿੰਦਾ, ਦੂਜਾ ਕਹਿੰਦਾ ਸੀ ਪੱਛਮ ਵਿੱਚ ਰਹਿੰਦਾ। ਬਾਬੇ ਨੇ ਆਖਿਆ ਝਗੜੇ ਕਰਨ ਵਾਲਿਆਂ ਨੂੰ, ਦੋਵਾਂ ਨੂੰ ਤੱਤ ਦੀ ਸਮਝ ਨਹੀਂ ਹੈਗੀ, ਦੋਵਾਂ ਦਾ ਝਗੜਾ ਕਰਨ ਦਾ ਆਧਾਰ ਬੇਸ ਜਿਹੜਾ ਹੈ ਉਹ ਗਲਤ ਸੀ, ਗਲਤ ਥਾਂ ਉੱਤੇ ਉਹ ਨਿਸ਼ਾਨੇ ਲਾ ਰਹੇ ਸਨ ਤੇ ਗਲਤ ਜਗ੍ਹਾ ਦੇ ਉੱਤੇ ਉਹ ਖਲੋਤੇ ਹੋਏ ਸੀ, ਉਹ ਥਾਂ ਚੰਗਾ ਨਹੀਂ ਸੀ, ਦੋਵੇਂ ਗਲਤ ਸਨ। ਤੋ ਮਹਾਰਾਜ ਕਿਰਪਾ ਕਰੇ ਅਸੀਂ ਵੀ ਆਪਣੀ ਜ਼ਿੰਦਗੀ ਵਿੱਚ ਵਾਧੂ ਦੇ ਝਗੜਿਆਂ ਤੋਂ ਬਾਹਰ ਆਈਏ, ਆਪਣੇ ਅੰਦਰ ਹਿਰਦੇ ਰੂਪੀ ਘਰ ਦੇ ਵਿੱਚ ਰੱਬ ਵੱਸਦੇ ਹੋਏ ਰੱਬ ਦੀ ਆਪਾਂ ਕੀ ਕਰੀਏ, ਪਛਾਣ ਕਰੀਏ, ਸਾਡੇ ਵਿੱਚ ਜਿਹੜੇ ਝਗੜੇ ਨੇ ਵੰਨ ਸੁਵੰਨੇ ਉਹਨਾਂ ਤੋਂ ਵੀ ਆਪਾਂ ਨਿਕਲੀਏ। ਤੋ ਗੁਰੂ ਕਿਰਪਾ ਕਰੇ, ਮਹਾਰਾਜ ਸਾਡਾ ਸਾਰਿਆਂ ਦਾ ਕਲਿਆਣ ਤੇ ਭਲਾ ਕਰੇ, ਸਾਨੂੰ ਗੁਰਮਤਿ ਦੀ ਗੁਰਬਾਣੀ ਦੀ ਸਮਝ ਲੱਗ ਜਾਵੇ, ਅਸੀਂ ਵੀ ਜਿਹੜਾ ਹੈ ਉਹ ਆਪਣੇ ਆਪ ਨੂੰ ਸਵਾਰ ਸਕੀਏ। ਇਹ ਸਾਡਾ ਜਿਹੜਾ ਅਲਟੀਮੇਟ ਗੋਲ ਕਹਿ ਸਕਦੇ ਹਾਂ ਆਪਾਂ ਲਾਈਫ ਦਾ ਇਹੋ ਹੀ ਹੈ। ਤੋ ਧੰਨਵਾਦ ਜੀ, ਭੁੱਲਾਂ ਚੁੱਕਾਂ ਦੀ ਖਿਮਾ। ਅੱਜ ਬੱਚਿਆਂ ਦਾ ਕੈਂਪ ਵੀ ਹੈ, ਜਿਵੇਂ ਕਿ ਗਿਆਨੀ ਜੀ ਨੇ ਤੁਹਾਨੂੰ ਇਹ ਵੀ ਅਨਾਊਂਸਮੈਂਟ ਪਹਿਲਾਂ ਕੀਤੀ ਹੈ ਵੀ ਆਪ ਜੀ ਨੇ ਸੇਵਾਵਾਂ ਕਰਕੇ ਗੁਰੂ ਕੇ ਲੰਗਰਾਂ ਵਿੱਚ, ਖਾਸ ਕਰਕੇ ਮਾਈਆਂ ਬੀਬੀਆਂ ਨੂੰ ਬੇਨਤੀ ਹੈ। ਤੇ ਇਸ ਤੋਂ ਇਲਾਵਾ ਵੀ ਤਕਰੀਬਨ 22 ਤਰੀਕ ਤੱਕ ਬੱਚਿਆਂ ਦਾ ਜਿਹੜਾ ਕੈਂਪ ਹੈ ਉਹ ਚੱਲਣਾ ਹੈ। ਤੋ ਆਪ ਜੀ ਕਿਸੇ ਵੀ ਤਰ੍ਹਾਂ ਦੀ ਕੋਈ ਬੱਚਿਆਂ ਲਈ ਸੇਵਾ ਕਰਨੀ ਚਾਹੁੰਦੇ ਹੋ, ਫਰੂਟ ਦੀ ਜਾਂ ਹੋਰ ਕਿਸੇ ਚੀਜ਼ ਦੀ, ਤੋ ਆਪ ਜੀ ਕਰ ਸਕਦੇ ਹੋ। ਧੰਨਵਾਦ, ਆਓ ਅਗਲਾ ਪ੍ਰੋਗਰਾਮ ਗਿਆਨੀ ਜੀ ਪਾਸੋਂ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
1: ਫਤਿਹ। ਵਾਹਿਗੁਰੂ, ਹਾਰਦਿਕ ਧੰਨਵਾਦ ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਜੀ ਹੋਣਾਂ ਦਾ, ਜਿਨ੍ਹਾਂ ਨੇ ਕਥਾ ਰਾਹੀਂ ਆਪ ਜੀ ਨੂੰ ਗੁਰਚਰਨਾਂ ਨਾਲ ਜੋੜਨ ਦਾ ਯਤਨ ਕੀਤਾ। ਸਤਿਗੁਰੂ ਇਹਨਾਂ ਨੂੰ ਚੜ੍ਹਦੀਆਂ ਕਲਾ ਬਖਸ਼ ਨਾਲ ਨਾਲ ਜੋ ਅੱਜ ਕੈਂਪ ਲੱਗ ਰਹੇ ਨੇ ਉਹਨਾਂ ਦੇ ਬਾਰੇ ਵੀ ਆਪ ਦੇ ਨਾਲ ਬੇਨਤੀ ਸਾਂਝੀ ਕੀਤੀ ਹੈ ਕਿ ਆਪ ਕੋਈ ਵੀ ਸੇਵਾ ਕਰਨੀ ਚਾਹੁੰਦੇ ਹੋ ਬੱਚਿਆਂ ਦੀ, ਤਾਂ ਤੁਸੀਂ ਬੜੀ ਖੁਸ਼ੀ ਨਾਲ ਕਰ ਸਕਦੇ ਜੇ। ਆਪ ਸਭ ਨੂੰ ਸਹਿਯੋਗ ਦੀ ਅਸੀਂ ਬੇਨਤੀ ਕਰਦੇ ਹਾਂ। ਸੋ ਨਾਲ ਨਾਲ ਇਹ ਵੀ ਬੇਨਤੀ ਹੈ ਕਿ ਜੋ ਅੱਗ ਲੱਗੀ ਹੋਈ ਹੈ BC ਦੇ ਵਿੱਚ ਜੰਗਲਾਂ ਨੂੰ, ਉਹਦੇ ਨਾਲ ਬਹੁਤ ਸਾਰੇ ਘਰ ਬੇਕਾਰ ਹੋ ਗਏ ਨੇ, ਘਰਾਂ ਵਾਲੇ, ਉਹਨਾਂ ਲਈ ਵੀ ਕੁਛ ਰਾਹਤ ਵਾਸਤੇ ਉਹਨਾਂ ਲਈ ਵੀ ਜ਼ਰੂਰਤ ਹੈ। ਆਪ ਜੋ ਵੀ ਰੋਜ਼ ਦੀਆਂ ਜ਼ਰੂਰਤਾਂ ਦੇ ਵਿੱਚ ਲੋੜਵੰਦ ਚੀਜ਼ਾਂ ਨੇ ਉਹ ਲਿਆ ਕੇ ਗੁਰਦੁਆਰਾ ਸਾਹਿਬ ਵਿਖੇ ਤੁਸੀਂ ਪਹੁੰਚਾ ਸਕਦੇ ਜੇ। ਆਪ ਜੀ ਨੂੰ ਬੇਨਤੀ ਹੈ, ਸੋ ਆਓ ਹੁਣ ਸ਼ਰਮ ਕਰੀਏ ਭਾਈ ਸਾਹਿਬ ਭਾਈ ਪਰਮਿੰਦਰ ਸਿੰਘ ਦੇ ਜਥੇ ਪਾਸੋਂ ਕੀਰਤਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ
1: ਖਾਲਸਾ
0: ਵਾਹਿਗੁਰੂ ਜੀ ਕੀ ਫਤਿਹ। ਹਾਰਦਿਕ ਧੰਨਵਾਦ ਭਾਈ ਸਾਹਿਬ ਭਾਈ ਪਰਮਿੰਦਰ ਸਿੰਘ ਜੀ ਤੇ ਉਹਨਾਂ ਦੇ ਜਥੇ ਦਾ, ਜਿਨ੍ਹਾਂ ਨੇ ਲਾਹੀ ਬਾਣੀ ਦੇ ਮਰੋਲ ਕੀਰਤਨ ਸਰਵ ਗਰਾਏ ਨੇ, ਸਤਿਗੁਰ ਜਥੇ ਨੂੰ ਚੜ੍ਹਦੀਆਂ ਕਲਾ ਬਖਸ਼ਣ। ਹੁਣ ਭਾਈ ਸਾਹਿਬ ਗੁਰਪ੍ਰੀਤ ਸਿੰਘ ਜੀ ਬਦਨੀ ਕਲਾ ਵਾਲਾ ਢਾਡੀ ਜਥਾ ਢਾਡੀ ਵਾਰਾਂ ਤਿਆਰ ਸਰਵ ਕਰਕੇ, ਉਸ ਤੋਂ ਬਾਅਦ ਬੀਬੀਆਂ ਦਾ ਸਤਸੰਗ, ਅੱਜ ਬੱਚਿਆਂ ਦਾ ਕੈਂਪ ਆਰੰਭ ਹੋ ਗਿਆ। ਸੋ ਆਪ ਜੀ ਨੂੰ ਬੇਨਤੀ ਹੈ ਕਿ ਆਪ ਜੀ ਨੇ ਸਹਿਯੋਗ ਬਖਸ਼ਣਾ। ਸਰਵ ਕਰੀਏ ਢਾਡੀ ਵਾਰਾਂ ਇਤਿਹਾਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਿਕਾਰ ਜੋ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਉਹ ਸਾਰੀਆਂ ਗੁਰਸੰਗਤਾਂ ਧੰਤਾਂ ਦੇ ਯੋਗ ਹੋ ਜੋ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲਾ ਬਣਾ ਰਹੇ ਹੋ। ਸਾਡੇ ਤੋਂ ਪਹਿਲਾਂ ਭਾਈ ਪਰਮਿੰਦਰ ਸਿੰਘ ਜੀ ਉਹਨਾਂ ਦਾ ਕੀਰਤਨੀ ਜੱਥਾ ਆਪ ਗੁਰਸੰਗਤਾਂ ਨੂੰ ਅਲਾਹੀ ਬਾਣੀ ਦੇ ਸ਼ਬਦ ਕੀਰਤਨ ਦੁਆਰਾ ਨਿਹਾਲ ਕਰਕੇ ਗਏ। ਕੋਈ ਸਮਾਂ ਅਸੀਂ ਇਤਿਹਾਸ ਦੇ ਪੰਨਿਆਂ ਵਿੱਚੋਂ ਢਾਡੀ ਕਲਾ ਰਾਹੀਂ ਆਪ ਗੁਰਸੰਗਤਾਂ ਦੀ ਸੇਵਾ ਕਰਨੀ ਹੈ, ਤਵੱਜੋ ਦਿਓ, ਅਸੀਸ ਬਖਸ਼ਿਸ਼ ਕਰਿਓ। ਆਓ ਸਭ ਤੋਂ ਪਹਿਲਾਂ ਮੁੱਖ ਨੂੰ ਪਵਿੱਤਰ ਕਰਦੇ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸੋ ਵੇਲਾ ਜੀ ਦਰਸ਼ਨ ਕਰਨਾ ਹੋ ਬਲਹਾਰੀ ਸਤਿਗੁਰ ਚਰਨਾ, ਉਹੀ ਸਮਾਂ ਧੰਨ ਆ ਜੋ ਆਪਾਂ ਸਤਿਗੁਰਾਂ ਦੇ ਹਜ਼ੂਰ ਬੈਠ ਕੇ ਬਤੀਤ ਕਰ ਰਹੇ ਹਾਂ। ਅਕਾਲ ਪੁਰਖ ਵਾਹਿਗੁਰੂ ਨੇ ਸਾਡੇ ਸਾਰਿਆਂ 'ਤੇ ਬੜੀ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ ਜੋ ਅਸੀਂ ਗੁਰੂ ਦੇ ਦਰਬਾਰ ਵਿੱਚ ਬੈਠਦੇ ਹਾਂ, ਕਿਉਂਕਿ ਲਗਨ ਲੱਗਦੀ ਹੈ ਜਦੋਂ ਅਸੀਂ ਗੁਰੂ ਦੇ ਦਰਬਾਰ 'ਚ ਪਹੁੰਚਦੇ ਹਾਂ। ਸੇਵਾ ਸਿਮਰਨ ਸਤਸੰਗ ਦੀਆਂ ਘੜੀਆਂ ਸਾਨੂੰ ਨਸੀਬ ਹੁੰਦੀਆਂ ਹਨ। ਕੋਈ ਪਿਛਲਾ ਊਜਲ ਕਰਮ ਕਰਿਆ ਹੋਊਗਾ, ਜੋ ਗੁਰੂ ਸਾਹਿਬ ਦੇ ਮੁਬਾਰਕ ਚਾਨਾਂ ਵਿੱਚ ਬੈਠੇ ਹਾਂ ਅਤੇ ਜੋ ਹੁਣ ਬੀਜ ਰਹੇ ਹਾਂ, ਇਹ ਦਰਗਾਹ ਵਿੱਚ ਹਰਾ ਹੋਊਗਾ, ਸਹਾਈ ਹੋਊਗਾ। ਸਾਨੂੰ ਇੱਕ ਆਸ ਅਤੇ ਵਿਸ਼ਵਾਸ ਹੈ, ਕਿਉਂਕਿ ਅਸੀਂ ਇਹੀ ਕਥਾਵਾਂ ਸੁਣਦੇ ਹਾਂ ਪ੍ਰਚਾਰਕਾਂ ਤੋਂ, ਭਜਨੀਕ ਪੁਰਸ਼ਾਂ ਤੋਂ, ਵੀ ਉਹ ਕਹਿੰਦੇ ਆ ਵੀ ਜਦੋਂ ਗੁਰੂ ਦੇ ਦਰਬਾਰ ਵਿੱਚ ਆਉਂਦੇ ਹਾਂ ਇਹ ਗੁਰੂ ਸਾਹਿਬ ਦੀ ਅਪਾਰ ਬਖਸ਼ਿਸ਼ ਕਿਰਪਾ ਹੈ, ਕਿਉਂਕਿ ਕਲਯੁੱਗ ਨਹੀਂ ਚਾਹੁੰਦਾ ਕਿਉਂਕਿ ਵਿਅਕਤੀ ਸੇਵਾ ਕਰੇ, ਸਿਮਰਨ ਕਰੇ, ਸਤਸੰਗ ਕਰੇ, ਪਰ ਜਿਨ੍ਹਾਂ ਉੱਪਰ ਗੁਰੂ ਸਾਹਿਬ ਦੀ ਅਪਾਰ ਬਖਸ਼ਿਸ਼ ਕਿਰਪਾ ਹੁੰਦੀ ਆ, ਉਹ ਕਲਯੁੱਗ ਨੂੰ ਪਰੇ ਧੱਕ ਕੇ, ਪਰੇ ਰੱਖ ਕੇ ਅਤੇ ਗੁਰੂ ਦੇ ਪਾਵਨ ਦਰਬਾਰ ਵਿੱਚ ਆ ਕੇ ਹਾਜ਼ਰੀਆਂ ਭਰਦੇ ਹਨ। ਇੱਕ ਸਾਡੇ ਇਸ਼ਟ ਲਿਖਦੇ ਆ ਸ਼ੇਰ, ਕਹਿੰਦੇ ਤੂੰ ਨਹੀਂ ਕਰੇਗਾ ਹੋਰ ਕਰੂ ਕਿਹੜਾ ਮੇਰੀਆਂ ਸਭੇ ਜ਼ਰੂਰਤਾਂ ਪੂਰੀਆਂ ਨੂੰ, ਲੋਕੀ ਤੱਕਦੇ ਐਬ ਗਨਾਹ ਤੇਰੇ, ਅਸੀਂ ਤੱਕਦੇ ਰਹਿਮਤਾਂ ਤੇਰੀਆਂ ਨੂੰ। ਸੋ ਪਿਆਰੇ ਖਾਲਸਾ ਜੀ, ਇਹ ਇੱਕ ਗੁਰੂ ਸਾਹਿਬ ਦੇ ਪ੍ਰਥਿਆਏ ਹੈ ਵੀ ਜਿਹੜੀ ਉਹਨੇ ਸ੍ਰਿਸ਼ਟੀ ਸਾਜੀ ਆ, ਅਕਾਲ ਪੁਰਖ ਵਾਹਿਗੁਰੂ ਨੇ, ਅਕਾਲ ਪੁਰਖ ਨੇ ਸ੍ਰਿਸ਼ਟੀ ਸਾਜੀ ਹੈ ਮੇਰੇ ਵਿੱਚ ਜਾਂ ਇਹਦੇ ਵਿੱਚ ਜਾਂ ਉਹਦੇ ਵਿੱਚ, ਤਾਂ ਲੱਖਾਂ ਐਬ ਗੁਣਾ ਹੋ ਸਕਦੇ ਹੈ। ਜਿਹੜਾ ਰੱਬ ਹੈ ਉਹ ਪਾਕ ਪਵਿੱਤਰ ਹੈ, ਸਾਨੂੰ ਸਾਜ ਕੇ ਮਾਤ ਲੋਕ ਤੇ ਭੇਜਦਾ ਹੈ। ਜਿਹੜੇ ਐਬ ਗੁਣਾ ਹਨ, ਲੋਕੀ ਮੇਰੇ ਐਬ ਗੁਣਾ ਤੱਕਦੇ ਆ ਨਾ ਕਿ ਰੱਬ ਦੇ, ਪਰ ਜਿਹੜੇ ਆਪਦੇ ਆਪ ਨੂੰ ਚਤਰ ਚਲਾਕ ਸਮਝਦੇ ਹਨ, ਉਹ ਤਾਂ ਭਜਨੀਕ ਪੁਰਸ਼ਾਂ ਤੇ ਨਾਮ ਜਪਣ ਵਾਲਿਆਂ ਵਿੱਚ ਵੀ ਨੁਕਸ ਕਰ ਸਕਦੇ ਆ। ਤੂੰ ਨਹੀਂ ਕਰੇਗਾ ਹੋਰ ਕਰੂ ਕਿਹੜਾ ਮੇਰੀਆਂ ਸਭੇ ਜ਼ਰੂਰਤਾਂ ਪੂਰੀਆਂ ਨੂੰ, ਲੋਕੀ ਤੱਕਦੇ ਐਬ ਗਨਾਹ ਮੇਰੇ, ਅਸੀਂ ਤੱਕਦੇ ਰਹਿਮਤਾਂ ਤੇਰੀਆਂ ਨੂੰ। ਸੱਚੇ ਪਾਤਸ਼ਾਹ ਸਾਨੂੰ ਤਾਂ ਤੇਰੀ ਰਹਿਮਤ ਹੈ, ਤੇਰੀ ਅਸੀਂ ਕਿਰਪਾ ਦੇ ਪਾਤਰ ਮੰਨਣਾ ਏ, ਤੁਸੀਂ ਸਾਡੇ ਤੇ ਕਿਰਪਾ ਕਰਨੀ ਹੈ। ਜਿਹੜਾ ਆਏ ਗੁਰਸਿੱਖ ਗੁਰੂ ਦਾ ਪਿਆਰਾ ਗੁਰੂ ਸਾਹਿਬ ਨੂੰ ਸਮਰਪਣ ਹੁੰਦਾ ਹੈ, ਗੁਰੂ ਸਾਹਿਬ ਦੇ ਉਹ ਤੇ ਕਿਰਪਾ ਕਰਦੇ ਨੇ, ਕਿਉਂਕਿ ਆਵਣ ਜਾਣ ਖੇਲ ਬਣਾਇਆ ਆਗਿਆਕਾਰੀ ਕਿੰਨੀ ਮਾਇਆ। ਦੇਖੋ ਕਿੰਨੇ ਸੰਸਾਰ ਤੇ ਇਸ ਸੰਸਾਰ ਦੇ ਉੱਪਰ ਕਿੰਨੇ ਜੀਵ ਬੱਚੇ ਜਨਮ ਲੈ ਰਹੇ ਹੈ ਔਰ ਕਿੰਨੇ ਪ੍ਰਾਣੀ ਇਸ ਮਾਤ ਲੋਕ ਤੋਂ ਜਾ ਰਹੇ ਹਨ। ਕੋਈ ਆਤਾ ਜਹਾਂ ਸੇ ਕੋਈ ਜਾ ਰਿਹਾ ਹੈ, ਕਈ ਫੂਲੋ ਪਰ ਬੇਚੈਨ ਰਹਿਤੇ, ਕੋਈ ਕਾਟੋ ਪਰ ਮੁਸ਼ਕਰਾ ਰਿਹਾ ਹੈ, ਕਈ ਦੁੱਖਾਂ ਦੇ ਵਿੱਚ ਭਰਮਾ ਰਹੇ ਹੈ ਤੇ ਕਈਆਂ ਨੂੰ ਲਗਨ ਲੱਗੀ ਹੋਈ ਹੈ ਸੱਚੀ, ਤੇ ਕਈ ਮੇਰੀ ਵਿੱਚ ਫਿਰਦੇ ਹਨ, ਮੈਂ ਆਹ ਕੀਤਾ ਹੈ, ਮੈਂ ਆਹ ਕਰੂੰਗਾ, ਐਂ ਬਣਤਾ ਬਣਾ ਰਹੇ ਹਨ, ਇਹੋ ਜਿਹੇ ਖੁਆਬ ਸੁਪਨੇ ਦੇਖ ਰਹੇ ਹਨ। ਸੁਪਨੇ ਦੇਖਣਾ ਠੀਕ ਹੈ, ਪਰ ਪੂਰੇ ਉਹੀ ਹੁੰਦੇ ਆ ਜੋ ਗੁਰੂ ਸਾਹਿਬ ਬੜੀ ਅਪਾਰ ਬਖਸ਼ਿਸ਼ ਕਿਰਪਾ ਕਰਦਾ। ਹੁਣ ਗੁਰੂ ਨਾਨਕ ਮਹਾਰਾਜ ਜੀ ਨੌ ਖੰਡ ਪ੍ਰਥੀ ਦਾ ਚੱਕਰ ਲਾ ਰਹੇ ਆ, ਸੰਗਤਾਂ ਨੂੰ ਤਾਰ ਰਹੇ ਹੈ। ਇਧਰੋਂ ਭੈਣ ਨਾਨਕੀ ਸੁਲਤਾਨਪੁਰ ਲੋਧੀ ਵਿਖੇ ਬੈਠੀ ਪ੍ਰਸ਼ਾਦੇ ਬਣਾ ਰਹੀ ਹੈ, ਪ੍ਰਸ਼ਾਦੇ ਬੜੇ ਵਧੀਆ ਫੁੱਲ ਫੁੱਲ ਕੇ ਲੈ ਰਹੇ ਹੈ, ਤੇ ਭੈਣ ਨਾਨਕੀ ਦੀ ਸੁਰਤੀ ਗੁਰੂ ਨਾਨਕ ਮਹਾਰਾਜ ਚਾਨਣ ਨਾਲ ਜੁੜ ਜਾਂਦੀ ਹੈ। ਉਹ ਕਹਿੰਦੀ ਜੇ ਕਿਤੇ ਆਹ ਪ੍ਰਸ਼ਾਦੇ ਮੇਰਾ ਵੀਰ ਆ ਕੇ ਛਕੇ ਨਾ, ਨਾਲੇ ਸਮਾਂ ਵੀ ਕਾਫੀ ਹੋ ਗਿਆ ਏ, ਉਹਨਾਂ ਦੇ ਦਰਸ਼ਨ ਨਹੀਂ ਹੋਏ। ਤਾਰ ਦਿਲਾਂ ਵਿੱਚ ਪਹੁੰਚ ਗਈ ਹੈ, ਮੀਰ ਮਰਦਾਨੇ ਨੂੰ ਗੁਰੂ ਨਾਨਕ ਮਹਾਰਾਜ ਕਹਿੰਦੇ ਚੱਲ ਚੱਲੀਏ, ਮਰਦਾਨਿਆ ਭੈਣ ਬੁਲਾਉਂਦੀ ਹੈ, ਮਹਾਰਾਜ ਕਹਿੰਦੇ ਚੱਲ, ਭੈਣ ਨਾਨਕੀ ਯਾਦ ਕਰਦੀ, ਆਪਾਂ ਵਾਅਦਾ ਕਰਕੇ ਆਏ ਸੀਗੇ ਵੀ ਅਸੀਂ ਜਿੱਥੇ ਮਰਜ਼ੀ ਹੋਈਏ ਤੇ ਭੈਣੇ ਜਦੋਂ ਤੂੰ ਯਾਦ ਕਰੇਂਗੀ ਅਸੀਂ ਤੇਰੇ ਕੋਲੇ ਆਵਾਂਗੇ। ਗੁਰੂ ਨਾਨਕ ਮਹਾਰਾਜ ਕਹਿੰਦੇ ਮਰਦਾਨਿਆ ਨੇਤਰ ਬੰਦ ਕਰ ਤੇ ਆਪਾਂ ਜਾਣਾ ਹੈ, ਭੈਣ ਨਾਨਕੀ ਯਾਦ ਕਰਦੀ ਹੈ। ਦੇਖੋ ਨੇਤਰ ਬੰਦ ਕਰਾ ਕੇ ਸੁਰਤੀ ਤੇ ਸਵਾਰ ਹੋ ਕੇ ਗੁਰੂ ਨਾਨਕ ਮਹਾਰਾਜ ਮੀਰ ਮਰਦਾਨੇ ਨੂੰ ਨਾਲ ਲੈ ਕੇ ਭੈਣ ਨਾਨਕੀ ਦੇ ਗ੍ਰਹਿ ਵਿਖੇ ਪਹੁੰਚਦੇ ਹੈ। ਭੈਣ ਨਾਨਕੀ ਨੇ ਦਰਸ਼ਨ ਕੀਤੇ ਹੈ, ਕਹਿੰਦੀ ਵੀਰ ਪ੍ਰਸ਼ਾਦੇ ਬੜੇ ਫੁੱਲ ਫੁੱਲ ਕੇ ਲਹਿ ਰਹੇ ਹੈ ਤੇ ਤੂੰ ਆ ਬੈਠ ਪ੍ਰੇਮ ਨਾਲ ਛਕ। ਦੇਖੋ ਭੈਣਾਂ ਤੇ ਭਾਈਆਂ ਦਾ ਜੋ ਪ੍ਰੇਮ ਹੈ, ਅਨੋਖਾ ਪ੍ਰੇਮ ਹੈ, ਦੁਨੀਆਂ ਤੇ ਰਿਸ਼ਤੇ ਨਾ ਤੇ ਰਿਸ਼ਤਿਆਂ ਦੀ ਥੋੜ ਨਾ, ਭੈਣਾਂ ਤੇ ਭਾਈਆਂ ਵਰਗਾ ਰਿਸ਼ਤਾ ਕੋਈ ਹੋਰ ਨਾ, ਅਥਾਹ ਪ੍ਰੇਮ ਹੁੰਦਾ ਭੈਣ ਭਾਈ ਦਾ, ਕਿਉਂਕਿ ਇੱਕੋ ਮਾਂ ਦੇ ਪੇਟੋਂ ਜਨਮ ਲੈਂਦੇ ਆ ਭੈਣ ਭਾਈ। ਚਾਹੇ ਭੈਣ ਵਿਆਹ ਕੇ ਸਹੁਰੇ ਘਰੇ ਚਲੀ ਜਾਂਦੀ ਪਰ ਫਿਰ ਵੀ ਆਪਣੇ
ਪੇਕਿਆਂ ਦੀ ਤੇ ਸਹੁਰਿਆਂ ਦੀ ਦੋਹਾਂ ਘਰਾਂ ਦੀ ਸੁੱਖ ਮੰਗਦੀ ਹੈ ਵੀ ਦੋਨੇ ਪਾਸਿਓਂ ਠੰਡੀ ਵਾਹ ਦੇ ਬੁੱਲੇ ਆਉਣ। ਸੋ ਆਏ ਗੁਰੂ ਨਾਨਕ ਮਹਾਰਾਜ ਨੇ ਦਰਸ਼ਨ ਦਿੱਤੇ ਹੈ ਤੇ ਕੁਝ ਸਮਾਂ ਰਹਿ ਕੇ ਭੈਣ ਨਾਨਕੀ ਨੂੰ ਕਹਿੰਦੇ ਵੀ ਅਸੀਂ ਫੇਰ ਜਾਣਾ ਹੈ, ਸਾਨੂੰ ਰੱਬ ਦੇ ਪਿਆਰੇ ਉਡੀਕ ਰਹੇ ਹੈ, ਕਈਆਂ ਦਾ ਸੁਧਾਰ ਕਰਨਾ, ਕਈਆਂ ਦੀ ਜ਼ਿੰਦਗੀ ਬਦਲਣੀ ਹੈ, ਕਈ ਮਾਰਗ ਤੋਂ ਭਟਕੇ ਹਨ, ਉਹਨਾਂ ਨੂੰ ਸਹੀ ਮਾਰਗ ਤੇ ਲਿਆਉਣਾ ਹੈ, ਸੱਚ ਦਾ ਮਾਰਗ ਦੱਸਣਾ ਹੈ। ਪਰ ਜਿਹੜੇ ਭਜਨੀਕ ਪੁਰਸ਼ ਹੈ ਸਾਨੂੰ ਯਾਦ ਕਰਦੇ ਹੈ ਕਿ ਗੁਰੂ ਨਾਨਕ ਨਿਰੰਕਾਰ ਖੁਦ ਰੱਬ ਹੈ, ਵੀ ਸਾਨੂੰ ਆ ਕੇ ਦਰਸ਼ਨ ਦੇ ਰਹੇ। ਪਿਛਲੇ ਕੌਲ ਕਰਾਰ ਹਨ ਜੋ ਮਹਾਰਾਜ ਦੇ ਕੀਤੇ ਹੋਏ ਹੈ, ਉਸ ਕੌਲ ਕਰਾਰਾਂ ਦੇ ਮੁਤਾਬਕ ਹੀ ਗੁਰੂ ਨਾਨਕ ਮਹਾਰਾਜ ਥਾਂ ਥਾਂ ਤੇ ਜਾ ਕੇ ਕਿਰਪਾ ਕਰ ਰਹੇ ਹੈ। ਨੂਣ ਨੈਣਾ ਨਾ ਜਾ ਦੇਸ਼ ਦੀ ਦਿਸ਼ਾ ਵੇਖੀ, ਗੁਰੂ ਨਾਨਕ ਅਵਤਾਰ ਨੂੰ ਧਾਰਿਆ ਤੁਸੀਂ, ਭਾਵੇਂ ਅਰਸ਼ਾਂ ਵਿੱਚ ਨਿਵਾਸ ਤੇਰਾ, ਧਿਆਨ ਨੀਵਿਆਂ ਦੇ ਵੱਲ ਮਾਰਿਆ ਤੁਸੀਂ, ਜਿਨ੍ਹਾਂ ਤੱਕ ਲਈ ਆਣ ਕੇ ਸ਼ਰਨ ਤੇਰੀ, ਊਚ ਨੀਚ ਨੂੰ ਨਹੀਂ ਵਿਚਾਰਿਆ ਤੁਸੀਂ, ਤੁਹਾਡੀ ਯਾਦ ਹੈ ਅਮਰ ਦਰਬਾਰ ਸਿੰਘਾਂ ਨਹੀਂ ਭੁੱਲਦਾ ਹਰਮਨ ਪਿਆਰਿਆ ਤੁਸੀਂ। ਮਹਾਰਾਜ ਤੁਸੀਂ ਭੁੱਲਦੇ ਨਹੀਂ ਹੋ, ਜਿਹੜਾ ਤੁਹਾਨੂੰ ਇੱਕ ਵਾਰੀ ਧਿਆਉਂਦਾ, ਤੁਹਾਨੂੰ ਯਾਦ ਕਰਦਾ ਹੈ, ਚਾਹੇ ਉਹ ਮੁਸੀਬਤ ਵਿੱਚ ਹੋਵੇ, ਚਾਹੇ ਦੁੱਖਾਂ ਦੇ ਵਿੱਚ ਹੋਵੇ, ਚਾਹੇ ਕਿੱਡਾ ਵੀ ਮਰਜ਼ੀ ਪੈਂਡਾ ਹੋਵੇ, ਤੁਸੀਂ ਭੁਗਤਾ ਕੇ ਆਉਣੇ ਹੋ। ਗੋਰਖਨਾਥ ਦਾ ਚੇਲਾ ਹੋਇਆ ਭਰਥਰੀ, ਭਰਥਰੀ ਨੇ ਰਾਜ ਭਾਗ ਛੱਡਤਾ, ਸਾਰਾ ਕੁਝ ਛੱਡਤਾ, ਉਹਨੂੰ ਅਲਹਾਮ ਹੋਇਆ ਵੀ ਇਹਦੇ ਵਿੱਚ ਕੁਝ ਨਹੀਂ ਹੈ, ਇਹ ਤਾਂ ਸੁੱਖ ਆਰਾਮ ਹੈ, ਭੋਜਨ ਪ੍ਰਸ਼ਾਦੇ ਛਕਦੇ, 36 ਪ੍ਰਕਾਰ ਦੇ ਛਕਦਿਆਂ ਤੇ ਸਿੱਟਦੇ ਹਾਂ, ਵਿਅਰਥ ਜਾਂਦਾ ਹੈ, ਸਾਰਾ ਆਨੰਦ ਮਾਣ ਲਿਆ, ਛੱਡ ਮਣਾ ਰਾਜ ਭਾਗ ਕੀ ਕਰਨਾ, ਸਾਰੀਆਂ ਰਾਣੀਆਂ ਛੱਡਤੀਆਂ। ਗੋਰਖਨਾਥ ਦਾ ਚੇਲਾ ਬਣ ਗਿਆ, ਗੋਰਖਨਾਥ ਦਾ ਚੇਲਾ ਜਦੋਂ ਬਣ ਗਿਆ ਨਾ, ਉਹਨੇ ਯੋਗ ਦੀ ਉਪਾਧੀ ਦੱਸੀ ਹੈ, ਸਾਰੀ ਕਿਰਪਾ ਕੀਤੀ ਹੈ, ਕੰਨਾਂ 'ਚ ਮੁੰਦਰਾਂ ਪਾਤੀਆਂ ਏ, 40 ਮਣ ਪੱਕੇ ਦਾ ਡੋਲ ਹੁੰਦਾ ਇੱਕ ਡੋਲ, ਉਹ ਨਾ ਨਦੀ ਤੋਂ ਪਾਣੀ ਲੈ ਕੇ ਆਉਂਦਾ ਸਿਰ ਤੇ ਚੱਕ ਕੇ, ਭਰਥਰੀ ਆਪਦੇ ਗੁਰੂ ਗੋਰਖਨਾਥ ਦਾ ਇਸ਼ਨਾਨ ਕਰਾਉਂਦਾ। ਇੱਕ ਦਿਨ ਭਰਥਰੀ ਜਾ ਰਿਹਾ ਏ, ਸਿਰ ਤੇ ਡੋਲ ਚੱਕਿਆ, 40 ਮਣ ਪੱਕੇ ਦਾ ਡੋਲ ਚੱਕਿਆ ਹੋਇਆ ਉਹਨੇ ਸਿਰ ਦੇ ਉੱਪਰ, ਤੇ ਜਾ ਰਿਹਾ ਨਦੀ ਤੇ, ਰਾਹ ਦੇ ਵਿੱਚ ਮਿਰਗ ਤੇ ਮਿਰਗਣੀ, ਜਿਵੇਂ ਕਹੋ ਪਤੀ ਪਤਨੀ ਦੇ ਤੌਰ ਤੇ ਉਹ ਜਾਨਵਰਾਂ ਦਾ ਉਹ ਜੂਨੀ ਦੇ ਵਿੱਚ ਹਨ, ਮਿਰਗ ਤੇ ਮਿਰਗਣੀ ਕਰੋਲਾਂ ਕਰ ਰਹੇ ਹੈ, ਤੇ ਇਹ ਭਰਥਰੀ ਨੇ ਕੁਝ ਕਿਹਾ ਮਿਰਗ ਨੂੰ ਵੀ ਤੁਸੀਂ ਕੀ ਕਰ ਰਹੇ ਹੋ, ਉਹ ਮਿਰਗ ਨੇ ਭਾਖਿਆ ਦਿੱਤੀ, ਕਹਿੰਦਾ ਮੈਂ ਤਾਂ ਆਪਦੇ ਹੱਕ ਤੇ ਪਹਿਰਾ ਦੇ ਰਿਹਾ ਹੈ, ਅਸਲ ਪਾਪੀ ਤਾਂ ਤੂੰ ਹੈ, ਕਹਿੰਦਾ ਮੈਂ ਕਹਿੰਦਾ ਪਾਪੀ ਹੈ, ਮੈਂ ਤਾਂ ਸਾਰਾ ਕੁਝ ਛੱਡ ਆਇਆ ਹੈ, ਮੇਰੇ ਗੁਰੂ ਹਨ ਗੋਰਖਨਾਥ, ਮੈਂ ਤਾਂ ਉਹਦੀ ਛੰਨ ਵਿੱਚ ਹਾਂ, ਆਹ ਜਲ ਲੈ ਕੇ ਜਾਣਾ ਰੋਜ਼ ਇਸ਼ਨਾਨ ਕਰਾਉਣਾ ਹੈ, ਯੋਗ ਦੀ ਉਪਾਧੀ ਮੇਰੇ ਕੋਲ ਆ, ਸਾਰਾ ਕੁਝ ਮੈਨੂੰ ਬਖਸ਼ਤਾ ਮੇਰੇ ਗੁਰੂ ਨੇ। ਉਹ ਮਿਰਗ ਕਹਿੰਦਾ ਅਸਲ ਪਾਪੀ ਤੂੰ ਹੈ, ਕੱਲ ਨੂੰ ਤੇਰੀ ਜੂਨਾਗੜ੍ਹ ਦਾ ਰਾਜਾ ਕਮਲਾਪਤ ਉਹਦੀ ਲੜਕੀ ਸੰਜਨਾ ਦੇ ਨਾਲ ਤੇਰਾ ਸੰਯੋਗ ਹੈ, ਜੇ ਤੂੰ ਉੱਥੇ ਨਾ ਪਹੁੰਚਿਆ ਤੂੰ ਨਰਕਾਂ ਨੂੰ ਜਾਏਗਾ। ਉੱਠ, ਉਹਨੇ ਬੋਲੀ ਮਾਰੀ ਹੈ, ਉਹ ਕਹਿੰਦਾ ਜਿਹੜਾ ਕੁਝ ਮੈਂ ਛੱਡ ਕੇ ਆਇਆ ਉਹੀ ਇਹਨੇ ਫੇਰ ਕਹਿਤਾ, ਮੈਂ ਤਾਂ ਰਾਣੀਆਂ ਛੱਡ ਕੇ ਆਇਆ, ਰਾਜਭਾਗ ਛੱਡ ਕੇ ਆਇਆ, ਇਹਨੇ ਮੈਨੂੰ ਬੋਲੀ ਮਾਰੀ ਹੈ। ਤੇ ਨਦੀ ਤੇ ਪਹੁੰਚਿਆ, 40 ਮਣ ਪੱਕੇ ਦਾ ਡੋਲ ਉਹ ਸਿਰ ਤੇ ਚੱਕ ਤਾਂ ਲਿਆ, ਜਦੋਂ ਗੋਰਖਨਾਥ ਦੇ ਕੋਲੇ ਪਹੁੰਚਿਆ ਨਾ ਸਥਾਨ ਤੇ, ਸਿੱਧਾ ਨੂੰ ਕਹਿੰਦਾ ਸਿੱਧੂ ਆਓ ਮੇਰੇ ਸਿਰ ਤੋਂ ਆਹ ਡੋਲ ਲੁਹਾਓ। ਸਿੱਧ ਜਿਹੜੇ ਸਾਥੀ ਹੁੰਦੇ ਡੋਲ ਲੁਹਾ ਤਾਂ ਦਿੰਦੇ ਆ, ਉਹ ਕਹਿੰਦੇ ਆ ਗੱਲ ਸੁਣ ਭਰਥਰੀ, ਅੱਗੇ ਤੂੰ ਇਹ ਜਿਹੜਾ ਡੋਲ ਇੰਨਾ ਭਾਰਾ ਕੱਲਾ ਹੀ ਚੱਕ ਲੈਂਦਾ ਤੇ ਕੱਲਾ ਹੀ ਲਾ ਦਿੰਦਾ, ਅੱਜ ਤੈਨੂੰ ਕੀ ਹੋਇਆ? ਉਹ ਕਹਿੰਦੇ ਮੈਨੂੰ ਕੀ ਹੋਣਾ, ਮੈਂ ਗੁਰੂ ਕੋਲ ਜਾ ਕੇ ਦੱਸਦਾ। ਗੁਰੂ ਨੂੰ ਦੱਸਿਆ, ਉਹਨੇ ਗੋਰਖਨਾਥ ਨੂੰ ਕਿਹਾ, ਕਹਿੰਦਾ ਜੀ ਮੇਰੇ ਤੇ ਆਹ ਬਿਪਤਕਾਲ ਦਾ ਸਮਾਂ ਹੈ, ਵੀ ਮੇਰੀ ਸ਼ਾਦੀ ਆ, ਸੰਯੋਗ ਆ, ਮੈਨੂੰ ਭਾਖਿਆ ਦਿੱਤੀ ਹੈ ਮਿਰਗ ਨੇ, ਜੇ ਮੈਂ ਨਾ ਉੱਥੇ ਪਹੁੰਚੇ, ਜੇ ਮੇਰਾ ਸੰਯੋਗ ਨਾ ਹੋਇਆ ਤਾਂ ਮੈਂ ਨਰਕਾਂ ਨੂੰ ਜਾਊਂਗਾ। ਗੋਰਖਨਾਥ ਕਹਿੰਦਾ ਵੀ ਉੱਡਣੇ 'ਚ ਮੇਰੇ ਕੋਲ ਕਰਾਮਾਤ ਨਹੀਂ ਹੈ ਉੱਡਣੇ ਦੀ, ਮੈਂ ਕੁਝ ਨਹੀਂ ਕਰ ਸਕਦਾ ਗਿਆ ਤੇਰਾ ਇਹ ਹੱਲ ਆ। ਦੇਖੋ ਟੁੱਟੇ ਹੋਏ ਦਿਲਾਂ ਨੂੰ ਤੋੜਤਾ ਉਹਦੇ ਗੁਰੂ ਨੇ, ਗੋਰਖਨਾਥ ਦੇ ਸਿੱਧ ਜੋਗੀ ਹੈ, ਰਿਧੀਆਂ ਸਿੱਧੀਆਂ ਦਾ ਮਾਲਕ ਹੈ, ਕਹਿੰਦਾ ਰਾਤੋ ਰਾਤ ਮੈਥੋਂ ਜੂਨਾਗੜ੍ਹ ਨਹੀਂ ਜਾਇਆ ਜਾਣਾ, ਜੇ ਹੋਰ ਕੁਝ ਕਹੇਗਾ ਤਾਂ ਮੈਂ ਕਰ ਸਕਦਾ। ਉਹ ਕਹਿੰਦਾ ਅੱਜ ਦੀ ਰਾਤ ਮੈਂ 12 ਵਰਸ ਦੀ ਕਰ ਸਕਦਾ। ਗੋਰਖਨਾਥ ਕਹਿੰਦਾ ਰਿਧੀਆਂ ਸਿੱਧੀਆਂ ਜੋਗ ਦੇ ਰਾਹੀਂ ਤੇਰੀ ਉਮਰ ਵਧਾ ਦੇਣਾ, ਤੈਨੂੰ ਕੁਝ ਨਹੀਂ ਹੋਊਗਾ, ਆ ਮੈਥੋਂ ਉੱਥੇ ਨਹੀਂ ਜਾਣਾ ਕਿਉਂਕਿ ਉੱਡਣੇ ਦੀ ਕਰਾਮਾਤ ਮੇਰੇ ਕੋਲ ਹੈ ਨਹੀਂ ਹੈ। ਉਹ ਇੱਕ ਦਰਖਤ ਦੇ ਕੋਲੇ ਸਾਈਡ ਤੇ ਪਾਸੇ ਬੈਠਾ ਹੋਇਆ, ਨਿਰਾਸ਼ਾ ਦੇ ਆਲਮ ਵਿੱਚ ਬੈਠਾ ਹੈ ਭਰਥਰੀ। ਫਿਰ ਕਿਸੇ ਸਿੱਧ ਨੇ ਕਿਹਾ ਗੁਰੂ ਨਾਨਕ ਆਏ ਹੋਏ ਹੈ, ਸੀਨ ਸਿੱਧਾ ਨੇ ਸਲਾਹ ਦਿੱਤੀ ਗੁਰੂ ਨਾਨਕ ਹੀ ਕਰਨਗੇ ਕਾਜ ਤੇਰਾ, ਸੀਖ ਕਲੰਦਰ ਗੁਰੂ ਨਾਨਕ ਉੱਡ ਸਕਦੇ, ਡਿੱਗਣ ਦਿੰਦੇ ਨੀ ਖੁਸ਼ੀ ਦਾ ਤਾਜ ਤੇਰਾ, ਗਰੀਬ ਨਵਾਜ
गरीबी धार के पकड़ना चन के ना दुख कट दू गरीब नवाज तेरा जग सिंह छड़ संसार दे झगड़े झेड़े ते गुरु हो नहीं दिंदा नाराज तेरा तेनू गुरु नानक मैं नाराज नहीं करते आ जा वो आए हुए हैं लेके तू जा उन्होंने कोले फिर गुरु नानक महाराज जी को भरथरी जाता है अरदास करता कहना महाराज मेरे ते कृपा करो मेरे गुरु गोरखनाथ ने जवाब देता मैनू कि मैं इथों जा नहीं होना गया महाराज कहते कोई नहीं तेरे गुरु ने जवाब देता असी जावांगे फिर गुरु नानक महाराज जी ने नेत्र बंद करा के ओनू कुछ ही समय दे विच किथे बैठे सी ते जूनागढ़ पहुंचाया ते उहदा संयोग आप भुगतान किया आप पिता बने है महाराज ने आप अपार बख्शे कृपा करके ओहदा इह संयोग नेपरे चाढ़िया है सो गुरु साहब आए जिहड़े पिछले कौर करार कीते सीगे प्यारे सिखां दे नाल ਭਜਨੀਕ ਪੁਰਸ਼ਾਂ ਦੇ ਨਾਲ ਉਹ ਭੁਗਤਾਉਂਦੇ ਫਿਰਦੇ ਹੈ ਵੀ ਜਿਹੜੇ ਮੇਰੇ ਮੈਨੂੰ ਪਿਆਰੇ ਯਾਦ ਕਰਦੇ ਆ ਉਹਨਾਂ ਨੂੰ ਦਰਸ਼ਨ ਦੇਣੇ ਹੈ ਤੇ ਜਿਹੜੇ ਮਾਰਗ ਤੋਂ ਭਟਕੇ ਹੋਏ ਹੈ ਤੇ ਉਹਨਾਂ ਨੂੰ ਸਹੀ ਮਾਰਗ ਦਿਖਾਉਣਾ ਹੈ ਹੁਣ ਮਹਾਰਾਜ ਮੀਰ ਮਰਦਾਨੇ ਨੂੰ ਕਹਿੰਦੇ ਆ ਨੇਤਰ ਬੰਦ ਕਰ ਨਾਲ ਬਾਲਾ ਸੰਧੂ ਹੈ ਕਹਿੰਦੇ ਨੇਤਰ ਬੰਦ ਕਰੋ ਮੀਰ ਮਰਦਾਨਾ ਜੀ ਆਪਾਂ ਜਾਣਾ ਹੈ ਜਗਤ ਦਾ ਚੱਕਰ ਲਾਉਣਾ ਹੈ ਦਰਗਾਹੀ ਡਿਊਟੀਆਂ ਜੋ ਅਕਾਲ ਪੁਰਖ ਨੇ ਬਖਸ਼ਿਸ਼ ਕਰੀਆਂ ਹਨ ਉਹਨੂੰ ਭੁਗਤਾਉਣ ਵਾਸਤੇ ਜਾਣਾ ਹੈ ਬਸ ਨੇਤਰ ਬੰਦ ਕਰਾ ਕੇ ਕਿਤੇ ਕਿਤੇ ਲੈ ਜਾਂਦੇ ਆ ਕਿਤੇ ਕਿਤੇ ਲੈ ਜਾਂਦੇ ਆ ਕਿਤੇ ਕਿਤੇ ਲਈ ਫਿਰਦੇ ਆ ਕਿਤੇ ਕਿਤੇ ਲਈ ਫਿਰਦੇ ਆ ਉਹ ਵੀ ਨੀ ਪੁੱਛਦੇ ਵੀ ਤੈਨੂੰ ਪਿਆਸ ਤਾਂ ਨੀ ਲੱਗੀ ਪਾਣੀ ਪੀ ਲਾ ਜਾਂ ਤੂੰ ਭੁੱਖਾ ਤਾਂ ਨੀ ਹਾਂ ਉਤਰੇ ਆ ਪਹਾੜੀ ਇਲਾਕੇ ਦੇ ਵਿੱਚ ਉਤਰੇ ਆ ਬੀਆਬਾਨ ਦਾ ਜੰਗਲ ਹੈ ਮੀਰ ਮਰਦਾਨੇ ਨੂੰ ਗੁਰੂ ਨਾਨਕ ਮਹਾਰਾਜ ਕਹਿੰਦੇ ਰਵਾ ਵਜਾ ਉਹ ਕਹਿੰਦਾ ਮੇਰੀ ਜੀਵ ਤਾਂ ਤਾਲੂਏ ਨਾਲ ਲੱਗ ਗਈ ਆ ਪਹਿਲਾਂ ਪਾਣੀ ਪਿਆ ਮੈਥੋਂ ਰਵਾਬ ਨਹੀਂ ਵੱਜਦੀ ਗੁਰੂ ਨਾਨਕ ਮਹਾਰਾਜ ਕਹਿੰਦੇ ਬਾਣੀ ਆਈ ਆ ਕਿਹੜੀ ਬਾਣੀ ਧੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨਮਾਨੇ ਪ੍ਰਤੱਖ ਗੁਰੂ ਨਸਤਾਰੇ ਮਹਾਰਾਜ ਕਹਿੰਦੇ ਪਹਿਲਾਂ ਤਾਂ ਤੂੰ ਰਵਾਬ ਜਾ ਫਿਰ ਤੈਨੂੰ ਪਾਣੀ ਵੀ ਪਿਆਵਾਂਗੇ ਜਿਵੇਂ ਗੁਰੂ ਨਾਨਕ ਮਹਾਰਾਜ ਮੀਰ ਮਰਦਾਨੇ ਨੂੰ ਰਵਾਬ ਵਜਾਉਣ ਵਾਸਤੇ ਕਹਿੰਦੇ ਆ ਉਹ ਕਹਿੰਦਾ ਮੇਰੀ ਜੀਵ ਤਾੜੂਏ ਲੱਗ ਗਈ ਮੈਂ ਜਲ ਸਕਣਾ ਦੋਹਾਂ ਦੇ

ਹੈ, ਪਹਿਲਾਂ ਆਪਾਂ ਕੁਝ ਸਮਾਂ ਕੀਰਤਨ ਕਰ ਲਈਏ, ਫਿਰ ਤੈਨੂੰ ਸਾਰਾ ਕੁਝ ਛਕਾਵਾਂਗੇ, ਭਰਪੂਰ ਕਰਾਂਗੇ। ਉਹ ਕਹਿੰਦਾ ਨਹੀਂ ਜੀ, ਭੁੱਖਿਆਂ ਤੋਂ ਭਗਤੀ ਹੋਈ ਹੈ। ਭਗਤ ਕਬੀਰ ਸਾਹਿਬ ਕਹਿੰਦੇ, ਭੁੱਖੇ ਭਗਤ ਨਕੀਜੈ ਯਹ ਮਾਲਾ ਆਪਣੀ ਲੀਜੈ। ਕਹਿੰਦੇ ਭੁੱਖਿਆਂ ਤੋਂ ਭਗਤੀ ਨਹੀਂ ਹੁੰਦੀ ਹੈ। ਮਹਾਰਾਜ ਕਹਿੰਦੇ, ਪੱਥਰਾਂ ਵਿੱਚ ਰਿਜਕ ਪਚਾਉਂਦਾ, ਜਲ ਥਲ ਮੈਂ ਆਪ ਸਮਾਉਂਦਾ। ਤੇਰੀ ਜੇ ਨਜ਼ਰ ਬਦਲ ਜੇ ਰਾਜਿਆਂ ਤੋਂ ਕਰੇ ਭਖਾਰੀ, ਤੂੰ ਹੈ ਬੇਅੰਤ ਸੁਆਮੀ, ਤੇਰੀ ਏ ਲੀਲਾ ਨਿਆਰੀ। ਉਹ ਬੇਅੰਤ ਹੈ, ਉਹਦੀ ਰਚਨਾ ਪੱਥਰਾਂ ਦੇ ਵਿੱਚ ਰਿਜਕ ਪਚਾਉਂਦਾ। ਉਹ ਪੱਥਰਾਂ ਦੇ ਵਿੱਚ ਹਰੇਕ ਜਾਨਵਰ, ਜਿੰਨੇ ਵੀ 84 ਲੱਖ ਜੂਨੀ ਹੈ ਉਹਨੇ ਪੈਦਾ ਕੀਤੀ ਹੈ, ਸਾਰਿਆਂ ਨੂੰ ਭੋਜਨ ਮਿਲਦਾ, ਚਾਹੇ ਕਿਸ ਪ੍ਰਕਾਰ ਦਾ ਮਿਲਦਾ। ਮਨੁੱਖਾਂ ਦਾ ਭੋਜਨ ਹੋਰ ਹੈ, ਜਾਨਵਰਾਂ ਦਾ ਹੋਰ ਹੈ। ਜੋ ਸ੍ਰਿਸ਼ਟੀ ਸਾਜੀ ਹੈ, ਸਾਰਿਆਂ ਨੂੰ ਰਿਜਕ ਪਹੁੰਚਾਉਂਦਾ ਹੈ ਗੁਰੂ ਸਾਹਿਬ, ਅਕਾਲ ਪੁਰਖ ਵਾਹਿਗੁਰੂ। ਮਰਦਾਨਾ ਕਹਿੰਦਾ, ਮਹਾਰਾਜ ਘਰੋਂ ਤਾਂ ਆਏ ਚੱਲੇ ਸੀਗੇ ਵੀ ਤੁਸੀਂ ਰੱਬ ਹੋ, ਮੈਂ ਇੱਕ ਮੁਸਲਮਾਨ ਹਾਂ, ਤੁਹਾਨੂੰ ਮੈਂ ਖੁਦਾ ਮੰਨਿਆ, ਮੈਂ ਤੁਹਾਨੂੰ ਰੱਬ ਮੰਨਿਆ, ਤੁਸੀਂ ਹਾਂ ਵੀ ਰੱਬ ਹੋ, ਤੁਹਾਡੇ ਨਾਲ ਮਿੱਤਰਤਾ ਲਾਈ ਹੈ, ਤੁਹਾਡੇ ਨਾਲ ਪ੍ਰੇਮ ਵਿੱਚ ਮੈਂ ਤੁਰਿਆ ਫਿਰਦਾ ਹਾਂ। ਵੀ ਆਏ ਸੀ, ਰੋਟੀ ਪਾਣੀ ਤਾਂ ਮੈਨੂੰ ਘਰੇ ਵੀ ਵਧੀਆ ਮਿਲਦਾ ਸੀਗਾ, ਤੁਹਾਡੇ ਨਾਲ ਫਿਰ ਐਵੇਂ ਆਉਣਾ ਸੀਗਾ ਮੈਂ, ਜਦੋਂ ਭੁੱਖਾ ਰੱਖ ਕੇ ਮੈਨੂੰ ਮਾਰਨਾ। ਉਹ ਕਹਿੰਦਾ, ਮਹਾਰਾਜ ਤੁਹਾਨੂੰ ਤਾਂ ਨਾ ਭੁੱਖ ਹੈ, ਨਾ ਦੁੱਖ ਹੈ, ਨਾ ਸੁੱਖ ਹੈ, ਨਾ ਖੁਸ਼ੀ ਹੈ, ਨਾ ਗਮੀ, ਨਾ ਪਿਆਸ ਹੈ, ਲੱਗਦੀ ਨਹੀਂ ਹੈ ਤੁਹਾਨੂੰ, ਤੁਸੀਂ ਤਾਂ ਸਮਦ੍ਰਿਸ਼ਟੀ ਹੋ। ਜਾਂ ਤਾਂ ਆਪਦੇ ਅਰਗਾ ਕਰ ਲੈ ਮੈਨੂੰ ਵੀ ਭੁੱਖ ਤੇ ਪਿਆਸ ਤੜਫਾਵੇ ਨਾ, ਮੈਨੂੰ ਲਈ ਫਿਰ ਜਿੱਥੇ ਮਰਜ਼ੀ, ਉਹੋ ਜਿਹਾ ਮੇਰਾ ਹਿਰਦਾ ਕਰ ਦੇ। ਮੈਨੂੰ ਨਾਮ ਦਾ ਰਸੀਆ ਬਣਾ ਦੇ, ਮੈਂ ਮੰਗਾ ਹੀ ਨਾ ਤੇਥੋਂ, ਉਹ ਅਮੀਰ ਆਸਾ ਮੇਰੇ ਤੇ ਕਿਰਪਾ ਕਰ ਦੇ। ਮਹਾਰਾਜ ਕਹਿੰਦੇ, ਤਾਂ ਮੰਜ਼ਲ ਬਾਹਲੀ ਤੇ ਅੱਗੇ ਚੱਲਿਆ ਗਿਆ, ਕੋਈ ਗੱਲ ਨੀ, ਉਹ ਵੀ ਕਰ ਦਾਂਗੇ। ਉਹ ਕਹਿੰਦੇ, ਮਹਾਰਾਜਾ ਝੂਠਿਆਂ ਬੰਦਿਆਂ ਦੀ ਸੱਚੇ ਨਾਲ ਪ੍ਰੀਤ ਨਿਭਦੀ ਨਹੀਂ ਹੈ, ਤੇ ਝੂਠ ਵਾਲੀ ਗੱਲ ਨੀ ਹੈਗੀ ਹੈ। ਉਹ ਝੂਠਾ ਬੰਦਾ ਉੱਥੋਂ ਹੀ ਬੋਲੀ ਜਾਵੇ, ਹਿਰਦੇ ਚ ਕੂੜ ਕਪਟ ਹੋਵੇ ਉਹਦੀ, ਉਹ ਸੱਚੇ ਬੰਦੇ ਨਾਲ ਕਿਵੇਂ ਨਿਭ ਜੂਗੀ। ਇਹ ਤਾਂ ਜੇ ਸਾਰੇ ਪਾਸਿਓਂ ਪ੍ਰੇਮ ਉਧਰੋਂ ਵੀ ਹੋਵੇ ਤੇ ਇਧਰੋਂ ਵੀ ਹੋਵੇ, ਗੁਰੂ ਵਾਲੇ ਪਾਸਿਓਂ ਫੇਰ ਹੀ ਪਾਕ ਪਵਿੱਤਰ ਰੂਹਾਂ ਮਿਲਦੀਆਂ ਹਨ, ਮੰਜ਼ਲ ਮਿਲਦੀ ਹੈ, ਫੇਰ ਹੀ ਕਿਰਪਾ ਹੁੰਦੀ ਹੈ। ਉਹ ਕਹਿੰਦਾ, ਮਹਾਰਾਜਾ ਬਹੁਤ ਔਖਾ ਹੈ, ਦੁੱਖ ਤੇ ਭੁੱਖ ਨੇ ਮੈਨੂੰ ਮਜਬੂਰ ਕਰਤਾ, ਢੇਰੀ ਢਾ ਗਿਆ। ਹਸਨ ਅਵਦਾਲ ਦਾ ਇਹ ਇਲਾਕਾ ਹੈ ਤੇ ਪਹਾੜੀ ਇਲਾਕਾ ਹੈ, ਜੰਗਲ ਦਾ ਇਲਾਕਾ ਹੈ, ਕੋਈ ਦਿਸਦਾ ਨਹੀਂ ਹੈ। ਮਹਾਰਾਜ ਕਹਿੰਦੇ, ਘਬਰਾ ਨਾ, ਚਿੰਤਾ ਨਾ ਕਰ, ਤੈਨੂੰ ਆਪਾਂ ਪਾਣੀ ਪਿਆਵਾਂਗੇ, ਆ ਜਾ ਕੇਰਾਂ। ਕਹਿੰਦੇ, ਉਹ ਦੇਖ ਉੱਪਰ ਪਹਾੜੀ ਹੈ, ਪਹਾੜੀ ਹੈ ਉਹ, ਉਹਦੇ ਉੱਪਰ ਇੱਕ ਬਲੀ ਕੰਧਾਰੀ ਪੀਰ ਰਹਿੰਦਾ, ਬਲੀ ਕੰਧਾਰੀ, ਉਹਦੇ ਕੋਲੇ ਪਾਣੀ ਹੈ, ਆਇਆ ਤੂੰ ਉੱਥੇ ਤੱਕ ਜਾ ਕੇਰਾਂ, ਫਿਰ ਤੂੰ ਉਦੋਂ ਪਾਣੀ ਲੈ ਕੇ ਆਈ। ਲਓ ਹੁਣ ਸਾਕੇ ਦੀ ਤਾਰੇ ਤੇ ਕਾਬ ਰਚਨਾ ਸਰਵਣ ਕਰਿਓ। ਗੁਰੂ ਨਾਨਕ ਮਹਾਰਾਜ ਨੂੰ ਧਰਵਾਸ ਦੇ ਕੇ ਕਹਿੰਦੇ, ਆ ਚੱਲ ਤੈਨੂੰ ਪਾਣੀ ਪਿਆਵਾਂਗੇ। ਉਹ ਸਮੇਂ ਦੀ ਵਾਰਤਾ ਮੇਰੇ ਸਾਥੀ ਬਿਆਨ ਇਉਂ ਕਰਦੇ ਆ।

ਪੀਰ ਫਕੀਰ ਹੈ, ਬੰਦਗੀ ਕੀਤੀ ਆ ਉਹਨੇ, ਬੰਦਗੀ ਕਰਕੇ ਉਹਦੇ ਅੰਦਰ ਹੰਕਾਰ ਵੀ ਉਤਪੰਨ ਹੋ ਗਿਆ ਵੀ ਮੈਂ ਉਸ ਖੁਦਾ ਅੱਲਾ ਤਾਲਾ ਦਾ ਬੰਦਾ ਹਾਂ, ਆਪਦੇ ਆਪ ਨੂੰ ਰੱਬ ਸਮਝੀ ਬੈਠਾ ਹੈ, ਪਾਣੀ ਦਾ ਝਰਨਾ ਝਾਰੀ ਹੈ ਉਹਦੇ ਕੋਲੇ, ਤਲਾ ਹੈ, ਉਹਨੇ ਉੱਥੇ ਰੋਕਾਂ ਲਾਈਆਂ ਹਨ, ਪਾਣੀ ਰੋਕ ਕੇ ਬੈਠਾ ਹੈ ਵੀ ਜਿਹੜਾ ਮੇਰਾ ਮੇਰੇ ਕੋਲ ਆਊਗਾ ਪਾਣੀ ਲੈਣ ਵਾਸਤੇ, ਮੈਨੂੰ ਸੇਜਦਾ ਕਰੂਗਾ, ਨਮਸਕਾਰ ਕਰੂਗਾ, ਮੈਂ ਪਾਣੀ ਉਹਨੂੰ ਦੇਊਂਗਾ। ਦੇਖੋ ਕਈ ਵਾਰੀ ਐਂ ਹੰਕਾਰ ਵਿੱਚ ਵੜ ਜਾਂਦਾ ਹੈ। ਭਜਨੀਕ ਪੁਰਸ਼ ਬੰਦਗੀ ਵਾਲੀਆਂ ਰੂਹਾਂ ਕਈ ਵਾਰੀ ਫਸ ਜਾਂਦੀਆਂ ਉਸ ਦਰਬਾਰ, ਸੱਚੇ ਦਰਬਾਰ ਦੇ ਵਿੱਚ, ਪ੍ਰਭੂ ਦੇ ਦਰਬਾਰ ਵਿੱਚ। ਤੇ ਜੇ ਉਹਨੇ ਪਾਰ ਲਾਉਣਾ ਹੋਵੇ ਫਿਰ ਗਣਕਾਂ ਵਰਗੇ ਪਾਪੀਆਂ ਦੇ ਪਾਪ ਨਹੀਂ ਦੇਖੇ। ਕੌਡੇ ਰਾਕਸ਼ ਦਾ ਕਿਹੜਾ ਕੋਈ ਜਪ ਤਪ ਸੀਗਾ, ਕੋਈ ਚੰਗੇ ਕੰਮ ਕਰੇ ਉਹਨੇ? ਗੁਰੂ ਨਾਨਕ ਮਹਾਰਾਜ ਆਪ ਗਏ ਕੌਡੇ ਰਾਕਸ਼ ਨੂੰ ਸੇਧ ਦਿੱਤੀ ਹੈ। ਫਿਰ ਜਿਹਨੇ 40 ਗੰਜ ਜੋੜ ਲਏ ਕੌਰੂ ਬਾਦਸ਼ਾਹ ਨੇ, ਮੁਰਦਿਆਂ ਦੀਆਂ ਕਬਰਾਂ ਪਟਾ ਕੇ ਮੁੱਖ ਦੇ ਵਿੱਚੋਂ ਪੈਸੇ ਵੀ ਕਢਾ ਲਏ ਸੀਗੇ ਉਹਨੇ, ਇਹੋ ਜਿਹਾ ਜ਼ਾਲਮ ਹੋਏ, 40 ਗੰਜ ਜੋੜੇ ਉਹਨੇ। ਫਿਰ ਭੂਤਨਾ ਰਾਕਸ਼ਣੀ ਵਰਗੇ ਜਿਹਦਾ ਬਾਣੀ ਚ ਵੀ ਜ਼ਿਕਰ ਆਉਂਦਾ ਵੀ ਹਰ ਹਰ ਕਰਤਾ ਭੂਤਨਾ ਤਰੀ, ਭੂਤਨਾ ਰਾਕਸ਼ਣੀ। ਧਰਮਰਾਜ ਵੀ ਡਰਦਾ ਸੀ ਵੀ ਇਹੋ ਜਿਹੀ ਰਾਕਸ਼ਣੀ ਜਾਂ ਕੌੜੇ ਰਾਕਸ਼ ਵਰਗੇ ਕਿਤੇ ਨਰਕਾਂ ਚ ਨਾ ਆ ਜਾਣ, ਨਰਕਾਂ ਨੇ ਵੀ ਸੀ ਝੱਲਣਾ ਇਹਨਾਂ ਨੂੰ, ਇਹਨਾਂ ਨੇ ਇਹੋ ਜਿਹੇ ਭੈੜੇ ਕਾਰਜ ਕੀਤੇ ਹੈ। ਪਰ ਜਿਸ ਤੇ ਭਗਵਾਨ ਵਾਹਿਗੁਰੂ ਮਿਹਰਬਾਨ ਹੋਵੇ ਉਹਦੀ ਫਿਰ ਜੈ ਜੈਕਾਰ ਹੁੰਦੀ ਹੈ। ਤਾਂ ਹਮਜਾ ਗੌਂਸ ਪੀਰ ਵਰਗੇ ਵੀ, ਸਿਆਲਕੋਟ ਦੇ ਵਿੱਚ ਹਮਜਾ ਗੌਂਸ ਪੀਰ ਹੋਇਆ, ਉਹਨੂੰ ਹੰਕਾਰ ਹੋ ਗਿਆ ਸੀਗਾ, ਕਿਸੇ ਨੂੰ ਬੱਚਾ ਦੇਤਾ, ਕਹਿੰਦਾ ਬੱਚਾ ਪਹਿਲਾ ਬੱਚਾ ਡੇਰੇ ਦੇ ਕੇ ਜਾਇਓ, ਚਲੋ ਪਿਆਰ ਵਿੱਚ ਪੈ ਕੇ ਭੁੱਲ ਗਏ, ਪੁੱਤਰ ਉਹ ਵੀ ਫਸ ਗਏ, ਕਹਿੰਦੇ ਮੈਂ ਸਾਲਾ ਸਿਆਲਕੋਟ ਗਰਕ ਕਰੂੰਗਾ, ਸ਼ਹਿਰ ਗਰਕ ਕਰੂੰ, ਖਤਮ ਕਰੂੰ, ਮੇਰੇ ਮਨਾਂ ਬਚਨ ਨਹੀਂ ਮੰਨਿਆ, ਮੇਰੇ ਹੁਕਮਾਂ ਦੀ ਹੁਕਮ ਅਦੂਲੀ ਹੋਈ, ਮੈਂ ਖਤਮ ਕਰ ਦੂੰ ਜਿੰਨੇ ਵੀ ਰਹੇ ਨੇ ਸਿਆਲਕੋਟ ਦੇ ਵਿੱਚ ਸਾਰਿਆਂ ਨੂੰ। ਭੋਰੇ ਵਿੱਚ ਬੈਠਾ ਜਪ ਤਪ ਕਰਨ ਲੱਗਿਆ, ਹਾਏ ਕਰਲਾਪ, ਉਹ ਯਾਦ ਕਰਦੇ ਸਾਰੇ ਜਣੇ ਗੁਰੂ ਨਾਨਕ ਮਹਾਰਾਜ ਨੂੰ, ਗੁਰੂ ਨਾਨਕ ਮਹਾਰਾਜ ਆਉਂਦੇ ਆ ਉਹਨੂੰ ਗਿਆਨ ਕਰਾਉਂਦੇ ਆ, ਕੁਛ ਨੀ ਵਾਲ ਵਿੰਗਾ ਨੀ, ਜਿਹਦਾ ਰਾਖਾ ਆਪ ਹੋ ਗਿਆ, ਜਿਹਦਾ ਰਾਖਾ ਆਪ ਹੁੰਦਾ ਉਹਨੂੰ ਤੱਤੀ ਵਾਹ ਵੀ ਲੱਗਣ ਨਾ ਦੇਵੇ, ਜਿਹਦਾ ਰਾਖਾ ਆਪ ਹੋ ਗਿਆ ਤੱਤੀ ਵਾਹ ਲੱਗਣ ਨੀ ਦਿੰਦਾ। ਗੁਰਬਾਣੀ ਕਹਿੰਦੀ ਤਾਤੀ ਵਾਹ ਨੂੰ ਲੱਗੀ ਪਾਰ ਬ੍ਰਹਮ ਸਰਨਾਈ ਚੋ ਗਿਰਦ ਹਮਾਰੇ ਰਾਮ ਕਰ ਦੁੱਖ ਲੱਗੇ ਨਾ ਭਾਈ। ਗੁਰੂ ਸਾਹਿਬ ਅਪਾਰ ਬਖਸ਼ ਕਿਰਪਾ ਕਰਦੇ ਉਹਨੂੰ ਗਿਆਨ ਕਰਾਇਆ, ਕਹਿੰਦੇ ਤੂੰ ਉਸ ਖੁੱਲਾ ਖੁਦਾ ਅੱਲਾ ਦਾ ਤੇਰੇ ਅੰਦਰ ਬੰਦਗੀ ਪਾਈ ਹੈ, ਉਹਦਾ ਤੂੰ ਸ਼ਗਿਰਦ ਹੈ, ਤੈਨੂੰ ਮਾਣ ਬਖਸ਼ਿਸ਼ ਕੀਤਾ ਹੈ ਉਸ ਅੱਲਾ ਭਗਵਾਨ ਨੇ ਰੱਬ ਨੇ, ਔਰ ਤੇਰੇ ਅੰਦਰ ਇੱਕ ਕਿਣਕਾ ਵੀ ਨਹੀਂ ਹੈ, ਜਦ ਤੂੰ ਦਾਤ ਦੇਤੀ ਅਰਦਾਸ ਕਰਤੀ ਠੀਕ ਹੈ, ਤੇਰੀ ਅਰਦਾਸ ਉਸ ਖੁਦਾ ਵਾਹਿਗੁਰੂ ਨੇ ਮੰਨ ਲਈ।

ਨਹੀਂ ਹੈ ਨਿਮਰਤਾ ਵਾਲਾ, ਬਸ ਹਮੀਦਾ ਹਮਾਲਾ ਉਸਰ ਗਿਆ ਹੰਕਾਰ ਵਾਲਾ, ਵੀ ਮੈਂ ਹੀ ਐ ਆਪਦੇ ਆਪ ਨੂੰ ਰੱਬ ਸਮਝੀ ਬੈਠਾ। ਪਾਣੀ ਤਾਂ ਹੈ ਪਰ ਤੂੰ ਵੀ ਮੁਸਲਮਾਨ ਹੈ, ਤੂੰ ਵੀ ਮੁਸਲਮਾਨ ਹੈ। ਕਹਿੰਦੀ ਮੈਂ ਅੱਲਾ ਦਾ ਉਸ ਖੁਦਾ ਦਾ ਮੈਂ ਵੀ ਬੰਦਾ ਤੇ ਤੂੰ ਵੀ ਉਹਦਾ ਬੰਦਾ, ਨਿਮਰਤਾ ਮੇਰਾ ਨਾ ਨਾ ਲਈ। ਜੇ ਕਹਿਤਾ ਗੁਰੂ ਨਾਨਕ ਦਾ ਚੇਲਾ ਤੈਨੂੰ ਪਾਣੀ ਨਹੀਂ ਦੇਣਾ ਉਹਨੇ, ਤੈਨੂੰ ਵੀ ਭੈੜੇ ਸ਼ਬਦ ਬੋਲੂ ਤੇ ਮੈਨੂੰ ਵੀ ਬੋਲੂਗਾ ਉਹ। ਤੂੰ ਮੁਸਲਮਾਨ ਹੈ, ਉਹ ਵੀ ਮੁਸਲਮਾਨ ਆ, ਉਹਨੂੰ ਬਸ ਐ ਗੱਲਾਂ ਵਿੱਚ ਅਲਝਾ ਕੇ ਨਮਸਕਾਰ ਕਰਦੀ ਉਹਨੂੰ, ਤੇ ਉਹ ਤੋਂ ਪਾਣੀ ਦੀ ਮੰਗ ਕਰ ਲਈ ਤੇ ਤੈਨੂੰ ਜਲ ਉਹ ਛਕਾ ਦੂਗਾ। ਬਸ ਆਪਾਂ ਉਹਦਾ ਸੁਧਾਰ ਕਰਨ ਵਾਸਤੇ ਆਏ, ਗੁਰੂ ਨਾਨਕ ਮਹਾਰਾਜ ਥੱਲੇ ਬੈਠਿਆ ਤੇ ਮੀਰ ਮਰਦਾਨੇ ਨੂੰ ਜਿਵੇਂ ਪਾਣੀ ਲੈਣ ਵਾਸਤੇ ਪਹਾੜੀ ਤੇ ਭੇਜਦੇ, ਉਸ ਸਮੇਂ ਦੀ ਵਾਰਤਾ ਮੇਰੇ ਸਾਥੀ ਬਿਆਨ ਕਿਉਂ ਕਰਦੇ ਆ।

0: ਜਟਾਨਾ ਉੱਤੇ ਕੋ ਸਭਾ ਕੋ ਚੜਨਾ ਬਹੁ ਹੱਥ ਜੋੜ ਦਰਵਾਜੇ ਅੱਗੇ ਕਰੀਆਂ ਵੱਧੀ ਕਰਨਾ ਬਹੁ ਹੱਥ ਜੋੜ ਦਰਵਾਜੇ ਅੱਗੇ ਕਰੀਆਂ ਵੱਧੀ ਕਰਨਾ ਬਹੁ
1: ਸਾਤੇ ਨਾਲ ਨਿਭਾਈ ਜਾਨਾ।

ਪਰਬਤ ਦੀਆਂ ਜਡਾਨਾ ਉੱਤੇ ਕੋ ਸਭਾ ਕੋ ਚਰਨਾ ਬਹੁ ਹੱਥ ਜੋੜ ਦਰਵਾਜੇ ਅੱਗੇ ਕਰੀਆਂ ਵਰਦੀ ਕਰਨਾ ਬਹੁ ਹੱਥ ਜੋੜ

ਤੇ ਉਸ ਪਹਾੜੀ ਉੱਤੇ ਪਾਣੀ ਬਲੀ ਕੰਧਾਰੀ ਕੋਲੇ ਹੈ। ਇਸ ਤੋਂ ਅੱਗੇ ਦਾ ਇਤਿਹਾਸ ਕੱਲ੍ਹ ਨੂੰ ਸਰਵਣ ਕਰਾਵਾਂਗੇ। ਇਹਨਾਂ ਕਿਸ਼ਕਿਆਂ ਦੇ ਖਿਮਾ ਦੇ ਜਾਚਕ ਹਾਂ। ਬੇਅੰਤ ਸੰਗਤਾਂ ਨੇ ਮਾਇਆ ਰੂਪੀ ਸੀਸ ਬਖਸ਼ੀ ਹੈ। ਗੁਰੂ ਸਾਹਿਬ ਸਾਹਿਬ ਨੂੰ ਚੜ੍ਹਦੀ ਕਲਾ ਘਰ ਪਰਿਵਾਰਾਂ ਵਿੱਚ ਬਖਸ਼ਾਂ ਦੀ ਬਖਸ਼ਿਸ਼ ਕਰਨ। ਆਓ ਹੁਣ ਸਾਡੀਆਂ ਸਤਿਕਾਰਯੋਗ ਬੀਬੀਆਂ ਵੱਲੋਂ ਕੀਰਤਨ ਦੀ ਸੇਵਾ ਹੋ ਰਹੀ ਹੈ। ਉਹਨਾਂ ਨੇ ਕੀਰਤਨ ਦੁਆਰਾ ਆਪ ਗੁਰ ਸੰਗਤ ਨੂੰ ਨਿਹਾਲ ਕਰਨਾ ਹੈ। ਸਾਡੀ ਇੰਨੀ ਕੁ ਹਾਜ਼ਰੀ ਪ੍ਰਵਾਨ ਕਰਦੇ ਫਤਿਹ ਬੁਲਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

सत नाम वाहिगुरु, सत नाम वाहिगुरु, वाहिगुरु।

ਵਾਹਿਗੁਰੂ ਸਾਹਿਬ ਜੀ ਰਾਮ ਭਲੀ ਮਹਲਾ ਦੀ ਜਾਣਨ ਦੇ ਕਿਉਂਕਾ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਵਾਹਿਗੁਰੂ।

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।

ना जाने तुमरा उचे ते ऊचा

ਸਾਹਿਬ ਜੀ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜੁਨ ਹਰ ਗੋਬਿੰਦ ਨੋ ਸਿਮਰੋ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੇ ਘਰ ਨੌ ਨਿਧਿਆਵੇ ਧਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ

ਪਈਆਂ ਧਰਮ ਹਿਤ ਸੀਸ ਤੇ ਬੰਧ ਬੰਧ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜੇ ਆ ਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ।

ਸਹਿਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ।

ਜੀ ਕੀ ਮਹਾਨ ਬਖਸ਼ਿਸ਼ ਰਹਿਮਤ ਹੋਈ ਹੈ, ਆਪ ਜੀ ਕੀ ਪਾਵਨ ਹਜ਼ੂਰੀ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਜੀ ਸਮੂਹ ਬੀਬੀਆਂ ਮਾਈਆਂ ਭੈਣਾਂ ਵੱਲੋਂ ਰਲ ਮਿਲ ਕੇ ਆਪ ਜੀ ਕੀ ਰੱਬੀ ਬਾਣੀ ਦੇ ਓਟ ਆਸਰੇ ਪਰਸਦਿਆਂ ਸਤਿਗੁਰ ਜੀ ਧੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ ਦੇ ਸ਼੍ਰੀ ਕੀਰਤਨ ਕੀਤੇ ਗਏ। ਸਤਿਗੁਰੂ ਆਪ ਜੀ ਨੇ ਕਿਰਪਾ ਕਰਨੀ, ਪੜ੍ਹੀ ਸੁਣੀ ਬਾਣੀ ਦਾ ਭਾਵ ਦਾਰਾਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ, ਸੰਗਤ ਦੀਆਂ ਤਿਲ ਫੁੱਲ ਭੇਟਾਵਾਂ ਸੇਵਾਵਾਂ ਦਰ ਤੇ ਪ੍ਰਵਾਨ ਕਰਨੀਆਂ, ਸਭਨਾਂ ਨੂੰ ਚੜ੍ਹਦੀਆਂ ਕਲਾ ਤੰਦਰੁਸਤੀਆਂ ਬਖਸ਼ਣੀਆਂ, ਸਮੂਹ ਪਰਿਵਾਰਾਂ ਵਿੱਚ ਆਪਸੀ ਏਕਤਾ ਇਤਫਾਕ ਪ੍ਰੇਮ ਭਰੋਸੇ ਦੀਆਂ ਦਾਤਾਂ ਬਖਸ਼ ਕੇ ਨਿਵਾਜਣਾ। ਸਤਿਗੁਰ ਸੱਚੇ ਪਾਤਸ਼ਾਹ ਜੀ ਸੇਵਕ ਪਰਿਵਾਰ ਵੱਲੋਂ ਅਰਦਾਸ ਬੇਨਤੀ ਜੋਦੜੀ ਹੈ, ਆਪ ਜੀ ਨੇ ਕਿਰਪਾ ਕਰਨੀ, ਨਾਮ ਆਪ ਜਾਣੀ ਜਾਣ ਹੋ, ਬੇਅੰਤ ਅਰਦਾਸ ਭੇਟਾਵਾਂ ਸੇਵਾਵਾਂ ਆਪ ਜੀ ਨੇ ਦਰ ਤੇ ਪ੍ਰਵਾਨ ਕਰਨੀਆਂ, ਤਾਂ ਦਰੁਸਤੀਆਂ ਚੜ੍ਹਦੀਆਂ ਕਲਾ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ। ਸਤਿਗੁਰੂ ਜੀ ਬੀਬੀ ਰੇਸ਼ਮ ਕੌਰ ਦੀ ਤਾਂ ਦਰੁਸਤੀ ਲਈ ਆਪ ਜੀ ਕੇ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਹੈ, ਆਪ ਜੀ ਨੇ ਕਿਰਪਾ ਕਰਨੀ, ਮਿਹਰ ਕਰਨੀ, ਬੇਅੰਤ ਰਸਦਾਂ ਬਸਦਾਂ ਗੁਰੂ ਕੇ ਲੰਗਰ ਲਈ ਹਾਜ਼ਰ ਨੇ ਆਪ ਜੀ ਨੇ ਦਰ ਤੇ ਪ੍ਰਵਾਨ ਕਰਨੀਆਂ। ਕਰੋ ਕਿਰਪਾ ਆਪ ਜੀ ਕੇ ਹਜ਼ੂਰ ਸਮੂਹ ਸੰਗਤ ਵੱਲੋਂ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਤੇ ਪ੍ਰਵਾਨ ਹੋਵੇ, ਆਪਣੇ ਫਰਮਾਨ ਬਖਸ਼ ਕੇ ਕਿਰਤਾਰਥ ਕਰੋ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ, ਸਰਬੱਤ ਦੇ ਕਾਰਜ ਰਾਸ ਕਰਨੇ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ, ਜਿਸ ਪਾਤ

ਮਨਮੁਖ ਖਾਦੇ ਗੁਰਮੁਖ ਉਬਰੇ, ਜਿਨੀ ਸੱਚ ਨਾਮ ਚਿਤ ਲਾਇਆ, ਬਿਨ ਨਾਵੇਂ ਜਗ ਕਮਲਾ ਫਿਰੈ, ਗੁਰਮੁਖ ਨਦਰੀ ਆਇਆ, ਧੰਦਾ ਕਰਤਿਆਂ ਨੇਫਲ ਜਨਮ ਗਵਾਇਆ, ਸੁਖ ਦਾਤਾ ਮਨ ਨਾਮ ਵਸਾਇਆ, ਨਾਨਕ ਨਾਮ ਤਿਨਾ ਕੋ ਮਿਲਿਆ, ਜਿਨ ਕੋ ਤੁਰ ਲਿਖ ਪਾਇਆ। ਮਹਲਾ ਤੀਜਾ, ਘਰ ਹੀ ਮਹਿ ਅੰਮ੍ਰਿਤ ਭਰਪੂਰ ਹੈ, ਮਨਮੁੱਖਾਂ ਸਾਧ ਨਾ ਪਾਇਆ, ਜਿਉਂ ਕਸਤੂਰੀ

ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।